ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ 'ਤੇ। ਅੱਜ ਦਿਨ ਬੁੱਧਵਾਰ ਸ਼ਕ ਸੰਵਤ 1948 ਦੇ ਹਾੜ ਮਹੀਨੇ ਦੀ 23 ਤਰੀਕ ਅਤੇ ਈਸਵੀ ਸੰਨ 2026 ਦੇ ਜੁਲਾਈ ਮਹੀਨੇ ਦੀ 15 ਤਰੀਕ ਹੈ। ਸਾਡੇ ਅੱਜ ਦੇ ਪ੍ਰਸਾਰਿਤ ਹੋ ਰਹੇ ਪ੍ਰੋਗਰਾਮਾਂ ਲਈ ਸਾਰੇ ਹੀ ਸਰੋਤਿਆਂ ਦਾ ਅੱਜ ਦੀ ਪ੍ਰਸਾਰਣ ਸਭਾ ਦੇ ਵਿੱਚ ਸਵਾਗਤ ਹੈ।

ਇਹ ਆਕਾਸ਼ਵਾਣੀ ਦਾ ਬਠਿੰਡਾ ਕੇਂਦਰ ਹੈ ਐਫ ਐਮ ਬੈਂਡ 101.1 ਮੈਗਾਹਰਟਸ 'ਤੇ। ਹੁਣ ਤੋਂ ਕੁਝ ਪਲਾਂ ਬਾਅਦ ਯਾਨੀ ਕਿ ਸਵੇਰੇ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, 6:05 'ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

ਸਵੇਰੇ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, 8:15 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼, ਅਤੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰਸਾਰਿਤ ਹੋਣਗੀਆਂ ਸਵੇਰੇ 8:30 ਵਜੇ। 8:40 'ਤੇ ਆਕਾਸ਼ਵਾਣੀ ਦਾ ਬਠਿੰਡਾ ਕੇਂਦਰ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੋਵੇਗਾ ਪ੍ਰੋਗਰਾਮ ਮਹਿਕ ਪੰਜਾਬ ਦੀ ਲੈ ਕੇ ਸਿਲਸਿਲਾ ਕਵਿਸ਼ਰੀ ਅਤੇ ਢਾਡੀ ਵਾਰਾਂ ਦਾ ਤੁਸੀਂ ਆਨੰਦ ਮਾਣ ਸਕੋਗੇ। 9 ਵਜੇ ਪ੍ਰਸਾਰਿਤ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਤਹਿਤ ਪ੍ਰੋਗਰਾਮ ਚਿੱਤਰਲੋਕ, 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ, ਸਵੇਰੇ 10 ਵਜੇ ਇੱਕ ਵਾਰ ਫਿਰ ਆਕਾਸ਼ਵਾਣੀ ਦਾ ਬਠਿੰਡਾ ਕੇਂਦਰ ਤੁਹਾਡੀ ਸੇਵਾ 'ਚ ਹਾਜ਼ਰ ਹੋਏਗਾ ਪ੍ਰੋਗਰਾਮ ਗੀਤ ਪਿਟਾਰਾ ਲੈ ਕੇ, ਜਿਸ ਵਿੱਚ ਸਦਾਬਹਾਰ ਪੰਜਾਬੀ ਗੀਤਾਂ 'ਤੇ ਤੁਸੀਂ ਆਨੰਦ ਮਾਣ ਸਕੋਗੇ ਪੁਰਾਣੇ ਅਤੇ ਮੱਧ ਵਰਗੀ ਨੌਨ ਫਿਲਮੀ ਗੀਤ। ਸਵੇਰੇ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਅਤੇ 11:05 'ਤੇ ਪ੍ਰਸਾਰਿਤ ਕਰਾਂਗੇ ਆਕਾਸ਼ਵਾਣੀ ਰੇਨਬੋ ਦਿੱਲੀ ਦੇ ਪ੍ਰਸਾਰਣ, ਜਿਨ੍ਹਾਂ ਤਹਿਤ ਤੁਸੀਂ ਸੁਣੋਗੇ ਪ੍ਰੋਗਰਾਮ ਬਾਲੀਵੁੱਡ ਟ੍ਰੇਲਸ। 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, 12:05 'ਤੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਬਾਰਾਂ ਵੱਜ ਕੇ 10 'ਤੇ ਆਕਾਸ਼ਵਾਣੀ ਦਾ ਬਠਿੰਡਾ ਕੇਂਦਰ ਪ੍ਰਸਾਰਿਤ ਕਰੇਗਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ, ਜਿਹਦੇ ਵਿੱਚ ਤੁਸੀਂ ਪੰਜਾਬੀ ਬੀਟ ਸੌਂਗ ਦਾ ਆਨੰਦ ਮਾਣ ਸਕੋਗੇ। ਦੁਪਹਿਰ 12:30 ਵਜੇ ਹੋਏਗਾ ਪ੍ਰੋਗਰਾਮ ਘਰ ਪਰਿਵਾਰ, ਅਤੇ ਇਸ ਤਹਿਤ ਸਿਲਸਿਲਾ ਚਾਨਣ ਮੁਨਾਰੇ ਤੁਹਾਡੇ ਸਨਮੁੱਖ ਪੇਸ਼ ਕੀਤਾ ਜਾਵੇਗਾ। ਵਿਸ਼ਾ ਹੋਏਗਾ ਘਰੇਲੂ ਉਪਭੋਗਤਾਵਾਂ ਦੇ ਕਾਨੂੰਨੀ ਹੱਕ। ਇਸ ਵਿਸ਼ੇ 'ਤੇ ਜਾਣਕਾਰੀ ਦੇਣਗੇ ਸ਼੍ਰੀ ਵਰੁਣ ਬਾਂਸਲ, ਐਡਵੋਕੇਟ ਡਿਸਟ੍ਰਿਕਟ ਕੋਰਟ ਬਠਿੰਡਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। 1:10 'ਤੇ ਤੁਸੀਂ ਸੁਣੋਗੇ ਪ੍ਰਦੇਸ਼ਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 1:15 ਦਾ ਟਾਈਮ ਰਹੇਗਾ ਦੁਪਹਿਰ ਦਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਆਕਾਸ਼ਵਾਣੀ FM ਬਠਿੰਡਾ ਤੋਂ, ਜਿਸ ਤਹਿਤ ਤੁਹਾਡੇ ਵੱਲੋਂ ਭੇਜੇ ਗਏ ਖਤ, ਚਿੱਠੀਆਂ, ਵਟਸਐਪ ਮੈਸੇਜ ਇਹ ਸਾਰੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤੇ ਜਾਣਗੇ। ਦੁਪਹਿਰ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, 2:15 ਵਜੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, ਅਤੇ 2:30 ਵਜੇ ਇੱਕ ਵਾਰ ਫਿਰ ਪ੍ਰੋਗਰਾਮ ਸੁਰੀਲੀ ਦੁਪਹਿਰ ਨਾਲ ਆਕਾਸ਼ਵਾਣੀ FM ਬਠਿੰਡਾ ਤੁਹਾਡੀ ਸੇਵਾ 'ਚ ਹਾਜ਼ਰ ਹੋਏਗਾ, ਅਤੇ ਲਾਈਵ ਫੋਨ ਇਨ ਪ੍ਰੋਗਰਾਮ ਜਿਹੜਾ ਹੈਗਾ ਉਹ ਸਰੋਤਿਆਂ ਦੀ ਪਸੰਦ 'ਤੇ ਆਧਾਰਿਤ ਹੋਏਗਾ। 3 ਵਜੇ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਤਹਿਤ ਪ੍ਰੋਗਰਾਮ ਸਖੀ ਸਹੇਲੀ, 4 ਵਜੇ ਪ੍ਰੋਗਰਾਮ ਆਜ ਕੇ ਮਹਿਮਾਨ, 5 ਵਜੇ ਦਾ ਸਮਾਂ ਰਹੇਗਾ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦਾ, 5:30 ਵਜੇ ਤੁਸੀਂ ਪ੍ਰੋਗਰਾਮ ਗੱਲਾਂ 'ਚੋਂ ਗੱਲ ਤਹਿਤ ਸਿਲਸਿਲਾ ਸੁਣੋਗੇ ਅੱਖਰ ਬੋਲਦੇ ਨੇ, ਅਤੇ ਅੱਜ ਦਾ ਵਿਸ਼ਾ ਹੈ ਜੀ ਦੁਨੀਆ ਦੇ ਕੌੜੇ ਸੱਚ, ਇਹਦਾ ਤੁਸੀਂ ਭਾਗ ਦੂਜਾ ਸੁਣੋਗੇ, ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ, ਸੰਪਾਦਨ ਮਮਤਾ ਅਰੋੜਾ। 5:27 'ਤੇ ਪੇਸ਼ ਕੀਤਾ ਜਾਵੇਗਾ ਮੌਸਮ ਬਾਰੇ ਜਾਣਕਾਰੀ ਅਤੇ ਕਿਸਾਨਾਂ ਨਾਲ ਸੰਬੰਧਿਤ ਸੂਚਨਾਵਾਂ। 6:20 'ਤੇ ਪ੍ਰਦੇਸ਼ਿਕ ਖਬਰਾਂ ਤੁਸੀਂ ਸੁਣੋਗੇ, 6:30 ਵਜੇ ਪ੍ਰੋਗਰਾਮ ਹੋਏਗਾ ਯੁਵਾਣੀ, ਜਿਹਨੂੰ ਪੇਸ਼ ਕਰਨਗੇ ਨਿਤਿਸ਼ ਕੁਮਾਰ ਅਤੇ ਉਹਨਾਂ ਦੇ ਨਾਲ ਮਿਨਾਜ਼ ਅਖਤਰ। 7 ਪ੍ਰੋਗਰਾਮ ਸ਼ਾਮ ਸੁਹਾਨੀ ਇਸੇ ਤਰ੍ਹਾਂ ਜਾਰੀ ਰਹੇਗਾ। 7:30 ਹੋਏਗਾ ਪ੍ਰੋਗਰਾਮ ਪੰਜਾਬੀ ਵਿੱਚ ਖਬਰਾਂ, ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰਸਾਰਿਤ ਕੀਤੀਆਂ ਜਾਣਗੀਆਂ, ਅਤੇ 7:40 'ਤੇ ਜਾਰੀ ਰਹੇਗਾ ਪ੍ਰੋਗਰਾਮ ਸ਼ਾਮ ਸੁਹਾਨੀ। 8 ਤੁਸੀਂ ਇੱਕ ਸਪੋਂਸਰਡ ਪ੍ਰੋਗਰਾਮ ਸੁਣੋਗੇ ਉਮੰਗ, ਜਿਹੜਾ ਕਿ NCERT ਵੱਲੋਂ ਸਪੋਂਸਰਡ ਆ, ਅਤੇ ਇਸਦਾ ਅੱਜ ਤੁਸੀਂ 1328 ਭਾਗ ਸੁਣੋਗੇ। 8:30 ਪ੍ਰੋਗਰਾਮ ਹੋਏਗਾ ਜੀ 5 ਪਾਣੀਆਂ ਦੇ ਗੀਤ, 9:15 ਤੁਸੀਂ ਸੁਣੋਗੇ ਸਮਾਚਾਰ ਸੰਧਿਆ, 9 ਰਾਤ ਨੂੰ ਹੋਣਗੀਆਂ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, 9:15 ਵਿਵਿਧ ਭਾਰਤੀ ਦੇ ਪ੍ਰਸਾਰਣ ਰਿਲੇਅ ਕਰਾਂਗੇ ਆਪਕੇ ਲਈ ਪ੍ਰੋਗਰਾਮ, 9:30 ਪ੍ਰੋਗਰਾਮ ਛਾਇਆ ਗੀਤ।

10 ਵਜੇ ਅੱਜ ਕੇ ਫਨਕਾਰ ਤੇ 10:30 ਵਜੇ ਢਲਤੀ ਜਾਏ ਰਾਤ। ਰਾਤ 11 ਵਜੇ ਸਾਡੀ ਅੱਜ ਪ੍ਰਸਾਰਿਤ ਹੋ ਰਹੀ ਪ੍ਰਸਾਰਣ ਸਭਾ ਦੀ ਸਮਾਪਤੀ ਹੋਏਗੀ। ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ FM ਬਠਿੰਡਾ ਤੇ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ। ਆਓ ਸਰਵਣ ਕਰਦੇ ਹਾਂ ਭਾਈ ਜਸਬੀਰ ਸਿੰਘ ਰਾਗੀ ਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣ ਤੁਸੀਂ ਸੁਣ ਰਹੇ ਸੀ ਭਾਈ ਜਸਬੀਰ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਇਹ ਸ਼ਬਦ। ਆਓ ਸਰਵਣ ਕਰਦੇ ਹਾਂ ਭਾਈ ਮੋਕਮ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਇਹ ਸ਼ਬਦ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਾਈ ਓਂਕਾਰ ਸਿੰਘ ਰਾਗੀ ਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਇਹ ਸ਼ਬਦ। ਪ੍ਰੋਗਰਾਮ ਚੱਲ ਰਿਹਾ ਜੀ ਅੰਮ੍ਰਿਤ ਵੇਲਾ। ਆਓ ਸਰਵਣ ਕਰਦੇ ਹਾਂ ਭਾਈ ਮੋਕਮ ਸਿੰਘ ਰਾਗੀ ਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਇਹ ਸ਼ਬਦ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਾਈ ਮੋਕਮ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਇਹ ਸ਼ਬਦ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ। ਸੁਣਦਿਆਂ ਜੀ ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ ਇਹ ਭਗਤੀ ਰਚਨਾ।

ਸੈਕਿੰਡ ਐਫ ਐਮ ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਬਠਿੰਡਾ। ਪ੍ਰੋਗਰਾਮ ਚੱਲ ਰਿਹਾ ਹੈ ਜੀ ਅੰਮ੍ਰਿਤ ਵੇਲਾ। ਸੁਣਦੇ ਹਾਂ ਮੁਹੰਮਦ ਰਫੀ ਜੀ ਦੀ ਆਵਾਜ਼ ਵਿੱਚ ਇਹ ਭਗਤੀ ਰਚਨਾ।

ਹੁਣੇ ਤੁਸੀਂ ਸੁਣ ਰਹੇ ਸੀ ਲਤਾ ਮੰਗੇਸ਼ਕਰ ਦੀ ਆਵਾਜ਼ ਵਿੱਚ ਭਗਤੀ ਰਚਨਾ। ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋਇਆ ਜੀ 6:52 'ਤੇ 53।

ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ 'ਤੇ। ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਰਿਹਾ ਜੀ 7:24 ਦਾ। ਆਓ ਸੁਣਦੇ ਹਾਂ ਪ੍ਰੋਗਰਾਮ ਸੱਜਰੀ ਸਵੇਰ।

ਰੇਡੀਓ ਐਫ ਐਮ ਬਠਿੰਡਾ ਸੁਣ ਰਹੇ ਸਾਰੇ ਸਰੋਤਿਆਂ ਨੂੰ ਦਲਬੀਰ ਦੀ ਪਿਆਰ ਭਰੀ ਨਮਸਕਾਰ। ਸਰੋਤੇ, ਉਮੀਦ ਕਰਦੇ ਹਾਂ ਆਪ ਸਭ ਠੀਕ ਠਾਕ ਹੋਵੋਗੇ, ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਤੇ ਅੱਜ ਦਾ ਇਹ ਦਿਨ ਤੁਹਾਡੇ ਲਈ ਭਾਗਾਂ ਭਰਿਆ ਹੋਵੇ। ਤੁਹਾਨੂੰ ਦੱਸ ਦਈਏ ਕਿ ਅੱਜ ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ ਤੁਸੀਂ ਸੁਣੋਗੇ ਸਪੈਸ਼ਲ ਹੈਲਥ ਸੈਗਮੈਂਟ, ਜ਼ਿੰਦਗੀ ਦੇ ਰੰਗ ਡਾਕਟਰ ਦੇ ਸੰਗ। ਵਿਸ਼ਾ ਜੀ ਅੰਗਦਾਨ ਮਹਾਂਦਾਨ, ਅਤੇ ਅੱਜ ਡਾਕਟਰ ਕੰਵਲਜੀਤ ਸਿੰਘ ਕੌੜਾ ਇਸ ਵਿਸ਼ੇ ਬਾਰੇ ਜਾਣਕਾਰੀ ਦੇਣਗੇ ਅਤੇ ਉਹਨਾਂ ਨਾਲ ਗੱਲਬਾਤ ਕਰਨਗੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ। ਉਹ ਤੁਹਾਨੂੰ ਦੱਸ ਦਈਏ ਡਾਕਟਰ ਕੰਵਲਜੀਤ ਸਿੰਘ ਕੌੜਾ ਅਡੀਸ਼ਨਲ ਪ੍ਰੋਫੈਸਰ ਨੇ, ਹੈੱਡ ਆਫ ਦਾ ਡਿਪਾਰਟਮੈਂਟ ਯੂਰੋਲੋਜੀਕਲ ਡਿਪਾਰਟਮੈਂਟ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਏਮਸ ਦੇ। ਆਓ ਸੁਣਦੇ ਹਾਂ ਜੀ ਸਪੈਸ਼ਲ ਹੈਲਥ ਸੈਗਮੈਂਟ।

0: ਜਦੋਂ ਡਾਇਲਿਸਿਸ ਤੇ ਆਉਂਦਾ ਹੈ ਤਾਂ ਓਬਵੀਅਸਲੀ ਡਾਇਲਿਸਿਸ ਤੋਂ ਬਾਅਦ ਇੱਕੋ ਹੀ ਹੋਰ ਸਹਾਰਾ ਬਚਦਾ ਨਵੀਂ ਜ਼ਿੰਦਗੀ ਦਾ, ਉਹਨੂੰ ਆਪਾਂ ਕਹਿੰਦੇ ਹਾਂ ਗੁਰਦਾ ਬਦਲਣਾ, ਗੁਰਦਾ ਟ੍ਰਾਂਸਪਲਾਂਟ। ਇਸੇ ਤਰ੍ਹਾਂ ਹੀ ਜਿਨ੍ਹਾਂ ਨੂੰ ਲਿਵਰ ਦੀ ਪ੍ਰੋਬਲਮ ਹੁੰਦੀ ਹੈ, ਜਿਨ੍ਹਾਂ ਨੂੰ ਹਾਰਟ ਡਿਜ਼ੀਜ਼ ਨੇ, ਉਹਨਾਂ ਦੇ ਵਿੱਚ ਅਲੱਗ ਅਲੱਗ ਔਰਗਨਸ ਆਪਾਂ ਟ੍ਰਾਂਸਪਲਾਂਟ ਕਰ ਸਕਦੇ ਹਾਂ। ਕਿਡਨੀਜ਼ ਪੂਰੀ ਦੁਨੀਆ ਦੇ ਵਿੱਚ ਟ੍ਰਾਂਸਪਲਾਂਟ ਕੀਤਾ ਜਾਣ ਵਾਲਾ ਸਭ ਤੋਂ ਪਹਿਲਾ ਔਰਗਨ, ਸਭ ਤੋਂ ਜ਼ਿਆਦਾ ਟ੍ਰਾਂਸਪਲਾਂਟ ਕੀਤਾ ਜਾਣ ਵਾਲਾ ਔਰਗਨ ਹੈਗਾ।
1: ਜੀ
0: ਇਸੇ ਕਰਕੇ ਸਭ ਤੋਂ ਪਹਿਲਾਂ ਜਦੋਂ ਵੀ ਔਰਗਨ ਟ੍ਰਾਂਸਪਲਾਂਟ ਦੀ ਗੱਲ ਆਉਂਦੀ ਹੈ ਤਾਂ ਉਹਦੇ ਵਿੱਚ ਆਪਾਂ ਗੁਰਦਾ ਟ੍ਰਾਂਸਪਲਾਂਟ ਜਾਂ ਕਿਡਨੀ ਟ੍ਰਾਂਸਪਲਾਂਟ ਦੀ ਗੱਲ ਆਪਾਂ ਕਰਦੇ ਹਾਂ। ਐਂਡ ਸ਼ੂਗਰ, ਬਲੱਡ ਪ੍ਰੈਸ਼ਰ ਦੋ ਇਹੋ ਜਿਹੀਆਂ ਬਿਮਾਰੀਆਂ ਨੇ ਜਿਨ੍ਹਾਂ ਦੇ ਵਿੱਚ ਆਲਮੋਸਟ ਇੱਕ ਤਿਹਾਈ ਪੇਸ਼ੈਂਟ ਜਿਹੜੇ ਨੇ ਅਲਟੀਮੇਟਲੀ ਉਹਨਾਂ ਦੇ ਗੁਰਦੇ ਡੈਮੇਜ ਹੁੰਦੇ ਨੇ ਜੇ ਉਹਨਾਂ ਨੂੰ ਕੰਟਰੋਲ ਨਹੀਂ ਕਰਦੇ। ਸੋ ਤੁਸੀਂ ਐਵਰੇਜ ਲਗਾ ਲਓ ਕਿ ਪੂਰੀ ਦੁਨੀਆ ਦੀ ਪਾਪੂਲੇਸ਼ਨ ਅਤੇ ਇੰਡੀਆ ਦੀ ਪਾਪੂਲੇਸ਼ਨ ਐਂਡ ਪੰਜਾਬ ਦੀ ਪਾਪੂਲੇਸ਼ਨ ਦਾ ਇੱਕ ਤਿਹਾਈ ਜਿੰਨੇ ਵੀ ਡਾਇਬਿਟੀਜ਼ ਪੇਸ਼ੈਂਟ ਹੈਗੇ ਨੇ। ਸੋ ਇਹ ਜਿਹੜਾ ਜਿਹੜਾ ਆਂਕੜਾ ਬਣਦਾ ਇਹ ਮਿਲੀਅਨਸ ਦੇ ਵਿੱਚ ਜਾਂਦਾ। ਜਿੰਨੇ ਪੇਸ਼ੈਂਟਸ ਅਲਟੀਮੇਟਲੀ ਔਰਗਨ ਫੇਲੀਅਰ 'ਚ ਜਾ ਰਹੇ ਨੇ ਉਹਨੇ ਔਰਗਨਸ ਜਿਹੜੇ ਨੇ ਆਪਣੀ ਸੋਸਾਇਟੀ ਦੇ ਵਿੱਚ ਡੋਨੇਸ਼ਨ ਅਜੇ ਤੱਕ ਨਹੀਂ ਹੋ ਰਹੀ ਹੈ। ਸੋ ਇਹ ਜਿਹੜਾ ਗੈਪ ਬਚਦਾ ਹੈ ਉਹਦੇ ਕਰਕੇ ਬਹੁਤ ਸਾਰੀਆਂ ਡੈਥਸ ਹੋ ਰਹੀਆਂ ਨੇ
1: ਜੀ,
0: ਜਿਨ੍ਹਾਂ ਨੂੰ ਔਰਗਨ ਡੋਨੇਸ਼ਨ ਦੇ ਮਾਧਿਅਮ ਦੇ ਨਾਲ ਆਪਾਂ ਪ੍ਰੀਵੈਂਟ ਕਰ ਸਕਦੇ ਹਾਂ
1: ਜੀ।
0: ਸੋ ਇਸ ਕਰਕੇ WHO ਜਾਂ ਪੂਰੀ ਦੁਨੀਆ ਨੇ ਨਾਅਰਾ ਦਿੱਤਾ ਕਿ ਆਪਾਂ ਨੂੰ ਔਰਗਨ ਡੋਨੇਸ਼ਨ ਜਾਂ ਅੰਗਦਾਨ ਜਿਹਨੂੰ ਮਹਾਂਦਾਨ ਕਹਿੰਦੇ ਹਾਂ ਉਹ ਕਰਨਾ ਚਾਹੀਦਾ ਤਾਂ ਕਿ ਆਪਾਂ ਕੁਝ ਲਾਈਫਸ ਜਿਹੜੀਆਂ ਨੇ ਉਹਨਾਂ ਨੂੰ ਬਚਾ ਸਕੀਏ।
1: ਡਾਕਟਰ ਸਾਹਿਬ, ਅੰਗਦਾਨ ਨੂੰ ਮਹਾਂਦਾਨ ਕਿਉਂ ਕਿਹਾ ਜਾਂਦਾ ਹੈ ਤੇ ਭਾਰਤ ਵਿੱਚ ਅੰਗਦਾਨ ਦੀ ਲੋੜ ਕਿਉਂ ਵੱਧ ਰਹੀ ਹੈ ਤੇ ਅੱਜ ਭਾਰਤ ਵਿੱਚ ਅੰਗਦਾਨ ਦੀ ਸਥਿਤੀ ਕੀ ਹੈ?
0: ਜਿਸ ਤਰ੍ਹਾਂ ਮੈਂ ਹੁਣੇ ਤੁਹਾਨੂੰ ਦੱਸਿਆ ਕਿ ਭਾਰਤ ਦੇ ਵਿੱਚ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀਆਂ ਜਿਹੜੀਆਂ ਬਿਮਾਰੀਆਂ ਨੇ ਉਹ ਪੂਰੀ ਦੁਨੀਆ ਨਾਲੋਂ ਜ਼ਿਆਦਾ ਨੇ, ਪੰਜਾਬ 'ਚ ਸਭ ਤੋਂ ਜ਼ਿਆਦਾ ਨੇ ਭਾਰਤ ਦੇ ਵਿੱਚ। ਤੋ ਇਸ ਕਰਕੇ ਜਿਹੜੇ ਔਰਗਨ ਫੇਲੀਅਰ 'ਚ ਜਿਹੜੇ ਜਿਨ੍ਹਾਂ ਦੇ ਆਪਾਂ ਕਿਡਨੀ ਦੀ ਗੱਲ ਹੀ ਕਰਦੇ ਹਾਂ ਸਭ ਤੋਂ ਪਹਿਲਾਂ, ਤਾਂ ਕਿਡਨੀ ਫੇਲੀਅਰ 'ਚ ਜਿਹੜੇ ਮਰੀਜ਼ ਜਾਂਦੇ ਨੇ ਉਹਦੇ ਵਿੱਚ ਜਿਹੜਾ ਡੇਟਾ ਲੇਟੈਸਟ ਜਿਹੜਾ ਭਾਰਤ ਸਰਕਾਰ ਦਾ ਅਤੇ WHO ਦਾ ਡੇਟਾ ਹੈ
1: ਜੀ
0: ਕਿ ਹਰ ਸਾਲ 2 ਲੱਖ ਮਰੀਜ਼
1: ਜੀ
0: ਜਿਹੜਾ ਹੈ ਪੂਰੇ ਇੰਡੀਆ ਦੇ ਵਿੱਚ ਗੁਰਦਾ ਫੇਲ ਦੇ ਨਾਲ ਉਹਨਾਂ ਦਾ ਜਿਹੜਾ ਲਿਸਟ ਦੇ ਵਿੱਚ ਐਡ ਹੋ ਜਾਂਦਾ ਕਿ ਉਹਦੇ ਗੁਰਦੇ ਫੇਲ ਹੋ ਜਾਂਦੇ ਨੇ ਅਤੇ ਉਹਨੂੰ ਗੁਰਦਾ ਟ੍ਰਾਂਸਪਲਾਂਟ ਦੀ ਲੋੜ ਹੈਗੀ ਹੈ। ਹਰ ਸਾਲ 2-2 ਲੱਖ ਮਰੀਜ਼ ਐਡ ਹੋਈ ਜਾ ਰਿਹਾ
1: ਜੀ।
0: ਐਂਡ ਜੇ ਆਪਾਂ ਕਿਡਨੀਜ਼ ਦੇਖੀਏ, ਜੇ ਔਰਗਨ ਡੋਨੇਸ਼ਨ ਦੇਖੀਏ ਕਿੰਨੇ ਲੋਕ ਔਰਗਨ ਡੋਨੇਟ ਕਰਦੇ ਨੇ, ਉਹ ਆਂਕੜਾ ਉਹਦਾ ਇੱਕ ਜਿਹਨੂੰ ਆਪਾਂ ਕਹਿ ਦਿੰਦੇ ਹਾਂ 1/6 ਤੋਂ ਵੀ, 1/6 ਤੋਂ ਵੀ ਘੱਟ ਹੈ। ਸੋ ਉਹ ਜਿਹੜਾ ਗੈਪ ਹੈ ਉਹ ਦਿਨ ਬ ਦਿਨ ਹਰ ਸਾਲ ਵੱਧਦਾ ਜਾਂਦਾ ਹੈ
1: ਜੀ।
0: ਤੁਸੀਂ ਜਿੱਦਾਂ ਕਿਹਾ ਕਿਉਂ ਲੋੜ ਪੈ ਰਹੀ ਹੈ, ਆਪਾਂ ਲਾਈਫ ਸਟਾਈਲ ਡਿਜ਼ੀਜ਼ ਨਾਲ ਜੂਝ ਰਹੇ ਹਾਂ ਅੱਜ ਦੀ ਡੇਟ ਦੇ ਵਿੱਚ। ਆਪਣਾ ਜਿਹੜਾ ਲਾਈਫ ਸਟਾਈਲ ਸੀਗਾ ਪੰਜਾਬ ਦੇ ਵਿੱਚ, ਆਪਾਂ ਜਿਹਨੂੰ ਆਪਾਂ ਕਹਿੰਦੇ ਖੇਤੀ ਪੱਖੀ ਸੂਬਾ ਸੀਗੇ, ਆਪਾਂ ਬਹੁਤ ਐਫਰਟ ਕਰਦੇ ਸੀ, ਆਪਾਂ ਫਿਜ਼ੀਕਲ ਐਕਸਰਸਾਈਜ਼ ਤੇ ਆਪਣੇ ਸਰੀਰਾਂ ਵਾਸਤੇ ਜਾਣੇ ਜਾਂਦੇ ਸੀਗੇ। ਉਹ ਚੀਜ਼ਾਂ ਹੁਣ ਵਿਦ ਟੈਕਨੋਲੋਜੀ ਵਿਦ ਟਾਈਮ ਘੱਟ ਗਈਆਂ ਨੇ, ਡਾਇਟ ਪਲਾਨ ਆਪਣਾ ਸੇਮ ਰਿਹਾ, ਇਸ ਕਰਕੇ ਆਪਾਂ ਨੂੰ ਲਾਈਫ ਸਟਾਈਲ ਡਿਜ਼ੀਜ਼ ਦਾ ਨਾਲ ਜੂਝਣਾ ਪੈ ਰਿਹਾ। ਅਲਟੀਮੇਟਲੀ ਐਂਡ ਰਿਜ਼ਲਟ ਉਹਦਾ ਜਿਹੜਾ ਹੈ ਉਹ ਐਂਡ ਔਰਗਨ ਫੇਲੀਅਰ ਹੈ, ਜਿਹਦੇ ਵਾਸਤੇ ਆਪਾਂ ਨੂੰ ਲੋੜ ਪੈਂਦੀ ਹੈ ਔਰਗਨ ਡੋਨੇਸ਼ਨ ਦੀ। ਇੰਡੀਆ ਦੇ ਵਿੱਚ ਜਿਹੜਾ ਤੁਸੀਂ ਸਵਾਲ ਕੀਤਾ
1: ਜੀ
0: ਕਿ ਇੰਡੀਆ ਦੇ ਵਿੱਚ ਕੀ ਸਥਿਤੀ ਹੈਗੀ ਹੈ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਜੇ ਇੱਕ ਡਾਟਾ ਹੈ WHO ਦਾ ਕਿ 1-2 ਲੱਖ ਜਿਹੜਾ ਬੰਦਾ ਐਡ ਹੁੰਦਾ ਹੈ ਹਰ ਸਾਲ
1: ਜੀ,
0: ਤੇ ਅਵੇਲੇਬਿਲਟੀ ਆਫ ਟ੍ਰਾਂਸਪਲਾਂਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ 30,000 ਜਿਹੜੇ ਹੈ ਟ੍ਰਾਂਸਪਲਾਂਟ ਹੁੰਦੇ ਨੇ, ਤੇ ਜਿਨ੍ਹਾਂ ਦੇ ਵਿੱਚ ਜਿਹੜੇ ਆਪਾਂ ਕਹੀਏ ਕਿ ਔਰਗਨ ਡੋਨੇਟ ਕਰਨ ਵਾਲੇ ਕਿੰਨੇ ਲੋਕ ਨੇ, ਉਹਦਾ ਵੀ ਇੱਕ ਜਿਹਨੂੰ ਆਪਾਂ ਕਹਿੰਦੇ ਅੱਧਾ ਜਿਹੜਾ ਹੈ ਉਹ ਰਹਿ ਜਾਂਦੇ ਨੇ। ਸੋ ਇਸ ਕਰਕੇ ਜੇ ਤੁਸੀਂ ਦੁਨੀਆ ਦਾ ਡਾਟਾ ਦੇਖੀਏ ਆਪਾਂ, ਤੇ ਆਪਾਂ ਇਹਨੂੰ ਮਿਲੀਅਨ 'ਚ ਦੇਖਦੇ ਹਾਂ ਕਿ ਪੂਰੀ ਦੁਨੀਆ ਦੇ ਜਿਹੜੇ ਯੂਰੋਪੀਅਨ ਦੇਸ਼ ਨੇ
1: ਜੀ,
0: ਜਿਹਦੇ ਵਿੱਚ ਸਪੇਨ ਆ ਗਿਆ ਔਰ UK ਆ ਗਿਆ, ਇੱਧਰ ਆਸਟ੍ਰੇਲੀਆ ਦੇਖ ਲਈਏ, ਉੱਧਰ US ਦੇਖ ਲਈਏ, ਇਹ ਆਪਣੇ ਨਾਲੋਂ ਔਰਗਨ ਡੋਨੇਸ਼ਨ ਦੇ ਵਿੱਚ ਬਹੁਤ ਅੱਗੇ ਨੇ। ਇਹਨਾਂ ਦੇ ਵਿੱਚ ਅਵੇਅਰਨੈਸ ਬਹੁਤ ਜ਼ਿਆਦਾ ਹੈ ਉਹਨਾਂ ਦੇ ਜਿਹੜੇ ਲੋਕ ਨੇ, ਤੇ ਜੇ ਉਹਨਾਂ ਦਾ ਡੇਟਾ ਦੇਖੀਏ ਤਾਂ ਆਲਮੋਸਟ 1 ਮਿਲੀਅਨ ਪਾਪੂਲੇਸ਼ਨ, 10 ਲੱਖ ਪਾਪੂਲੇਸ਼ਨ ਦੇ ਉੱਤੇ 2,000 ਲੋਕ ਇਹੋ ਜਿਹੇ ਨੇ ਜਿਹੜੇ ਔਰਗਨ ਜਿਹੜੇ ਟ੍ਰਾਂਸਪਲਾਂਟ ਹੁੰਦੇ ਨੇ ਉੱਥੇ
1: ਜੀ।
0: ਤੇ ਜੇ ਆਪਾਂ ਇੰਡੀਆ ਦੇਖੀਏ, ਇੰਡੀਆ 'ਚ ਇਹ 10 ਲੱਖ ਦੇ ਪਿੱਛੇ 10 ਤੋਂ ਵੀ ਘੱਟ ਹੈਗਾ। ਤਾਂ ਆਪਾਂ ਇਹਦੇ ਵਿੱਚ ਬਹੁਤ ਪਿੱਛੇ ਹੈਗੇ ਹਾਂ। ਔਰ ਆਪਾਂ ਨੂੰ ਇਹਦੇ ਵਿੱਚ ਜਦੋਂ ਮਹਾਂਦਾਨ, ਇਸ ਕਰਕੇ ਕਿਹਾ ਜਾਂਦਾ ਜਿੱਦਾਂ ਤੁਸੀਂ ਵਰਡ ਯੂਜ਼ ਕੀਤਾ ਕਿ ਇਹਨੂੰ ਮਹਾਂਦਾਨ ਕਿਉਂ ਕਹਿੰਦੇ ਹਾਂ, ਬਿਕੋਜ਼ ਇੱਕ ਇਨਸਾਨ ਜੇ ਆਪਣੀ ਔਰਗਨਸ ਡੋਨੇਟ ਕਰੇ ਤਾਂ 8 ਜ਼ਿੰਦਗੀਆਂ ਔਰਗਨਸ ਡੋਨੇਟ ਕਰਕੇ ਜਿਹੜੀਆਂ ਹੈ ਬਚਾ ਸਕਦਾ, ਜਿਹਦੇ ਵਿੱਚ 2 ਕਿਡਨੀਜ਼ ਆ ਗਈਆਂ, ਲਿਵਰ ਆ ਗਿਆ, ਹਾਰਟ ਆ ਗਿਆ, ਪੈਂਕਰੀਆਸ ਆ ਗਿਆ, ਇੰਟੈਸਟਾਈਨ ਆ ਗਏ, ਇਹ ਸਾਰੇ। ਤੇ ਜੇ ਆਪਾਂ ਉਹਦੇ ਨਾਲ ਟਿਸ਼ੂਜ਼ ਵੀ ਜੋੜ ਲਈਏ, ਇੱਕ ਤਾਂ ਹੁੰਦੇ ਆਪਣੇ ਅੰਗ, ਇੱਕ ਟਿਸ਼ੂਜ਼ ਹੁੰਦੇ ਨੇ ਉਹ ਵੀ ਜੋੜ ਲਈਏ, ਜਿਹਦੇ ਵਿੱਚ ਚਮੜੀ ਆ ਗਈ, ਜਿਹਦੇ ਵਿੱਚ ਆਪਣੇ ਹਾਰਟ ਦੇ ਵਾਲਵ ਆ ਗਏ, ਇਹ ਸਭ ਜੋੜ ਲਈਏ, ਤੇ ਇੱਕ ਇਨਸਾਨ ਜਿਹੜਾ ਹੈ, ਇੱਕ ਡੋਨਰ ਜਿਹੜਾ ਹੈ, ਉਹ 50 ਲੋਕਾਂ ਦੀ ਲਾਈਫ ਇੰਪੈਕਟ ਕਰ ਸਕਦਾ ਹੈ
1: ਜੀ। ਟਿਸ਼ੂ ਦਾਨ ਨੂੰ ਡਾਕਟਰ ਸਾਹਿਬ ਐਕਸਪਲੇਨ ਕਰਿਓ, ਟਿਸ਼ੂ ਦਾਨ ਸਰੋਤਿਆਂ ਨੂੰ ਇਸ ਸੰਬੰਧੀ ਜਾਣਕਾਰੀ ਦਿਓ।
0: ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਟਿਸ਼ੂ ਹੁੰਦਾ ਜਿਹੜੇ ਜਦੋਂ ਔਰਗਨਸ ਤੋਂ ਜਿਹੜੇ ਸੂਕਸ਼ਮ ਜਿਹੜੇ ਆਪਣੇ, ਇੱਕ ਤਾਂ ਔਰਗਨਸ ਹੋ ਗਏ ਜਿਹੜੇ ਕਿਸੇ ਨੇ ਕੋਈ ਫੰਕਸ਼ਨ ਕਰਦੇ ਨੇ। ਟਿਸ਼ੂ ਦੀ ਮੈਂ ਐਗਜ਼ਾਮਪਲ ਦੇ ਦਿੰਦਾ ਚਮੜੀ, ਚਮੜੀ ਨੂੰ ਆਪਾਂ ਟਿਸ਼ੂਸ 'ਚ ਲੈਂਦੇ ਹਾਂ। ਆਪਾਂ ਜਿਹੜਾ ਹੈ ਹਾਰਟ ਦੇ ਵਾਲਵ ਜਿਹੜੇ ਹੋ ਗਏ ਆਪਣੇ, ਆਪਾਂ ਉਹਨਾਂ ਨੂੰ ਵੀ ਟਿਸ਼ੂਸ ਦੇ ਵਿੱਚ ਲੈਂਦੇ ਹਾਂ। ਸੋ ਇਹ ਜਿਹੜੇ ਆਪਾਂ ਕੋਰਨੀਆ ਆ ਗਿਆ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਜਦੋਂ

0: ਬਲਾਈਂਡਨੈਸ ਆ ਜਾਂਦੀ ਹੈ। ਤਾਂ ਆਪਾਂ ਜਿਹੜੇ ਜਿਹਨੂੰ ਕਹਿੰਦੇ ਨਾ ਆ ਜਿਹਨੂੰ ਅੱਖਾਂ ਨੇਤਰਦਾਨ ਜਿਹਨੂੰ ਕਹਿੰਦੇ ਆ, ਨੇਤਰਦਾਨ 'ਚ ਆਪਾਂ ਅੱਖ ਨਹੀਂ ਕੱਢਦੇ, ਨੇਤਰਦਾਨ 'ਚ ਜਿਹੜਾ ਅੱਗੇ ਝਿੱਲੀ ਹੁੰਦੀ ਕੋਰਨੀਆ ਹੁੰਦਾ ਆਪਾਂ ਉਹਨੂੰ ਟਰਾਂਸਪਲਾਂਟ ਕਰਦੇ,
1: ਇਹ ਵੀ ਇਕੱਲਾ ਦਿੱਤਾ,
0: ਇਹ ਵੀ ਟਿਸ਼ੂ 'ਚ ਆਉਂਦਾ ਹੈ। ਇਸ ਤੋਂ ਇਲਾਵਾ ਵੇਨਸ ਜਿਹੜੀਆਂ ਆਪਣੀਆਂ ਨਾੜਾਂ ਹੁੰਦੀਆਂ ਨੇ ਕਈ ਪੇਸ਼ੈਂਟਸ ਦੇ ਵਿੱਚ, ਆਪਾਂ ਉਹ ਵੀ ਲੈ ਸਕਦੇ ਹਾਂ। ਹੱਡੀਆਂ ਜਿਨ੍ਹਾਂ ਦੇ ਵਿੱਚ ਬੋਨ ਮੈਰੋ ਦੀ ਲੋੜ ਪੈਂਦੀ ਹੈ ਉਹ ਵੀ ਟਿਸ਼ੂਸ 'ਚ ਆ ਜਾਂਦੀਆਂ ਨੇ, ਕਈ ਮਸਲਸ ਦੇ ਟੈਂਡਨਸ ਹੁੰਦੇ ਨੇ, ਸੋ ਇਹ ਸਭ ਟਿਸ਼ੂ ਦੀ ਕੈਟੇਗਰੀ 'ਚ ਆ ਜਾਂਦੇ ਨੇ, ਇਹਨਾਂ ਨੂੰ ਆਪਾਂ ਟਿਸ਼ੂਸ ਕਹਿ ਦਿੰਦੇ ਹਾਂ।

0: ਡਾਕਟਰ ਸਾਹਿਬ, ਮੇਰਾ ਅਗਲਾ ਸਵਾਲ ਹੈ ਕਿ ਹਰ ਵਿਅਕਤੀ ਅੰਗਦਾਨੀ ਬਣ ਸਕਦਾ ਹੈ ਜਾਂ ਕੀ ਅੰਗਦਾਨ ਲਈ ਉਮਰ ਦੀ ਕੋਈ ਹੱਦ ਨਿਰਧਾਰਿਤ ਕੀਤੀ ਗਈ ਹੈ?
1: ਦੇਖੋ ਜੀ, ਜੇ ਆਪਾਂ ਸਭ ਤੋਂ ਪਹਿਲਾਂ ਗੁਰਦੇ ਦੀ ਗੱਲ ਹੀ ਕਰ ਲਈਏ, ਗੁਰਦਾ ਸਭ ਤੋਂ ਜ਼ਿਆਦਾ ਟਰਾਂਸਪਲਾਂਟ ਔਰ ਡੋਨੇਟ ਹੋਣ ਵਾਲਾ ਔਰਗਨ ਹੈਗਾ, ਇਸ ਕਰਕੇ ਆਪਾਂ ਕੋਮਨ ਉਹਦੀ ਹੀ ਗੱਲ ਕਰਦੇ ਹਾਂ। ਗੁਰਦਾ ਦੇਣ ਵਾਸਤੇ ਘੱਟ ਤੋਂ ਘੱਟ ਜਿਹੜੀ ਉਮਰ ਹੈ ਆਪਾਂ 18 ਸਾਲ ਲੈਂਦੇ ਹਾਂ
0: ਜੀ,
1: ਬਿਕੋਜ਼ 18 ਸਾਲ ਤੱਕ ਪੂਰੇ ਔਰਗਨ ਸਰੀਰ ਦੇ ਡਿਵੈਲਪ ਹੋ ਚੁੱਕੇ ਹੁੰਦੇ ਨੇ। ਵੱਧ ਤੋਂ ਵੱਧ ਜਿਹੜੀ ਔਰਗਨ ਆਪਾਂ ਜਿਹੜੇ ਗੁਰਦਾ ਟਰਾਂਸਪਲਾਂਟ ਜਾਂ ਗੁਰਦਾ ਡੋਨੇਸ਼ਨ ਵਾਲੀ ਜਿਹੜੀ ਲਿਮਿਟ ਸੀਗੀ ਉਹ ਪਹਿਲਾਂ ਹੁੰਦੀ ਸੀਗੀ ਅਰਾਊਂਡ 60 ਸਾਲ
0: ਜੀ।
1: ਹੁਣ ਉਹਦੇ ਵਿੱਚ ਦੇਖਦੇ ਹੋਏ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਆਪਣਾ ਲੋੜ ਜ਼ਿਆਦਾ ਹੈ ਔਰ ਡੋਨਰ ਘੱਟ ਨੇ, ਤਾਂ ਉਹਦੇ ਵਿੱਚ ਕਈ ਵਾਰੀ ਹੁੰਦਾ ਸੀ ਕਿ ਕੋਈ 70 ਸਾਲ ਦੇ ਬਜ਼ੁਰਗ ਵੀ ਇਹੋ ਜਿਹੇ ਹੁੰਦੇ ਸੀ ਜਿਹੜੇ ਬਹੁਤ ਫਿੱਟ ਹੁੰਦੇ ਸੀਗੇ। ਸੋ ਇਹਨੂੰ ਹੁਣ ਇਸ ਕ੍ਰਾਈਟੀਰੀਆ ਜਿਹੜਾ ਮੈਂ ਤੁਹਾਨੂੰ ਇੱਕ ਲਿਮਿਟ ਦੱਸੀ ਆ ਇਹਨੂੰ ਰਿਲੈਕਸ ਕੀਤਾ ਹੈ ਐਕਟ ਨੇ ਵੀ ਔਰ ਸਰਕਾਰ ਨੇ ਵੀ, ਤਾਂ ਉਹਦੇ ਵਿੱਚ ਈਵਨ ਅਪ ਟੂ 65 ਸਾਲ ਜਾਂ 70 ਸਾਲ ਤੱਕ ਵੀ ਆਪਾਂ ਡੋਨੇਸ਼ਨ ਕਰ ਸਕਦੇ ਹਾਂ, ਪ੍ਰੋਵਾਈਡਿਡ ਆਪਾਂ ਇੱਕ ਹੈਲਦੀ ਜੀਵਨ ਬਤੀਤ ਕਰ ਸਕਦੇ ਹਾਂ, ਕਰ ਰਹੇ ਹਾਂ
0: ਜੀ।
1: ਦੂਸਰਾ, ਆਪਾਂ ਨੂੰ ਜੇ ਸ਼ੂਗਰ ਹੈਗੀ ਆ, ਪਹਿਲਾਂ ਤਾਂ ਆਪਾਂ ਕੀ ਕਰਦੇ ਸੀ ਕਿ ਸ਼ੂਗਰ ਦਾ ਮਰੀਜ਼ ਦੇਖਦੇ ਹੀ ਉਹਨੂੰ ਰਿਜੈਕਟ ਕਰ ਦਿੰਦੇ ਸੀ ਕਿ ਇਹ ਪੇਸ਼ੈਂਟ ਜਿਹੜਾ ਹੈ ਉਹ ਡੋਨੇਸ਼ਨ ਨਹੀਂ ਕਰ ਸਕਦਾ। ਪਰ ਜੇ ਉਸ ਪੇਸ਼ੈਂਟ ਨੇ ਲਾਈਫ ਲੌਂਗ ਸ਼ੂਗਰ ਅੱਛੀ ਕੰਟਰੋਲ ਕੀਤੀ ਹੋਈ ਹੈ ਅਤੇ ਉਹਦੇ ਔਰਗਨਸ ਜਿਹੜੇ ਨੇ, ਕਿਡਨੀਜ਼ ਜਿਹੜੀਆਂ ਨੇ, ਉਹ ਸਹੀ ਫੰਕਸ਼ਨ ਕਰ ਰਹੀਆਂ ਨੇ, ਆਪਾਂ ਟੈਸਟ ਕਰਾ ਕੇ ਦੇਖ ਲੈਂਦੇ ਹਾਂ, ਤਾਂ ਉਹ ਸ਼ੂਗਰ ਵਾਲਾ ਮਰੀਜ਼ ਵੀ ਜਿਹੜਾ ਹੈ, ਜਿਹਦੀ ਡਾਇਬਟੀਜ਼ ਕੰਟਰੋਲ ਰਹੀ ਹੈ, ਉਹ ਵੀ ਔਰਗਨ ਡੋਨੇਟ ਕਰ ਸਕਦਾ ਹੈ। ਤਾਂ ਇਹਨਾਂ ਨੂੰ ਆਪਾਂ ਐਕਸਟੈਂਡਡ ਕ੍ਰਾਈਟੀਰੀਆ ਕਹਿ ਦਿੰਦੇ ਕਿ ਇਹਨੂੰ ਸਰਕਾਰ ਨੇ ਥੋੜ੍ਹੀ ਰਿਲੈਕਸੇਸ਼ਨ ਦਿੱਤੀ ਹੈ
0: ਜੀ,
1: ਕਿ ਥੋੜ੍ਹਾ ਜਿਹੜਾ 65-70 ਸਾਲ ਦਾ ਬਜ਼ੁਰਗ ਵੀ ਡੋਨੇਸ਼ਨ ਕਰ ਸਕਦਾ ਹੈ, ਪ੍ਰੋਵਾਈਡਿਡ ਉਹਨਾਂ ਦੀ ਆਪਣਾ ਲਾਈਫ ਸਟਾਈਲ ਠੀਕ ਚੱਲ ਰਿਹਾ, ਉਹਨਾਂ ਦੇ ਸ਼ੂਗਰਸ ਬਲੱਡ ਪ੍ਰੈਸ਼ਰਸ ਕੰਟਰੋਲ ਚੱਲ ਰਹੀਆਂ ਨੇ। ਬੀਪੀ ਦੇ ਉੱਤੇ ਵੀ ਪਹਿਲਾਂ ਕਹਿੰਦੇ ਸੀ ਕਿ ਬੀਪੀ ਵਾਲਾ ਪੇਸ਼ੈਂਟ ਵੀ ਆਪਾਂ ਰਿਜੈਕਟ ਕਰ ਦਿੰਦੇ, ਹੁਣ ਜਿਹੜਾ 1 ਜਾਂ 2 ਦਵਾਈਆਂ ਬੀਪੀ ਦੀਆਂ ਲੈ ਕੇ ਬਲੱਡ ਪ੍ਰੈਸ਼ਰ ਕੰਟਰੋਲ ਕਰ ਪਾ ਰਿਹਾ ਪਿਛਲੇ ਕਈ ਸਾਲਾਂ ਤੋਂ, ਅਤੇ ਉਹਦੇ ਜਿਹੜੇ ਬੇਸਿਕ ਟੈਸਟ ਨੇ ਜਿਹੜੇ ਉਹਦੇ ਨਾਲ ਪਤਾ ਲੱਗ ਰਿਹਾ ਕਿ ਗੁਰਦਾ ਠੀਕ ਹੈ, ਉਹਦਾ ਫੰਕਸ਼ਨ ਕਰ ਰਿਹਾ, ਤਾਂ ਆਪਾਂ ਇਹੋ ਜਿਹੇ ਮਰੀਜ਼ਾਂ ਨੂੰ ਵੀ ਔਰਗਨ ਡੋਨੇਸ਼ਨ ਵਾਸਤੇ ਜਾਂ ਉਹਨਾਂ ਨੂੰ ਆਪਾਂ ਔਰਗਨਸ ਉਹਨਾਂ ਦੇ ਟਰਾਂਸਪਲਾਂਟ ਕਰ ਸਕਦੇ।
0: ਡਾਕਟਰ ਸਾਹਿਬ, ਜੀਵਤ ਅੰਗਦਾਨ ਤੇ ਮੌਤ ਤੋਂ ਬਾਅਦ ਅੰਗਦਾਨ, ਇਹ ਕੀ ਹੁੰਦਾ ਸਰ?
1: ਦੇਖੋ, ਜਿਸ ਤਰ੍ਹਾਂ ਆਪਾਂ ਜੇ ਗੱਲ ਕਰੀਏ ਕਿ ਸਪੋਜ਼ ਇੱਕ ਯੰਗ, ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਐਕਸੀਡੈਂਟ ਹੋ ਗਿਆ, ਐਕਸੀਡੈਂਟ ਤੋਂ ਬਾਅਦ ਆਪਾਂ ਕਹਿੰਦੇ ਹਾਂ ਉਹ ਕੋਮਾ ਚਲਾ ਗਿਆ, ਕੋਮਾ ਜਾਣ ਦਾ ਮਤਲਬ ਹੈਗਾ ਕਿ ਉਹਦਾ ਬ੍ਰੇਨ ਡੈਡ ਹੋ ਗਿਆ, ਬ੍ਰੇਨ ਹੁਣ ਕੰਮ ਨਹੀਂ ਕਰ ਰਿਹਾ, ਤਾਂ ਕਿ ਇਸ ਕਰਕੇ ਬ੍ਰੇਨ ਉਹਦੇ ਫੰਕਸ਼ਨਸ ਕੰਟਰੋਲ ਨਹੀਂ ਕਰ ਪਾ ਰਿਹਾ ਦਿਮਾਗ ਦੇ ਨਾਲ, ਇਸ ਕਰਕੇ ਉਹਨੂੰ ਸਾਹ ਦੀ ਮਸ਼ੀਨ ਦੀ ਲੋੜ ਪੈ ਰਹੀ ਹੈ, ਬਾਕੀ ਚੀਜ਼ਾਂ ਦੀ ਲੋੜ ਪੈ ਰਹੀ ਹੈ, ਵੈਂਟੀਲੇਟਰ 'ਤੇ ਹੈਗਾ, ਪਰ ਉਹਦਾ ਹਾਰਟ ਸਹੀ ਕੰਮ ਕਰ ਰਿਹਾ
0: ਜੀ।
1: ਹਾਰਟ ਜਦੋਂ ਤੱਕ, ਦਿਲ ਜਦੋਂ ਤੱਕ ਧੜਕਦਾ ਹੈ, ਤਾਂ ਖੂਨ ਜਿਹੜਾ ਹੈ ਉਹ ਪੰਪ ਹੁੰਦਾ ਰਹਿੰਦਾ ਹੈ ਔਰਗਨਸ ਦੇ ਵਿੱਚ, ਇਹਨੂੰ ਆਪਾਂ ਕਹਿ ਦਿੰਦੇ ਹਾਂ ਬ੍ਰੇਨ ਡੈਡ ਡੋਨਰਸ। ਉਹ ਬ੍ਰੇਨ ਡੈਡ ਹੈ, ਹਾਰਟ ਉਹਦਾ ਫੰਕਸ਼ਨਿੰਗ ਹੈਗਾ, ਉਹ ਪੇਸ਼ੈਂਟ ਜਿਹੜੇ ਨੇ ਦੇ ਆਰ ਵੈਰੀ ਸੂਟੇਬਲ, ਉਹ ਬਹੁਤ ਸੂਟੇਬਲ ਨੇ ਔਰਗਨ ਟਰਾਂਸਪਲਾਂਟ ਵਾਸਤੇ, ਕਿਉਂਕਿ ਉਹ ਇੱਕ ਤਾਂ ਸਰਵਾਈਵਲ ਚਾਂਸਿਸ ਇਹੋ ਜਿਹੇ ਪੇਸ਼ੈਂਟਸ ਦੇ ਬਹੁਤ ਹੀ ਨਿਲ ਹੋ ਜਾਂਦੇ ਨੇ ਜਦੋਂ ਵੈਂਟੀਲੇਟਰ 'ਤੇ ਰਹਿੰਦੇ ਨੇ, ਉਹਨਾਂ ਦਾ ਕੁਛ ਕ੍ਰਾਈਟੀਰੀਆ ਹੈ, ਕੁਛ ਡਾਕਟਰ ਨੇ ਟੀਮ ਬੈਠ ਕੇ ਦੇਖਦੀ ਹੈ ਕਿ ਇਹ ਦੁਬਾਰਾ ਇਹ ਬ੍ਰੇਨ ਰਿਕਵਰ ਕਰ ਪਾਏਗਾ ਕਿ ਨਹੀਂ, ਔਰ 100 ਚੋਂ 99% ਉਹ ਨਹੀਂ ਰਿਕਵਰ ਕਰਦਾ। ਜੇ ਉਹ ਵੈਸੇ ਤਾਂ ਉਹ ਵੈਂਟੀਲੇਟਰ ਤੋਂ ਬਾਹਰ ਨਹੀਂ ਆਉਂਦੇ ਇਹੋ ਜਿਹੇ ਪੇਸ਼ੈਂਟ, ਜੇ ਆ ਵੀ ਜਾਣਗੇ ਤਾਂ ਦੇ ਵਿਲ ਬੀ ਹੋਲ ਲਾਈਫ ਡੈਬਿਲਿਟੇਟਿਡ।

0: ਆਪਾਂ ਕਹਿੰਦੇ ਹਾਂ ਵੈਂਟੀਲੇਟਰ 'ਤੇ ਜਾਂ ਟ੍ਰਕਿਓਸਟਮੀ 'ਤੇ ਰਹਿਣਗੇ। ਇਹੋ ਜਿਹੇ ਪੇਸ਼ੈਂਟਸ ਜਿਹੜੇ ਨੇ ਜਿਨ੍ਹਾਂ ਦਾ ਹਾਰਟ ਚੱਲ ਰਿਹਾ, ਯੰਗ ਪੇਸ਼ੈਂਟ ਨੇ, ਕੋਈ ਬਿਮਾਰੀ ਨਹੀਂ ਸੀ ਪਹਿਲਾਂ ਐਕਸੀਡੈਂਟ ਦੇ ਨਾਲ, ਇਹਨਾਂ ਨੂੰ ਜੇ ਕਾਉਂਸਲਿੰਗ ਕੀਤਾ ਜਾਵੇ ਤਾਂ ਇਹ ਆਈਡੀਅਲ ਡੋਨਰਸ ਮੰਨਦੇ, ਇਹਨਾਂ ਨੂੰ ਬ੍ਰੇਨ ਡੈੱਡ ਡੋਨਰਸ ਕਹਿੰਦੇ ਹਾਂ ਆਪਾਂ।
1: ਡਾਕਟਰ ਸਾਹਿਬ, ਆਪਣਾ ਬ੍ਰੇਨ ਡੈੱਥ ਦੀ ਪੁਸ਼ਟੀ ਕਿਵੇਂ ਕਰਦੇ ਹੋ ਤੁਸੀਂ?
0: ਜੀ, ਬ੍ਰੇਨ ਡੈੱਡ ਡਿਕਲੇਅਰ ਕਰਨ ਵਾਸਤੇ ਹਰ ਹੋਸਪਿਟਲ ਦੇ ਵਿੱਚ ਇੱਕ ਕਮੇਟੀ ਬਣੀ ਹੁੰਦੀ ਹੈ
1: ਜੀ।
0: ਉਸ ਕਮੇਟੀ ਦੇ ਵਿੱਚ ਇੱਕ ਦਿਮਾਗ ਦਾ ਡਾਕਟਰ, ਜਿਹਨੂੰ ਆਪਾਂ ਨਿਊਰੋਲੋਜਿਸਟ ਕਹਿ ਦਿੰਦੇ ਹਾਂ, ਉਹਦੇ ਵਿੱਚ ਐਨਸਥੀਜ਼ੀਆ ਸਪੈਸ਼ਲਿਸਟ, ਜਿਹਨੂੰ ਕ੍ਰਿਟੀਕਲ ਕੇਅਰ ਸਪੈਸ਼ਲਿਸਟ ਕਹਿ ਦਿੰਦੇ ਹਾਂ, ਇੱਕ ਮੈਡੀਸਿਨ ਦੇ ਸਪੈਸ਼ਲਿਸਟ ਔਰ ਇੱਕ ਹੋਸਪਿਟਲ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਹੈ ਉਹ ਆਫਿਸਰ ਹੁੰਦੇ ਨੇ। ਅਤੇ ਇਹਨਾਂ ਚਾਰ ਡਾਕਟਰਾਂ ਦੀ ਕਮੇਟੀ ਬਣ ਕੇ ਉਹ ਕੀ ਕਰਦੀ ਹੈ ਕਿ ਜਦੋਂ ਇਹੋ ਜਿਹਾ ਕੋਈ ਪੇਸ਼ੈਂਟ ਹੋਸਪਿਟਲ 'ਚ ਆਉਂਦਾ ਹੈ ਜਿਹਨੂੰ ਬ੍ਰੇਨ ਡੈੱਡ ਲੱਗ ਰਿਹਾ, ਸਸਪੀਸ਼ਨ ਹੈਗਾ, ਵੈਂਟੀਲੇਟਰ 'ਤੇ ਹੈ, ਯੰਗ ਹੈ, ਔਰ ਆਪਾਂ ਨੂੰ ਲੱਗ ਰਿਹਾ ਕਿ ਆਪਾਂ ਔਰਗਨ ਡੋਨੇਸ਼ਨ ਵਾਸਤੇ ਉਹਨੂੰ ਕਨਵਿੰਸ ਕਰ ਸਕਦੇ ਹਾਂ, ਉਹਦੇ ਵਿੱਚ ਬੇਸਿਕ ਦਿਮਾਗ ਦੇ ਫੰਕਸ਼ਨ ਜਿਹੜੇ ਆਪਣੇ ਸਰੀਰ ਨੂੰ ਕੰਟਰੋਲ ਕਰਦੇ ਨੇ ਉਹਨਾਂ ਦੇ ਕੁਝ ਫੰਕਸ਼ਨਸ ਦੇਖੇ ਜਾਂਦੇ ਨੇ। ਉਹ ਚਾਰ ਮੈਂਬਰਾਂ ਦੀ ਕਮੇਟੀ ਉਹ ਪੁਸ਼ਟੀ ਕਰਦੀ, ਜਿਹਦੇ ਵਿੱਚ ਆਪਣੇ ਹਾਰਟ ਦਾ ਫੰਕਸ਼ਨ ਹੋ ਗਿਆ, ਠੀਕ ਹੈ, ਆਪਣੇ ਜਿਹੜੇ ਰਿਫਲੈਕਸ ਹੈ ਕਿ ਉਹ ਸਾਹ ਲੈਣ ਵਾਲੇ ਰਿਫਲੈਕਸ ਹੁੰਦੇ ਨੇ, ਆਪਣੇ ਅੱਖਾਂ ਵਾਲੇ ਰਿਫਲੈਕਸ ਹੁੰਦੇ ਨੇ। ਸੋ ਬੇਸਿਕਲੀ ਟੈਕਨੀਕਲੀ ਡਾਕਟਰੀ ਭਾਸ਼ਾ 'ਚ ਜੇ ਦੇਖੀਏ ਤਾਂ ਉਹ ਕੀ ਕਰਦੇ ਨੇ ਕਿ ਬ੍ਰੇਨ ਖਤਮ ਹੋ ਚੁੱਕਾ ਹੈ, ਉਹ ਸਰੀਰ ਨੂੰ ਕੰਟਰੋਲ ਨਹੀਂ ਕਰ ਰਿਹਾ, ਉਹਦੇ ਕੋਈ 5-6 ਪੈਰਾਮੀਟਰਸ ਹੁੰਦੇ ਨੇ, ਉਹਨਾਂ ਪੈਰਾਮੀਟਰਾਂ ਨੂੰ ਉਹ ਜਿਹੜੇ ਡਾਕਟਰਾਂ ਦੀ ਟੀਮ ਹੈ ਉਹ ਪੁਸ਼ਟੀ ਕਰਦੀ ਹੈ, ਪਹਿਲਾਂ ਤਾਂ ਐਡਮਿਸ਼ਨ ਦੇ ਟਾਈਮ 'ਤੇ, ਫਿਰ ਉਹ 6 ਘੰਟੇ ਬਾਅਦ, ਅਤੇ ਫਿਰ 12 ਘੰਟੇ ਬਾਅਦ
1: ਜੀ।
0: ਸੋ ਜਦੋਂ ਇਹ ਦੋ ਰਿਪੋਰਟਸ 24 ਘੰਟੇ ਦੇ ਅੰਦਰ ਅੰਦਰ ਕਲੱਬ ਹੋ ਜਾਂਦੀਆਂ ਨੇ, ਅਤੇ ਫਿਰ ਜੇ ਉਹ ਦੋ ਰਿਪੋਰਟਸ ਸੇਮ ਜਿਹੜਾ ਇਸ਼ਾਰਾ ਕਰਦੀਆਂ ਨੇ ਸੇਮ ਸਾਈਡ ਵੱਲ ਕਿ ਬ੍ਰੇਨ ਡੈੱਡ ਹੋ ਚੁੱਕਿਆ ਹੈ, ਹਾਰਟ ਫੰਕਸ਼ਨਿੰਗ ਹੈ, ਉਸ ਤੋਂ ਬਾਅਦ ਉਹ ਡੈਕਲੇਰੇਸ਼ਨ ਸਰਟੀਫਿਕੇਟ ਦਿੰਦੀ ਹੈ ਕਮੇਟੀ ਕਿ ਹਾਂ ਇਹ ਪੇਸ਼ੈਂਟ ਜਿਹੜਾ ਹੈ ਬ੍ਰੇਨ ਡੈੱਡ ਹੈ। ਹੁਣ ਆਪਾਂ ਅੱਗੇ ਕਾਉਂਸਲਰ ਦੇ ਨਾਲ ਇਹ ਪ੍ਰੋਸੀਡ ਕਰ ਸਕਦੇ ਹਾਂ, ਉਹਨਾਂ ਦੀ ਫੈਮਿਲੀ ਨੂੰ, ਉਹਨਾਂ ਦੇ ਫੈਮਿਲੀ ਮੈਂਬਰਸ ਨੂੰ ਆਪਾਂ ਇਹ ਕਨਵਿੰਸ ਕਰ ਸਕਦੇ ਹਾਂ, ਕਾਉਂਸਲਿੰਗ ਕਰ ਸਕਦੇ ਹਾਂ ਕਿ ਤੁਸੀਂ ਜੇ ਚਾਹੋ ਤਾਂ ਔਰਗਨਸ ਡੋਨੇਟ ਕਰਕੇ 8 ਜ਼ਿੰਦਗੀਆਂ ਜਿਹੜੀਆਂ ਨੇ ਉਹ ਬਚਾ ਸਕਦੇ ਹਾਂ।

0: ਸਰੋਤਿਓ, ਤੁਸੀਂ ਸੁਣ ਰਹੇ ਹੋ ਆਪਣਾ ਪਸੰਦੀਦਾ ਰੇਡੀਓ ਸਟੇਸ਼ਨ 101.1 ਮੈਗਾਹਰਟਸ ਆਕਾਸ਼ਵਾਣੀ FM ਬਠਿੰਡਾ, ਤੇ ਤੁਸੀਂ ਸੁਣ ਰਹੇ ਹੋ ਸਾਡਾ ਨਵਾਂ ਸਿਲਸਿਲਾ ਸਜਰੀ ਸਵੇਰ, ਨਵੇਂ ਰੰਗ ਦੇ ਵਿੱਚ ਇੱਕ ਨਵੀਂ ਉਮੰਗ ਦੇ ਨਾਲ, ਤੇ ਸਾਡਾ ਹੈਲਥ ਸ਼ੋਅ ਜ਼ਿੰਦਗੀ ਦੇ ਰੰਗ ਡਾਕਟਰ ਦੇ ਸੰਗ, ਤੇ ਤੁਹਾਡੇ ਰੂਬਰੂ ਹੋ ਰਹੇ ਨੇ ਡਾਕਟਰ ਕਵਲਜੀਤ ਸਿੰਘ ਕੌੜਾ, ਅਡੀਸ਼ਨਲ ਪ੍ਰੋਫੈਸਰ HOD ਯੂਰੋਲੋਜੀ ਡਿਪਾਰਟਮੈਂਟ, ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ। ਡਾਕਟਰ ਸਾਹਿਬ, ਦਿਲ ਰੁਕਣ ਤੋਂ ਬਾਅਦ ਵੀ ਕੀ ਅੰਗ ਦਾਨ ਸੰਭਵ ਹੈ? ਤੇ ਇਹਦੇ ਨਾਲ ਹੀ ਮੇਰਾ ਦੂਸਰਾ ਸਵਾਲ ਵੀ ਹੈ ਕਿ ਜੀਵਤ ਵਿਅਕਤੀ ਕਿਹੜੇ ਅੰਗ ਦਾਨ ਕਰ ਸਕਦਾ ਹੈ?
1: ਜੀ, ਤੁਸੀਂ ਹੁਣੇ ਕੁਐਸਚਨ ਪੁੱਛਿਆ ਸੀਗਾ ਕਿ ਇੱਕ ਜਿੰਦੇ ਹੋਏ ਡੋਨੇਸ਼ਨ ਤੇ ਇੱਕ ਮਰਨ ਤੋਂ ਬਾਅਦ ਦੇ ਡੋਨੇਸ਼ਨ ਚ ਵੀ ਫਰਕ ਆ, ਉਹਨੂੰ ਥੋੜਾ ਜਿਹਾ ਐਕਸਟੈਂਡ ਕਰਾਂਗੇ ਤੇ ਇਸ ਸਵਾਲ ਦਾ ਆਪਾਂ ਜਵਾਬ ਇਹਦੇ ਤੇ ਪਹੁੰਚਾਂਗੇ।
0: ਜੀ,
1: ਡੋਨਰਸ ਤਿੰਨ ਤਰ੍ਹਾਂ ਦੇ ਹੋ ਸਕਦੇ ਨੇ। ਇੱਕ, ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਕਿਸੇ ਦੀ ਕਿਡਨੀਜ਼ ਫੇਲ ਹੋਈਆਂ ਜਾਂ ਕਿਸੇ ਦਾ ਲਿਵਰ ਫੇਲ ਹੋਇਆ ਔਰ ਆਪਾਂ ਨੂੰ ਕਿਹਾ ਜਾਂਦਾ ਕਿ ਤੁਹਾਡਾ ਕੋਈ ਰਿਲੇਟਿਵ ਹੈਗਾ ਜਿਹਦਾ ਬਲੱਡ ਗਰੁੱਪ ਮੈਚ ਹੋ ਰਿਹਾ, ਉਹਨੂੰ ਲੈ ਆਓ ਕਿ ਆਪਾਂ ਉਹਨਾਂ ਤੋਂ, ਜੇ ਕਿਡਨੀਜ਼ ਦਾ ਕੇਸ ਆ ਤਾਂ ਕਿਡਨੀ, ਇੱਕ ਕਿਡਨੀ ਉਹਨਾਂ ਤੋਂ ਟ੍ਰਾਂਸਪਲਾਂਟ ਕਰਕੇ ਪੇਸ਼ੈਂਟ ਨੂੰ ਲਗਾਈ ਜਾਂਦੀ। ਇਹਨੂੰ ਆਪਾਂ ਲਾਈਵ ਔਰਗਨ ਡੋਨੇਸ਼ਨ ਕਹਿ ਦਿੰਦੇ ਹਾਂ ਕਿ ਜਿੰਦਾ ਡੋਨਰ ਤੋਂ ਆਪਾਂ ਕਿਡਨੀ ਲਈ। ਸੇਮ ਲਿਵਰ ਵੀ ਇਸ ਤਰ੍ਹਾਂ ਹੁੰਦਾ ਕਿ ਕਿਸੇ ਰਿਲੇਟਿਵ ਤੋਂ ਹਾਫ ਲਿਵਰ ਲੈ ਕੇ ਤੇ ਜਿਗਰ ਫੇਲੀਅਰ ਵਾਲੇ ਪੇਸ਼ੈਂਟ ਚਲਾ ਦਿੱਤਾ।
0: ਜੀ,
1: ਇਹਨੂੰ ਆਪਾਂ ਲਾਈਵ ਔਰਗਨ ਡੋਨੇਸ਼ਨ ਕਹਿ ਦਿੰਦੇ ਹਾਂ। ਦੂਸਰਾ, ਮੈਂ ਤੁਹਾਨੂੰ ਬ੍ਰੇਨ ਡੈਥ ਜਿਹੜਾ ਹੈ ਡੈਥ ਤੋਂ ਬਾਅਦ ਵਾਲੀ ਦੱਸ ਵੀ ਚੁੱਕਿਆ, ਜਿਸ ਤਰ੍ਹਾਂ ਤੁਸੀਂ ਹੁਣ ਇਹ ਕੁਐਸਚਨ ਪੁੱਛਿਆ, ਇਹਦੇ ਵਿੱਚ ਵੀ ਦੋ ਤਰ੍ਹਾਂ ਦੀਆਂ ਡੋਨੇਸ਼ਨਸ ਹੁੰਦੀਆਂ ਨੇ। ਇੱਕ ਆਪਾਂ ਜਿਹਨੂੰ ਕਹਿੰਦੇ ਹਾਂ ਕਿ ਬ੍ਰੇਨ ਡੈਥ ਡੋਨਰਸ,
0: ਜੀ,
1: ਜਿਹਦਾ ਬ੍ਰੇਨ ਜਿਹੜਾ ਹੈ ਖਤਮ ਹੋ ਚੁੱਕਿਆ ਪਰ ਹਾਰਟ ਚੱਲ ਰਿਹਾ। ਜਿੰਨੀਆਂ ਵੀ ਅੰਗਦਾਨ ਜਾਂ ਡੋਨੇਸ਼ਨਸ ਹੋ ਰਹੀਆਂ ਨੇ, ਜਿਹੜੀਆਂ ਆਪਾਂ ਕੈਡਾਵਰ ਡੋਨੇਸ਼ਨ ਜਿਹਨੂੰ ਕਹਿੰਦਾ ਬ੍ਰੇਨ ਡੈਥ ਵਾਲੇ, ਡੈਡ ਬੋਡੀ ਦੇ ਵਿੱਚ ਇਹ ਡੋਨੇਸ਼ਨ 100 ਚੋਂ 90% ਇਹ ਵਾਲੀਆਂ ਹੁੰਦੀਆਂ ਨੇ।
0: ਜੀ,
1: 10% ਡੋਨੇਸ਼ਨ ਇਹੋ ਜਿਹੇ ਹੁੰਦੇ ਨੇ ਜਿਹਨਾਂ ਦੇ ਵਿੱਚ ਬ੍ਰੇਨ ਵੀ ਡੈਥ ਹੈ ਤੇ ਹਾਰਟ ਵੀ ਡੈਡ ਹੈ।
0: ਜੀ,
1: ਉਸ ਕੇਸ ਦੇ ਵਿੱਚ ਕਿਉਂ ਘੱਟ ਨੇ ਉਹ? ਬਿਕੋਜ਼ ਤੁਹਾਨੂੰ ਹੁਣੇ ਮੈਂ ਦੱਸਿਆ ਕਿ ਹਾਰਟ ਜੇ ਫੰਕਸ਼ਨ ਕਰੇਗਾ ਤੇ ਆਰਗਨਸ ਦੀ ਫੰਕਸ਼ਨਿੰਗ ਚੱਲਦੀ ਰਹੇਗੀ।
0: ਜੀ,
1: ਹਾਰਟ ਜੇ ਡੈਡ ਹੈ ਤੇ ਆਪਾਂ ਨੂੰ ਆਰਟੀਫਿਸ਼ੀਅਲ ਮਸ਼ੀਨ ਦੇ ਉੱਤੇ ਪਾ ਕੇ ਹਾਰਟ ਨੂੰ ਪੰਪ ਕਰਦੇ ਰਹਿਣਾ ਪੈਂਦਾ। ਉਹਦੇ ਵਿੱਚ ਫਿਰ

0: ਰਿਜ਼ਲਟਸ ਆਉਂਦੇ ਨੇ, ਇੱਕ ਤਾਂ ਆਪਾਂ ਨੂੰ ਬਹੁਤ ਹੀ ਜਲਦੀ ਜਿਹੜਾ ਹੈ ਜਿੰਨਾ ਜਲਦੀ ਹੋ ਸਕੇ, ਜੇ ਨੋਰਮਲ ਆਪਾਂ ਬ੍ਰੇਨ ਡੈਡ ਤੇ ਹਾਰਟ ਚੱਲਦੇ ਹੋਏ ਮਰੀਜ਼ ਚ ਆਪਾਂ 24 ਤੋਂ 48 ਘੰਟੇ ਤੱਕ ਵੇਟ ਕਰ ਸਕਦੇ ਹਾਂ ਔਰਗਨ ਕੱਢਣ ਵਾਸਤੇ, ਤਾਂ ਜਿਹੜਾ ਇਸ ਦੇ ਵਿੱਚ ਆਪਾਂ ਨੂੰ 12 ਘੰਟੇ ਦੇ ਅੰਦਰ ਅੰਦਰ ਹੀ ਆਪਾਂ ਨੂੰ ਸਰਜਰੀ ਕਰਕੇ ਔਰਗਨਸ ਜਿਹੜੇ ਨੇ ਉਹ ਟ੍ਰਾਂਸਪਲਾਂਟ ਕਰਨੇ ਪੈਂਦੇ ਨੇ, ਬਿਕੋਜ਼ ਇਹਦੇ ਵਿੱਚ ਬਲੱਡ ਸਪਲਾਈ ਨਹੀਂ ਜਾ ਰਹੀ ਔਰ ਔਰਗਨਸ ਜਲਦੀ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ।
1: ਜੀ।
0: ਤੀਸਰਾ ਨੈਚੁਰਲ ਡੈਥ ਡੋਨਰਸ ਆ ਗਏ,
1: ਜੀ,
0: ਜਦੋਂ ਜਿਸ ਤਰ੍ਹਾਂ ਅੱਜ ਕੱਲ੍ਹ ਗੌਰਮੈਂਟ ਦੀ ਮੁਹਿੰਮ ਹੈ ਕਿ ਤੁਸੀਂ ਅੰਗਦਾਨ ਮਹਾਂਦਾਨ ਕਰਕੇ ਤੁਸੀਂ ਆਪਣਾ ਇੱਕ ਸਰਟੀਫਿਕੇਟ ਜਨਰੇਟ ਕਰੋ, ਇਹ ਭਾਰਤ ਸਰਕਾਰ ਦੀ ਨੈਸ਼ਨਲ ਔਰਗਨ ਟ੍ਰਾਂਸਪਲਾਂਟ ਐਂਡ ਟਿਸ਼ੂ ਔਰਗਨਾਈਜੇਸ਼ਨ ਨੋਟੋ ਕਹਿ ਦਿੰਦੇ ਆਪਾਂ, ਦਿੱਲੀ 'ਚ ਹੈਗੀ, ਉਹਦੀ ਵੈਬਸਾਈਟ ਹੈਗੀ ਹੈ। ਕੋਈ ਵੀ ਅੱਜ ਆਪਣੇ ਔਰਗਨਸ ਪਲੈਜ ਕਰਨਾ ਚਾਹੁੰਦਾ ਹੈ, ਕੋਈ ਵੀ 18 ਸਾਲ ਤੋਂ ਉੱਤੇ ਵਾਲਾ ਜਿਹੜਾ ਨਾਗਰਿਕ ਹੈ ਭਾਰਤ ਦਾ, ਆਧਾਰ ਕਾਰਡ ਬੇਸਡ ਉੱਥੇ ਰਜਿਸਟ੍ਰੇਸ਼ਨ ਹੈ।
1: ਜੀ।
0: ਜਿਸ ਤਰ੍ਹਾਂ ਆਪਾਂ ਕੋਵਿਡ 'ਚ ਦੇਖਿਆ ਸੀ ਕਿ ਆਪਾਂ ਜਦੋਂ ਰਜਿਸਟ੍ਰੇਸ਼ਨ ਕੋਵਿਡ ਵੈਕਸੀਨੇਸ਼ਨ ਤੋਂ ਬਾਅਦ ਆਪਣਾ ਇੱਕ ਸਰਟੀਫਿਕੇਟ ਜਨਰੇਟ ਹੁੰਦਾ ਸੀਗਾ,
1: ਜੀ ਸਰ,
0: ਇੱਦਾਂ ਹੀ ਇਸ ਕੇਸ ਦੇ ਵਿੱਚ ਆਪਾਂ ਆਪਣੀ ਰਜਿਸਟ੍ਰੇਸ਼ਨ ਕੰਪਲੀਟ ਕਰਾਂਗੇ, ਪਲੈਜ ਕਰਾਂਗੇ, ਤਾਂ ਆਪਣਾ ਇੱਕ ਸਰਟੀਫਿਕੇਟ ਜਨਰੇਟ ਹੋ ਜਾਏਗਾ ਜਿਹਦੇ ਵਿੱਚ ਸਾਰੀਆਂ ਡਿਟੇਲਸ ਹੋਣਗੀਆਂ,
1: ਜੀ,
0: ਵਿਦ ਬਾਰਕੋਡ ਸਕੈਨਿੰਗ। ਇਹਦੇ ਵਿੱਚ ਹੁਣ ਆਪਾਂ ਦੇਖਦੇ ਹਾਂ ਕਿ ਇਹਦੇ ਜਿਹੜਾ ਡਾਟਾ ਹੈ ਉਹ ਕਹਿੰਦਾ ਹੈ ਕਿ ਜੇ 1000 ਬੰਦਾ ਜਾਂ 1000 ਤੋਂ 1 ਲੱਖ ਬੰਦਾ ਜੇ ਪਲੈਜ ਕਰਦਾ ਹੈ ਔਰਗਨਸ, ਤਾਂ ਜਦੋਂ ਐਕਚੁਅਲ 'ਚ ਉਹਦੀ ਡੈਥ ਹੁੰਦੀ ਹੈ ਔਰ ਜਦੋਂ ਉਹਦੇ ਨਾਲ ਕੰਟੈਕਟ ਕੀਤਾ ਜਾਂਦਾ ਹੈ ਤਾਂ ਫੈਮਿਲੀ ਮੈਂਬਰਸ ਮੋਸਟਲੀ ਮੰਨਦੇ ਨਹੀਂ
1: ਮੰਨਦੇ,
0: ਤੇ 1 ਲੱਖ ਦੇ ਵਿੱਚ ਇੱਕ ਹੀ ਜਿਹੜੀ ਨੈਚੁਰਲ ਡੈਥ ਤੋਂ ਬਾਅਦ ਜਿਹੜੀ ਔਰਗਨਸ ਦੀ ਪਲੈਜ ਹੈ ਜਿਹਨੇ ਕੀਤੇ ਹੋਣਗੇ, ਜਿਹੜੇ ਪਲੈਜ ਕਰ ਵੀ ਚੁੱਕੇ ਨੇ, ਉਹਨਾਂ ਵਿੱਚੋਂ ਵੀ 1 ਲੱਖ 'ਚੋਂ ਇੱਕ ਹੀ ਹੈ ਜਿਹੜਾ ਪਰਿਵਾਰ ਮੰਨੇਗਾ ਤੇ ਐਕਚੁਅਲੀ ਉਹ ਔਰਗਨਸ ਜਿਹੜੇ ਨੇ ਉਹ ਡੋਨੇਟ ਕਰਨਗੇ। ਸੋ ਔਰ ਇਹਦੇ ਨਾਲ ਹੀ ਰਿਲੇਟਡ ਇੱਕ ਹੋਰ ਹੈ ਜਿਹਨੂੰ ਆਪਾਂ ਕਹਿ ਦਿੰਦੇ ਕਿਸੇ ਨੇ ਆਪਣਾ ਸਰੀਰ ਦਾਨ ਕਰ ਦਿੱਤਾ, ਉਹਦੇ 'ਚ ਹੈ ਕਿ ਕੋਈ ਆਪਣੇ ਬਜ਼ੁਰਗ ਨੇ ਜਾਂ ਕੋਈ ਜੇ ਥੋੜ੍ਹਾ ਯੰਗ ਵੀ ਨੇ ਚਾਹੇ, ਉਹਨਾਂ ਨੇ ਆਪਣੇ ਔਰਗਨਸ ਪਲੈਜ ਕਰਨ ਦੀ ਇੱਛਾ ਕੀਤੀ ਸੀ, ਬਟ ਕਿਸੇ ਕਾਰਨ ਵਸ਼ ਨਾ ਤਾਂ ਟੀਮ ਉਹਨੂੰ ਕੰਟੈਕਟ ਕਰ ਪਾਈ, ਨਾ ਉਹਨਾਂ ਦੀ ਫੈਮਿਲੀ ਨੇ ਕੰਟੈਕਟ ਕੀਤਾ, ਜਾਂ ਕਿਸੇ ਦਾ ਕੰਟੈਕਟ ਨੰਬਰ ਚੇਂਜ ਹੋ ਜਾਂਦਾ, ਤੇ ਉਹਦੇ ਵਿੱਚ ਜਦੋਂ ਡੈਥ ਹੋ ਜਾਂਦੀ ਹੈ ਤਾਂ ਫਿਰ ਜੋ ਜਿਹਨੂੰ ਆਪਾਂ ਕਹਿੰਦੇ ਕਿ ਪਹਿਲੇ 10 ਤੋਂ 12 ਘੰਟੇ ਵਾਲੀ ਜਿਹੜੀ ਆਪਣੀ ਟਾਈਮ ਲਾਈਨ 'ਚ ਨਿਕਲ ਜਾਂਦੀ ਹੈ, ਫਿਰ ਔਰਗਨਸ ਕਿਸੇ ਕੰਮ ਦੇ ਨਹੀਂ,
1: ਕਿਸੇ ਕੰਮ ਦੇ,
0: ਫਿਰ ਉਹ ਟ੍ਰਾਂਸਪਲਾਂਟ ਨਹੀਂ ਕਰ ਪਾਉਂਦੇ, ਫਿਰ ਉਹ ਕੁਛ ਲੋਕ ਉਹਦੇ 'ਚ ਕੀ ਕਰਦੇ ਨੇ ਕਿ ਉਹ ਆਪਣੀ ਇੱਛਾ ਦੇ ਨਾਲ ਮੈਡੀਕਲ ਕਾਲਜਸ ਦੇ ਵਿੱਚ ਬੋਡੀਜ਼ ਨੂੰ ਡੋਨੇਟ ਕਰ ਦਿੰਦੇ ਨੇ ਕਿ ਉਹ ਬੋਡੀਜ਼ ਜਿਹੜੀਆਂ ਨੇ ਰਿਸਰਚ ਪਰਪਸ ਵਾਸਤੇ ਅੱਗੇ ਸੋਸਾਇਟੀ ਦੇ ਕੰਮ ਆ ਸਕਣ। ਸੋ ਇਹ ਇੱਕ ਚੌਥੀ ਵੈਰਾਈਟੀ ਹੋ ਜਾਂਦੀ ਹੈ।
1: ਜੀ ਡਾਕਟਰ ਸਾਹਿਬ, ਕਿਡਨੀ ਟ੍ਰਾਂਸਪਲਾਂਟ ਕਦੋਂ ਕੀਤਾ ਜਾਂਦਾ ਹੈ, ਲੀਵਰ ਟ੍ਰਾਂਸਪਲਾਂਟ ਕਿੰਨਾ ਮਰੀਜ਼ਾਂ ਲਈ ਲਾਜ਼ਮੀ ਹੁੰਦਾ ਹੈ, ਤੇ ਦਿਲ ਦਾ ਟ੍ਰਾਂਸਪਲਾਂਟ ਕਦੋਂ ਕੀਤਾ ਜਾਂਦਾ ਹੈ?
0: ਦੋਨਾਂ ਨੂੰ ਕਰਾਂਗੇ ਤੇ ਇੱਕ ਆਨਸਰ ਬਹੁਤ ਲੈਂਥੀ ਹੋ ਜਾਂਦਾ, ਆਪਾਂ ਇੱਕ ਬਾਏ ਇੱਕ ਚੱਲਦੇ ਹਾਂ। ਸਭ ਤੋਂ ਪਹਿਲਾਂ ਕਿਡਨੀ ਟ੍ਰਾਂਸਪਲਾਂਟ ਦੀ ਗੱਲ ਕਰਦੇ ਹਾਂ। ਜਿਸ ਤਰ੍ਹਾਂ ਮੈਂ ਦੱਸਿਆ ਕਿ ਦੁਨੀਆਂ ਦੇ ਵਿੱਚ ਐਂਡ ਇੰਡੀਆ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਟ੍ਰਾਂਸਪਲਾਂਟ ਕੀਤਾ ਜਾਣ ਵਾਲਾ ਜਿਹੜਾ ਹੈਗਾ ਔਰਗਨ ਹੈ ਉਹ ਕਿਡਨੀ ਹੈਗੀ ਹੈ। ਕਿਡਨੀ ਟ੍ਰਾਂਸਪਲਾਂਟ ਸਭ ਤੋਂ ਕਾਮਨ ਟ੍ਰਾਂਸਪਲਾਂਟ ਚ ਆਉਂਦਾ ਕਿਉਂਕਿ ਇਹਦੇ ਰਿਜ਼ਲਟਸ ਚੰਗੇ ਨੇ।
1: ਜੀ।
0: ਇੰਡੀਕੇਸ਼ਨ ਕਿੰਨਾ ਚ ਕਰਦੇ ਹਾਂ ਆਪਾਂ, ਜਿਸ ਤਰ੍ਹਾਂ ਮੈਂ ਦੱਸਿਆ ਕਿ ਜਿਨ੍ਹਾਂ ਦੇ ਗੁਰਦੇ, ਦੋਨੇ ਗੁਰਦੇ ਫੇਲ ਹੋ ਜਾਂਦੇ ਨੇ, ਬਹੁਤ ਲੋਕ ਮੈਨੂੰ ਓਪੀਡੀ ਚ ਆ ਕੇ ਪੁੱਛਦੇ ਨੇ ਕਿ ਸਰ ਸ਼ੂਗਰ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਦੋਨੇ ਗੁਰਦੇ ਡੈਮੇਜ ਹੋ ਗਏ ਨੇ। ਆਪਾਂ ਨੂੰ ਸਮਝਣਾ ਚਾਹੀਦਾ ਕਿ ਸਰੀਰ ਦੇ ਵਿੱਚ 2 ਗੁਰਦੇ ਨੇ ਆਪਣੇ, 1 ਗੁਰਦਾ ਵੀ ਚੱਲਦਾ ਰਹੇਗਾ ਤੇ ਇਨਸਾਨ ਜਿਹੜਾ ਹੈ ਉਹ ਆਪਣੀ ਪੂਰੀ ਲਾਈਫ ਅੱਛੀ ਤਰ੍ਹਾਂ
1: ਬਤੀਤ ਕਰ ਸਕਦਾ।
0: ਇਸ ਕਰਕੇ ਜਦੋਂ ਵੀ ਗੁਰਦੇ ਦੋਨੋਂ ਫੇਲ ਹੁੰਦੇ ਨੇ ਫਿਰ ਆਪਾਂ ਨੂੰ ਡਾਇਲਿਸਿਸ ਦੀ ਨੌਬਤ ਆਉਂਦੀ ਹੈ। ਹੁਣ ਜਦੋਂ ਗੁਰਦੇ ਫੇਲ ਹੋ ਗਏ, ਗੁਰਦੇ ਦਾ ਕੰਮ ਹੈਗਾ ਕਿ ਸਰੀਰ ਚੋਂ ਜਿਹੜੇ ਟੌਕਸਿਨਸ ਕੱਢਣਾ, ਜਿਹੜੇ ਗੰਦੇ ਪਦਾਰਥ ਕੱਢਣਾ, ਫਿਲਟਰ ਕਰਨਾ, ਹੁਣ ਉਹ ਜਦੋਂ ਗੁਰਦੇ ਦੋਨੇ ਡੈਮੇਜ ਹੋ ਚੁੱਕੇ ਨੇ ਤਾਂ ਉਹ ਕੰਮ ਕੌਣ ਕਰੇਗਾ? ਫਿਰ ਉਹ ਕੰਮ ਮਸ਼ੀਨ ਕਰਦੀ ਹੈ, ਜਿਹਨੂੰ ਆਪਾਂ ਡਾਇਲਿਸਿਸ ਮਸ਼ੀਨ ਕਹਿ ਦਿੰਦੇ ਹਾਂ। ਸੋ ਡਾਇਲਿਸਿਸ ਮਸ਼ੀਨ ਦੇ ਉੱਤੇ ਪੇਸ਼ੈਂਟ ਦਾ ਸਾਰਾ ਬਲੱਡ ਮਸ਼ੀਨ 'ਚ ਪਾ ਕੇ ਉਹ 'ਚੋਂ ਟੌਕਸਿਨਸ ਕੱਢ ਕੇ ਅਤੇ ਦੁਬਾਰਾ ਬਲੱਡ ਬੋਡੀ 'ਚ ਪਾਇਆ ਜਾਂਦਾ। ਡਿਪੈਂਡਿੰਗ ਅਪੋਨ ਪੇਸ਼ੈਂਟ ਨੂੰ ਕਿੰਨੀ ਲੋੜ ਹੈ, ਹਫ਼ਤੇ 'ਚ 2 ਜਾਂ 3 ਡਾਇਲਿਸਿਸ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ।
1: ਜੀ।
0: ਡਾਇਲਿਸਿਸ ਇੱਕ ਬਹੁਤ ਹੀ ਪੇਨਫੁਲ ਪ੍ਰੋਸੀਜਰ ਹੈਗਾ, ਹੁਣ ਅਸੀਂ ਦੇਖਦੇ ਹਾਂ ਡੇਲੀ, ਕਿਉਂਕਿ ਬਲੱਡ ਨੂੰ ਸਰਕੂਲੇਟ ਕਰਨਾ, ਸਾਰੀਆਂ ਵੇਨਸ ਖਰਾਬ ਹੋ ਜਾਂਦੀਆਂ ਨੇ, ਜਿੰਨੇ ਵੀ ਆਪਾਂ ਬਹੁਤ ਸਾਰੇ ਵੇਨ ਦੀਆਂ ਇਨਫੈਕਸ਼ਨ, ਬਹੁਤ ਸਾਰੀਆਂ ਚਮੜੀ ਦੀਆਂ ਇਨਫੈਕਸ਼ਨ ਦਾ ਰਿਸਕ ਰਹਿੰਦਾ ਹੈਗਾ, ਜਦੋਂ ਜਿਹੜੇ ਕਈ ਕਾਮਨ ਇਨਫੈਕਸ਼ਨ ਜਿਹਨਾਂ ਨੂੰ HIV, ਹੈਪੇਟਾਈਟਿਸ ਸੀ, ਇਹ ਵਾਲੀਆਂ ਬਿਮਾਰੀਆਂ ਸਪਰੈਡ ਹੋਣ ਦਾ ਰਿਸਕ ਰਹਿੰਦਾ ਹੈਗਾ। ਸੋ ਇਹ ਬੜਾ ਪੇਸ਼ੈਂਟ ਵਾਸਤੇ ਮਾਨਸਿਕ ਤੌਰ 'ਤੇ ਵੀ ਬੜਾ ਹੀ ਪੇਨਫੁਲ ਪ੍ਰੋਸੀਜਰ ਹੈਗਾ। ਇਸ ਦਾ ਇੱਕ ਆਲਟਰਨੇਟਿਵ ਜਿਹੜਾ ਹੈ ਉਹਨੂੰ ਆਪਾਂ ਕਿਡਨੀ ਟ੍ਰਾਂਸਪਲਾਂਟ ਕਹਿ ਦਿੰਦੇ ਹਾਂ। ਕਿਡਨੀ ਟ੍ਰਾਂਸਪਲਾਂਟ ਦਾ ਮਤਲਬ ਹੈ ਕਿ ਜਿਹੜੇ 2 ਗੁਰਦੇ ਪੇਸ਼ੈਂਟ ਦੇ ਸੀਗੇ ਉਹ ਤਾਂ ਫੇਲ ਜਿਹੜੇ ਸੀ ਉਹ ਤਾਂ ਬੋਡੀ 'ਚ ਹੀ ਰਹਿਣਗੇ, ਉਹਨਾਂ ਨੂੰ ਆਪਾਂ ਨੋਰਮਲੀ ਨਹੀਂ ਕੁਛ ਕਰਦੇ।
1: ਜੀ।
0: ਤੀਸਰਾ ਗੁਰਦਾ ਉਹਨਾਂ ਦੇ ਬੋਡੀ ਦੇ ਵਿੱਚ ਟ੍ਰਾਂਸਪਲਾਂਟ ਕੀਤਾ ਜਾਏਗਾ। ਕਿਡਨੀ ਦਾ ਕੰਮ ਜਿਹੜਾ ਨੋਰਮਲ ਕਿਡਨੀ ਕੰਮ ਕਰਦੀ ਉਹ ਅੱਗੇ ਫਿਰ ਉਸੇ ਤਰ੍ਹਾਂ ਫੰਕਸ਼ਨ ਕਰੇਗਾ, ਐਂਡ ਉਹਦੀ ਬਾਕੀ ਦੀ ਲਾਈਫ ਜਿਹੜੀ ਹੈ ਉਹਦੇ ਵਿੱਚ ਚੰਗੀ ਤਰ੍ਹਾਂ ਉਹਦੀ ਹੈਲਦੀ ਲਾਈਫ ਸਪੈਂਡ ਕਰਨ 'ਚ ਹੈਲਪ ਕਰੂਗਾ। ਹੁਣ ਜਦੋਂ ਆਪਾਂ ਔਰਗਨ ਡੋਨੇਸ਼ਨ ਦੀ, ਜਦੋਂ ਆਪਾਂ ਕਿਡਨੀ ਟ੍ਰਾਂਸਪਲਾਂਟ ਦੀ ਗੱਲ ਕਰਦੇ ਹਾਂ ਤਾਂ ਜਿਸ ਤਰ੍ਹਾਂ ਹੁਣੇ ਆਪਾਂ ਗੱਲ ਕੀਤੀ ਹੈ ਕਿ ਟ੍ਰਾਂਸਪਲਾਂਟ ਕੌਣ ਕੌਣ ਕਰ ਸਕਦਾ, ਡੋਨਰ ਕੌਣ ਹੋ ਸਕਦਾ।
1: ਜੀ।
0: ਡੋਨਰ ਦੇ ਵਿੱਚ ਸਭ ਤੋਂ ਪਹਿਲਾਂ ਰਿਲੇਟਿਵ,

0: ਜਿਵੇਂ
1: जी
0: ਆਪਾਂ ਫਸਟ ਡਿਗਰੀ ਰਿਲੇਟਿਵ ਕਹਿ ਦਿੰਦੇ ਹਾਂ, ਭੈਣ ਭਰਾ ਮੰਮੀ ਡੈਡੀ, ਸਭ ਤੋਂ ਜ਼ਿਆਦਾ ਸਕਸੈਸ ਜਿਹੜੀ ਹੈ ਉਹ ਇਹਨਾਂ ਦੇ ਡੋਨਰਸ ਦੀ ਹੁੰਦੀ ਹੈ। ਫਿਰ ਅੱਗੇ ਜਿਵੇਂ ਅੱਗੇ ਫਸਟ ਕਜ਼ਨ ਆ ਗਿਆ, ਚਾਚੇ ਦਾ ਬੇਟਾ, ਤਾਏ ਦਾ ਬੇਟਾ, ਫਿਰ ਉਹ ਉਸ ਤੋਂ ਵੀ ਅੱਗੇ ਰਿਲੇਟਿਵਸ ਆ ਗਏ, ਅੱਗੇ ਕਜ਼ਨਸ ਆ ਗਏ। ਕਿਉਂ ਆਪਾਂ ਇਸ ਤਰ੍ਹਾਂ ਕਿਹਾ ਹੁੰਦਾ ਹੈ ਕਿ ਜਿਹੜੇ ਫਸਟ ਡਿਗਰੀ ਰਿਲੇਟਿਵ ਹੈਗੇ ਆ ਉਹਨਾਂ ਦੇ ਵਿੱਚ ਸਕਸੈਸ ਜ਼ਿਆਦਾ ਹੈ, ਬਿਕੋਜ਼ ਆਪਣੀ ਬਾਡੀ 'ਚ ਇੱਕ ਨੈਚੁਰਲ ਟੈਂਡੈਂਸੀ ਹੈਗੀ ਹੈ ਕਿ ਆਪਣੀ ਬਾਡੀ ਤੋਂ ਬਾਹਰ ਵਾਲਾ ਕੋਈ ਵੀ ਅੰਗ ਜਾਂ ਕੋਈ ਵੀ ਟਿਸ਼ੂ ਜਦੋਂ ਆਪਾਂ ਬਾਡੀ 'ਚ ਪਾਵਾਂਗੇ ਤਾਂ ਬਾਡੀ ਉਹਨੂੰ ਰਿਜੈਕਟ ਕਰ ਦਿੰਦੀ ਹੈ, ਸਰੀਰ ਆਪਣਾ ਰਿਜੈਕਟ ਕਰਦਾ, ਨੈਚੁਰਲ ਹੈ। ਤੇ ਇਸੇ ਕਰਕੇ ਜਿੰਨਾ ਹੀ ਕਲੋਜ਼ ਆਪਣਾ ਰਿਲੇਟਿਵ ਹੋਏਗਾ ਉਹਦੇ ਵਿੱਚ ਰਿਜੈਕਸ਼ਨ ਦੇ ਚਾਂਸਸ ਉਹਨੇ ਹੀ ਘੱਟ ਹੋਣਗੇ, ਆਲਦੋ ਆਪਾਂ ਨੂੰ ਸਾਰੀ ਉਮਰ ਦਵਾਈਆਂ ਦੇ ਕੇ ਉਹਨਾਂ ਨੂੰ ਕੰਟਰੋਲ ਕਰਨਾ ਪਏਗਾ ਕਿ ਉਹ ਰਿਜੈਕਟ ਨਾ ਹੋ ਜਾਵੇ। ਦੂਸਰਾ, ਜਿਸ ਤਰ੍ਹਾਂ ਮੈਂ ਕਿਹਾ ਬ੍ਰੇਨ ਡੈਡ, ਹੁਣੇ ਆਪਾਂ ਡਿਸਕਸ ਕੀਤਾ ਕਿ ਜਿਹੜਾ ਕੋਈ ਐਕਸੀਡੈਂਟ ਦਾ ਮਰੀਜ਼ ਆ, ਬ੍ਰੇਨ ਡੈਡ ਦਾ ਮਰੀਜ਼ ਆ, ਉਹ ਜਦੋਂ ਆਪਾਂ ਉਹ ਡੋਨੇਟ ਕਰ ਸਕਦਾ, ਇੱਕ ਮਰੀਜ਼ ਤੋਂ ਦੋ ਕਿਡਨੀਜ਼ ਨਿਕਲਦੀਆਂ ਨੇ ਤਾਂ ਮਤਲਬ ਦੋ ਪੇਸ਼ੈਂਟਸ ਜਿਹੜੇ ਨੇ ਗੁਰਦੇ ਫੇਲ ਵਾਲੇ ਉਹਨਾਂ ਦਾ ਜਿਹੜਾ ਹੈ ਫਾਇਦਾ ਉਹਦੇ 'ਚ ਹੋ ਸਕਦਾ ਹੈ।
1: ਜੀ
0: ਤੀਸਰਾ, ਆਪਾਂ ਜਿਹੜਾ ਕਹਿ ਰਹੇ ਹਾਂ ਕਿ ਇਸ ਤੋਂ ਇਲਾਵਾ ਜਿਹੜਾ ਹੈ ਕਿ ਕੋਈ ਨੈਚੁਰਲੀ ਜੇ ਕਿਸੇ ਨੇ ਕਨਫੈਸ ਕੀਤਾ ਹੈ ਕਿ ਮੈਂ ਆਪਣੇ ਆਰਗਨਸ ਡੋਨੇਟ ਕਰਨਾ ਚਾਹੁੰਦਾ, ਜੋ ਬਹੁਤ ਹੀ ਘੱਟ ਹੈਗਾ। ਸੋ ਗੁਰਦਾ ਟ੍ਰਾਂਸਪਲਾਂਟ ਦਾ ਜੇ ਆਪਾਂ ਕਹੀਏ ਕਿ ਜਿਹੜੇ ਲਾਈਵ ਡੋਨਰ, ਜਿਹੜੇ ਰਿਲੇਟਿਵਸ ਹੈ, ਜਿਹੜੇ ਜਿੰਦਾ ਆਪਣੇ ਰਿਸ਼ਤੇਦਾਰ ਜਾਂ ਉਹਨਾਂ ਤੋਂ ਜਿਹੜੇ ਗੁਰਦੇ ਡੋਨੇਟ ਹੁੰਦੇ ਨੇ ਉਹਨਾਂ ਦੇ ਸਕਸੈਸ ਦੇ ਚਾਂਸਸ ਜਿਹੜੇ ਹੈਗੇ ਨੇ ਉਹ ਜ਼ਿਆਦਾ ਹੁੰਦੇ ਨੇ, ਜਿਸ ਤਰ੍ਹਾਂ ਮੈਂ ਹੁਣੇ ਦੱਸਿਆ ਕਿ ਉੱਚ ਰਿਜੈਕਸ਼ਨ ਦਾ ਚਾਂਸਿਸ ਘੱਟ ਆ। ਬਟ ਓਵਰਆਲ ਜੇ ਦੇਖਿਆ ਜਾਵੇ ਤੇ 10-20-25 ਸਾਲ ਡਿਪੈਂਡਿੰਗ ਅਪੋਨ ਕਿ ਗੁਰਦੇ ਦੀ ਕੰਡੀਸ਼ਨ ਕੀ ਸੀ ਤੇ ਜਿਹੜੇ ਪੇਸ਼ੈਂਟ ਨੂੰ ਆਪਾਂ ਟ੍ਰਾਂਸਪਲਾਂਟ ਕੀਤਾ ਉਹਦੀ ਹੈਲਥ ਕੰਡੀਸ਼ਨ ਕੀ ਹੈਗੀ ਹੈ
1: ਜੀ
0: ਤੇ ਉਹ ਕਿੰਨੇ ਕੁ ਚੰਗੇ ਤਰੀਕੇ ਨਾਲ ਟ੍ਰਾਂਸਪਲਾਂਟ ਤੋਂ ਬਾਅਦ ਵੀ ਮੈਡੀਸਿਨਸ ਲੈ ਰਿਹਾ ਹੈ। ਕਿਉਂਕਿ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਦੋਂ ਠੀਕ ਹੋਣਾ ਸ਼ੁਰੂ ਹੁੰਦੇ ਨੇ ਦਵਾਈਆਂ ਛੱਡ ਦਿੰਦੇ ਨੇ, ਅਲਟੀਮੇਟਲੀ ਉਹ ਦੁਬਾਰਾ ਉਸੇ ਕੰਡੀਸ਼ਨ 'ਚ ਵਾਪਸ ਆ ਜਾਂਦੇ ਨੇ। ਸੋ ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਨੇ। ਔਰ ਜੇ ਸਰਵਾਈਵਲ ਦੇਖੀਏ ਤੇ ਅੱਜ ਤੱਕ ਦਾ ਲੌਂਗੈਸਟ ਸਰਵਾਈਵਰ ਜਿਹੜਾ ਹੈਗਾ ਉਹ ਪੀਜੀਆਈ ਚੰਡੀਗੜ੍ਹ ਦਾ ਇੱਕ ਪੇਸ਼ੈਂਟ ਸੀਗਾ ਜਿਹਦਾ ਟ੍ਰਾਂਸਪਲਾਂਟ 90s 'ਚ ਹੋਇਆ ਸੀਗਾ, ਤੇ 37-38 ਸਾਲ ਦੀ ਸਰਵਾਈਵਲ ਹੈ ਉਹਦਾ, ਔਰ ਉਹ ਅਜੇ ਵੀ ਅੱਛੀ ਇੱਕ ਹੈਲਦੀ ਲਾਈਫ ਸਟਾਈਲ ਜਿਹੜੀ ਹੈ ਉਹ ਬਤੀਤ ਕਰ ਰਿਹਾ ਹੈ।

0: ਸਰੋਤਿਆਂ ਦੀ ਜਾਣਕਾਰੀ ਲਈ ਇੱਥੇ ਦੱਸਦਾ ਕਿ ਡਾਇਰੈਕਟਰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਤੇ ਡਾਕਟਰ ਕਵਲਜੀਤ ਸਿੰਘ ਕੌੜਾ, ਅਡੀਸ਼ਨਲ ਪ੍ਰੋਫੈਸਰ ਯੂਰੋਲੋਜੀ ਡਿਪਾਰਟਮੈਂਟ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ, ਇਹਨਾਂ ਸਾਰਿਆਂ ਦੀ ਤੇ ਹੋਰ ਮਾਹਰ ਡਾਕਟਰਾਂ ਦੀ ਅਗਵਾਈ ਦੇ ਵਿੱਚ ਪਹਿਲਾ ਸਫਲ ਕਿਡਨੀ ਟਰਾਂਸਪਲਾਂਟੇਸ਼ਨ ਹੋ ਚੁੱਕਿਆ ਹੈ ਏਮਸ ਬਠਿੰਡਾ ਦੇ ਵਿੱਚ, ਤੇ ਲਗਾਤਾਰ ਏਮਸ ਸਟਾਫ ਵੱਲੋਂ ਡਾਇਰੈਕਟਰ ਸਾਹਿਬ ਦੀ ਰਹਿਨੁਮਾਈ ਦੇ ਵਿੱਚ ਕੋਸ਼ਿਸ਼ਾਂ ਜਾਰੀ ਨੇ। ਤੇ ਮੇਰੀ ਪਿਛਲੇ ਦਿਨੀ ਡਾਕਟਰ ਕੌੜਾ ਸਾਹਿਬ ਡਾਇਰੈਕਟਰ ਸਾਹਿਬ ਨਾਲ ਗੱਲ ਵੀ ਹੋਈ ਸੀ ਕਿ ਲੀਵਰ ਟਰਾਂਸਪਲਾਂਟੇਸ਼ਨ ਵੀ ਬਹੁਤ ਜਲਦ ਹੀ ਏਮਸ ਬਠਿੰਡਾ ਦੇ ਵਿੱਚ ਆ ਰਿਹਾ ਹੈ।
1: ਮੈਂ ਦੱਸਣਾ ਚਾਹਾਂਗਾ, ਜਦੋਂ ਤੁਸੀਂ ਕਿਹਾ ਕਿ ਪਹਿਲਾ ਟਰਾਂਸਪਲਾਂਟ ਅਸੀਂ ਕਰ ਚੁੱਕੇ ਹਾਂ, ਅਸੀਂ ਹੁਣ ਤੱਕ ਸ਼ਰਮਾ ਜੀ ਟੋਟਲ 10 ਕਿਡਨੀ ਟਰਾਂਸਪਲਾਂਟ ਕਰ ਚੁੱਕੇ ਹਾਂ।
0: ਕਿਆ ਬਾਤ
1: ਬਠਿੰਡਾ ਦੇ,
0: ਕਿਆ ਬਾਤ, ਕਿਆ
1: ਐਂਡ ਸਭ ਤੋਂ ਉਹਦੇ ਵਿੱਚ ਅੱਛੀ ਗੱਲ ਇਹ ਹੈਗੀ ਹੈ ਕਿ 10 ਦੇ 10 ਪੇਸ਼ੈਂਟਸ ਜਿਹੜੇ ਨੇ ਉਹ ਹੈਲਦੀ ਲਾਈਫ ਸਟਾਈਲ ਬਤੀਤ ਕਰ ਰਹੇ ਨੇ, ਉਹ ਸਾਰਿਆਂ ਦੀ ਡਾਇਲਸਿਸ ਛੁੱਟ ਚੁੱਕੀ ਹੈ ਐਂਡ ਰਿਜ਼ਲਟਸ 100/100 ਨੇ। ਔਰ ਇੱਕ ਹੋਰ ਜਿਹੜਾ ਇਹਦੇ ਵਿੱਚ ਜਿਹੜੀ ਖਾਸੀਅਤ ਹੈ ਇਸ ਕਿਡਨੀ ਟਰਾਂਸਪਲਾਂਟ ਪ੍ਰੋਗਰਾਮ ਦੀ,
0: ਜੀ,
1: ਕਿ ਆਪਣੇ ਮਾਲਵੇ ਖੇਤਰ ਦੇ ਵਿੱਚ ਸਰਕਾਰੀ ਦੇ ਵਿੱਚ ਪਹਿਲਾ ਕਿਡਨੀ ਟਰਾਂਸਪਲਾਂਟ ਪ੍ਰੋਗਰਾਮ ਹੈਗਾ,
0: ਬਹੁਤ ਵੱਡੀ ਉਪਲਬਧੀ ਹੈ ਜੀ।
1: ਐਂਡ ਦੂਸਰੀ ਗੱਲ ਇਹਦੇ 'ਚ ਹੈ ਕਿ ਇਹ ਹੁਣ ਜਿਹੜੀ ਜਿਹੜੀ ਗਵਰਨਮੈਂਟ ਦੀਆਂ ਸਕੀਮਸ ਨੇ, ਜਿਹੜੀਆਂ ਹੈਲਥ ਸਕੀਮਸ ਨੇ, ਇਹ ਉਹਦੇ ਵਿੱਚ ਵੀ ਕਵਰ ਹੋ ਚੁੱਕਿਆ ਹੈ।
0: ਜੀ,
1: ਦੂਜੀ ਇਸ ਪ੍ਰੋਗਰਾਮ ਦੀ ਖਾਸੀਅਤ ਇਹ ਹੈਗੀ ਹੈ ਕਿ ਗਵਰਨਮੈਂਟ ਦੀਆਂ ਜਿਹੜੀਆਂ ਹੈਲਥ ਸਕੀਮਸ ਨੇ, ਜਿਸ ਤਰ੍ਹਾਂ ਆਯੁਸ਼ਮਾਨ ਭਾਰਤ ਸਕੀਮ ਹੈ ਸਰਕਾਰ ਦੀ, ਉਹਦੇ ਵਿੱਚ ਇਹ ਜਿਹੜਾ ਹੈ ਫ੍ਰੀ ਆਫ ਕੋਸਟ ਹੋ ਰਿਹਾ ਹੈ। ਸੋ ਅੱਜ ਦੀ ਡੇਟ ਦੇ ਵਿੱਚ ਕੋਈ ਗਰੀਬ ਆਦਮੀ ਵੀ ਜਿਹੜਾ ਡਾਇਲਿਸਿਸ ਤੇ ਚੱਲ ਰਿਹਾ ਹੈ ਔਰ ਜਿਹਦੇ ਕੋਲ ਡੋਨਰ ਹੈਗਾ ਹੈ, ਉਹ ਏਮਸ ਬਠਿੰਡਾ ਦੇ ਥਰੂ ਇਹ ਸੁਪਨਾ ਦੇਖ ਸਕਦਾ ਐਂਡ ਸਾਕਾਰ ਕਰ ਸਕਦਾ ਹੈ ਕਿ ਉਹਦਾ ਗੁਰਦਾ ਜਿਹੜਾ ਹੈ ਉਹ ਟਰਾਂਸਪਲਾਂਟ ਹੋਵੇ ਔਰ ਆਪਣੀ ਬਾਕੀ ਦੀ ਜ਼ਿੰਦਗੀ ਜਿਹੜਾ ਹੈ ਉਹ ਹੈਲਦੀ ਤਰੀਕੇ ਨਾਲ ਉਹਨੂੰ ਸਪੈਂਡ ਕਰ ਸਕੇ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਲਿਵਰ ਟਰਾਂਸਪਲਾਂਟ ਦੀ ਤੇ ਹਾਰਟ ਟਰਾਂਸਪਲਾਂਟ ਦੀ, ਸੈਕਿੰਡ ਗੁਰਦੇ ਤੋਂ ਬਾਅਦ

0: ਸਭ ਤੋਂ ਜ਼ਿਆਦਾ ਟਰਾਂਸਪਲਾਂਟ ਕੀਤਾ ਜਾਣ ਵਾਲਾ ਔਰਗਨ ਹੈਗਾ ਲਿਵਰ।
1: ਜੀ
0: ਲਿਵਰ ਦੇ ਫੇਲੀਅਰ ਦੇ ਬਹੁਤ ਕਾਰਨ ਨੇ ਆਪਣੀ ਸੋਸਾਇਟੀ 'ਚ। ਸਭ ਤੋਂ ਵੱਡਾ ਕਾਰਨ ਹੈ ਅਲਕੋਹਲਿਕ ਲਿਵਰ ਡਿਜ਼ੀਜ਼, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਦਾਰੂ ਜਿਹੜੇ ਬਹੁਤ ਲੰਬੇ ਸਮੇਂ ਤੱਕ ਲੋਕ ਪੀਂਦੇ ਨੇ, ਬਹੁਤ ਜ਼ਿਆਦਾ ਕੁਆਂਟਿਟੀ 'ਚ ਪੀਂਦੇ ਨੇ, ਉਹਨਾਂ ਦੇ ਨਾਲ ਉਹ ਅਗਲੇ 20-25-30 ਸਾਲਾਂ ਬਾਅਦ ਉਹਨਾਂ ਦਾ ਲਿਵਰ ਪੂਰਾ ਜਵਾਬ ਦੇ ਜਾਂਦਾ ਹੈ ਐਂਡ ਉਹਨਾਂ ਦੇ ਵਿੱਚ ਫਿਰ ਟਰਾਂਸਪਲਾਂਟ ਦੀ ਲੋੜ ਪੈਂਦੀ ਹੈ। ਕੁਝ ਨੋਨ ਅਲਕੋਹਲਿਕ ਵੀ ਹੁੰਦੀਆਂ ਨੇ, ਕੁਝ ਕੰਜੈਨੀਟਲ ਜਮਾਂਦਰੂ ਵੀ ਹੁੰਦੀਆਂ ਨੇ ਜਿਨ੍ਹਾਂ ਦੇ ਲਿਵਰ ਫੇਲ ਹੋ ਜਾਂਦੇ ਨੇ। ਲਿਵਰ ਟਰਾਂਸਪਲਾਂਟ ਦੇ ਰਿਜ਼ਲਟ ਜੇ ਦੇਖੇ ਗਏ ਨੇ ਜਿਹੜੇ ਦੁਨੀਆਂ ਦੇ ਵਿੱਚ, ਕਿਡਨੀ ਟਰਾਂਸਪਲਾਂਟ ਦੇ ਕੰਪੈਰੇਟਿਵਲੀ ਘੱਟ ਨੇ, ਕਿਉਂਕਿ ਲਿਵਰ ਨੂੰ ਟਰਾਂਸਪਲਾਂਟ ਕਰਨਾ ਟੈਕਨੀਕਲੀ ਵੀ ਡਿਫੀਕਲਟ ਹੈ ਔਰ ਉਸ ਤੋਂ ਬਾਅਦ ਉਹਨੂੰ ਸੰਭਾਲ ਕਰਨਾ ਦਵਾਈਆਂ ਦੇ ਨਾਲ। ਸੋ ਕਿਡਨੀਜ਼ ਦੇ ਕੰਪੈਰੇਟਿਵਲੀ ਇਹ ਘੱਟ ਹੈ, ਬਟ ਫਿਰ ਵੀ ਇਹਦਾ ਸਕਸੈਸ ਜਿਹੜਾ ਹੈ ਇੱਕ ਆਦਮੀ ਨੂੰ ਡੈਥ ਬੈੱਡ ਤੋਂ ਖੜਾ ਕਰ ਦਿੰਦਾ ਹੈ। ਠੀਕ ਹੈ,
1: ਜੋ ਲੀਵਰ ਦਾ ਡਾਕਟਰ ਸਾਹਿਬ ਤੁਸੀਂ ਇੱਕ ਹਿੱਸਾ ਕੱਢ ਕੇ ਇੱਕ ਮਰੀਜ਼ ਦੇ ਇਨਸਰਟ ਕਰਦੇ ਹੋ, ਇੱਕ ਤਾਂ ਦਾਨੀ ਹੋ ਗਿਆ, ਜਿਹਨੇ ਦਾਨ ਕੀਤਾ ਉਹ ਦੁਆਰਾ ਲੀਵਰ ਉਸੇ ਜਗ੍ਹਾ ਤੇ ਆ ਜਾਂਦਾ ਜੀ?
0: ਜੀ ਬਿਲਕੁਲ, ਲਿਵਰ ਦੀ ਇੱਕ ਖਾਸੀਅਤ ਹੈ ਆਪਣੇ ਜਿਗਰ ਦੀ, ਆਪਣੇ ਸਰੀਰ ਦੇ ਵਿੱਚ, ਇਹ ਦੁਬਾਰਾ ਰੀਜਨਰੇਟ ਕਰਦਾ ਹੈ
1: ਜੀ।
0: ਸੋ ਇਸ ਕਰਕੇ ਜਿਸ ਤਰ੍ਹਾਂ ਆਪਾਂ ਕਿਡਨੀਜ਼ ਦੀ ਗੱਲ ਕੀਤੀ ਕਿ ਦੋ ਕਿਡਨੀ ਚੋਂ ਇੱਕ ਕਿਡਨੀ ਦੇਣੀ ਪੈਂਦੀ ਹੈ, ਲਿਵਰ ਤਾਂ ਇੱਕ ਹੀ ਦਿੱਤਾ ਭਗਵਾਨ ਨੇ। ਸੋ ਜਿਹੜਾ ਡੋਨਰ ਹੁੰਦਾ ਉਹਦਾ ਕੁਛ ਪਾਰਟ ਲਿਵਰ ਦਾ ਆਪਾਂ ਜਿਹੜਾ ਰੋਗੀ ਹੈ ਉਹਦੇ ਵਿੱਚ ਟਰਾਂਸਪਲਾਂਟ ਕਰਦੇ ਹਾਂ, ਤੋ ਰੋਗੀ ਦੇ ਵਿੱਚ ਵੀ ਉਹ ਰੀਜਨਰੇਟ ਕਰਦਾ ਹੈ ਤੇ ਜਿਹੜਾ ਜਿਹਨੇ ਦਿੱਤਾ ਉਹਦੇ ਵਿੱਚ ਵੀ ਰੀਜਨਰੇਟ ਕਰਕੇ ਉਹ ਆਪਣੀ ਬੋਡੀ ਫੰਕਸ਼ਨ ਨੋਰਮਲੀ ਜਿਹੜਾ ਹੈ ਪਰਫੋਰਮ ਕਰਦਾ ਹੈਗਾ। ਏਦਾਂ ਨਹੀਂ ਹੈਗਾ ਕਿ ਜਿਹਨੇ ਲਿਵਰ ਦੇਤਾ ਉਹ ਖਤਮ ਹੋ ਜਾਏਗਾ ਜਾਂ ਉਹ ਖਰਾਬ ਹੋ ਜਾਏਗਾ, ਉਹਦੇ ਵੀ ਔਰਗਨਸ ਜਿਹੜੇ ਬਾਕੀ ਫੰਕਸ਼ਨ ਹੈ ਸਰੀਰ ਦੇ ਸਹੀ ਚੱਲਣਗੇ ਔਰ ਜਿਹੜੇ ਡੋਨਰ ਦੇ ਵਿੱਚ ਵੀ ਉਹ ਜਿਹੜਾ ਹੈ ਉਹਨੂੰ ਇੱਕ ਨਵੀਂ ਜ਼ਿੰਦਗੀ ਦੇਵੇਗਾ।

ਦੋਸਤੋ ਘੜੀ ਦੀਆਂ ਸੂਈਆਂ ਤੁਹਾਡੇ ਦਾਸ ਬਲਜੀਤ ਸ਼ਰਮਾ ਨੂੰ ਇਸ਼ਾਰਾ ਕਰ ਰਹੀਆਂ ਨੇ ਕਿ ਪ੍ਰੋਗਰਾਮ ਨੂੰ ਸੰਪੂਰਨ ਕਰੋ। ਸਤਿ ਸ੍ਰੀ ਅਕਾਲ, ਨਮਸਕਾਰ, ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮਿਲਾਂਗੇ। ਤਦ ਤੱਕ ਲਈ ਆਪਣੇ ਦੋਸਤ ਬਲਜੀਤ ਸ਼ਰਮਾ ਤੇ ਡਾਕਟਰ ਕਵਲਜੀਤ ਸਿੰਘ ਕੌੜਾ ਜੀ ਨੂੰ ਦਿਓ ਆਗਿਆ। ਰੱਬ ਰਾਖਾ, ਆਮੀਨ।

ਹੁਣੇ ਤੁਸੀਂ ਸੁਣ ਰਹੇ ਸੀ ਸਪੈਸ਼ਲ ਹੈਲਥ ਸੈਗਮੈਂਟ ਜ਼ਿੰਦਗੀ ਦੇ ਰੰਗ ਡਾਕਟਰ ਦੇ ਸੰਗ। ਵਿਸ਼ਾ ਸੀ ਜੀ ਅੰਗਦਾਨ ਮਹਾਦਾਨ, ਅਤੇ ਇਸ ਮਹੱਤਵਪੂਰਨ ਵਿਸ਼ੇ ਬਾਰੇ ਜਾਣਕਾਰੀ ਦੇ ਰਹੇ ਸਨ ਡਾਕਟਰ ਕਮਲਜੀਤ ਸਿੰਘ ਕੌੜਾ, ਜਿਹੜੇ ਕਿ ਐਡੀਸ਼ਨਲ ਪ੍ਰੋਫੈਸਰ ਹੈੱਡ ਆਫ ਦਾ ਡਿਪਾਰਟਮੈਂਟ ਯੂਰੋਲੋਜੀ ਵਿਭਾਗ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਏਮਸ ਦੇ ਬਠਿੰਡਾ ਦੇ ਪ੍ਰਤੀਨਿਧ ਸੀ। ਇਹਨਾਂ ਨਾਲ ਗੱਲਬਾਤ ਕਰ ਰਹੇ ਸੀ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਰਿਹਾ ਜੀ 7:36 ਅਤੇ 54 ਸੈਕਿੰਡ, ਅਤੇ ਜਾਰੀ ਹੈ ਜੀ ਪ੍ਰੋਗਰਾਮ ਸਜਰੀ ਸਵੇਰ। ਆਓ ਸੁਣਦੇ ਹਾਂ ਪ੍ਰੋਗਰਾਮ ਸਜਰੀ ਸਵੇਰ ਤਹਿਤ ਇਹ ਗੀਤ। ਫਿਰ ਤੁਹਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਰਹੇਗਾ ਦਲਬੀਰ।

ਪ੍ਰੋਗਰਾਮ ਚੱਲ ਰਿਹਾ ਜੀ ਸਜਰੀ ਸਵੇਰ, ਅਤੇ ਤੁਹਾਨੂੰ ਦੱਸ ਦਈਏ ਅੱਜ ਦਾ ਵਿਸ਼ੇਸ਼ ਦਿਨ ਜਿਹੜਾ ਹੈਗਾ ਉਹ ਵਿਸ਼ਵ ਯੁਵਾ ਹੁਨਰ ਦਿਵਸ ਨੂੰ ਸਮਰਪਿਤ ਹੈ ਜੀ। ਹਰ ਸਾਲ 15 ਜੁਲਾਈ ਨੂੰ ਦੁਨੀਆ ਭਰ ਵਿੱਚ ਮਨਾਇਆ ਜਾਂਦਾ। ਸ਼ੁਰੂਆਤ ਭਾਵੇਂ ਇਹਦੀ ਸੰਯੁਕਤ ਰਾਸ਼ਟਰ ਨੇ ਕੀਤੀ ਸੀ, ਪਰ ਭਾਰਤ ਵਿੱਚ ਸਕਿੱਲ ਇੰਡੀਆ ਮਿਸ਼ਨ ਤਹਿਤ 15 ਜੁਲਾਈ 2015 ਨੂੰ ਸਾਡੀ ਭਾਰਤ ਸਰਕਾਰ ਵੱਲੋਂ ਇਹ ਦਿਵਸ ਮਨਾਉਣਾ ਸ਼ੁਰੂ ਕੀਤਾ ਗਿਆ। ਔਰ ਇਸ ਦਿਵਸ 'ਤੇ ਸਾਡੇ ਨਾਲ ਅੱਜ ਮੈਡਮ ਗਗਨ ਸ਼ਰਮਾ ਨੇ, ਜਿਹੜੇ ਕਿ ਡਿਸਟ੍ਰਿਕਟ ਸਕਿੱਲ ਮੈਨੇਜਰ ਨੇ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਬਠਿੰਡਾ। ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸਵਾਗਤ ਹੈ ਮੈਮ ਪ੍ਰੋਗਰਾਮ ਦੇ ਵਿੱਚ ਜੀ। ਮੈਡਮ ਆਵਾਜ਼ ਆ ਰਹੀ ਹੈ ਜੀ? ਹਾਂਜੀ, ਸਭ ਤੋਂ ਪਹਿਲਾਂ ਦੱਸ ਦਈਏ ਕਿ ਇਹ ਪ੍ਰੋਗਰਾਮ ਜਿਹੜਾ ਉਹ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸਦਾ ਕਿ ਕਿਸ ਤਰੀਕੇ ਨਾਲ ਅਸੀਂ ਜਿਹੜਾ ਰਿਸਰਚ ਦਾ ਪ੍ਰੋਗਰਾਮ ਸ਼ੁਰੂ ਕਰਨਾ, ਕੁਝ ਸਿੱਖਣਾ, ਕੁਝ ਆਪਣੇ ਆਪ ਨੂੰ ਸਮਰਪਣ ਦੇ ਵਿੱਚ ਲੈ ਕੇ ਕੋਈ ਨਾ ਕੋਈ ਹੁਨਰ ਪਾਲਣਾ ਜਿਹੜਾ ਹੈਗਾ

0: ਉਹ ਹੁਨਰ ਜਿਹੜਾ ਹੈਗਾ ਉਹ ਸਾਡੇ ਭਵਿੱਖ ਨੂੰ ਰੁਸ਼ਨਾਉਂਦਾ ਹੈਗਾ, ਸਾਡੇ ਭਵਿੱਖ ਨੂੰ ਰੁਸ਼ਨਾਉਣ ਕਰਕੇ ਹੀ ਇਹ ਸਾਰਾ ਕੰਮ ਚੱਲਦਾ। ਤੇ ਸਾਨੂੰ ਵੀ ਜਿਹੜਾ ਹੈਗਾ ਖਾਸ ਤੌਰ ਤੇ ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ ਮੈਡਮ ਗਗਨ ਸ਼ਰਮਾ, ਜਿਹੜੇ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਡਿਸਟ੍ਰਿਕਟ ਸਕਿੱਲ ਮੈਨੇਜਰ ਨੇ। ਮੈਡਮ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਆਵਾਜ਼ ਆ ਰਹੀ ਹੈ ਮੈਮ?
1: ਹਾਂਜੀ ਬਲਬੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਇਹ ਮੌਕਾ ਦੇਣ ਲਈ, ਇਸ
0: ਜੀ
1: ਪਲੇਟਫਾਰਮ ਤੇ ਲੈ ਕੇ ਆਉਣ ਲਈ ਬਹੁਤ ਬਹੁਤ ਧੰਨਵਾਦ।
0: ਮੈਡਮ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਅੱਜ ਦਾ ਯੁਵਾ ਜਿਹੜਾ ਹੈਗਾ ਉਹ
1: ਜੀ
0: ਕਿਸ ਤਰੀਕੇ ਨਾਲ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਤੋਂ ਲਾਹਾ ਲੈ ਕੇ ਕੀ ਕੁਝ ਸਕਿੱਲ ਸਿਖਾ ਸਕਦਾ, ਕਿਹੜੇ ਕਿਹੜੇ ਬੱਚਿਆਂ ਨੂੰ, ਯੁਵਾਵਾਂ ਨੂੰ ਤੁਸੀਂ ਹੁਨਰ ਸਿਖਾ ਸਕਦੇ ਹੋ, ਕੀ ਇਨਫੋਰਮੇਸ਼ਨ ਹੈ ਤੁਹਾਡੇ ਕੋਲ ਜੀ?
1: ਜੀ ਸਰ, ਸਭ ਤੋਂ ਪਹਿਲਾਂ ਤਾਂ ਮੈਂ FM ਰੇਡੀਓ ਦੇ ਸਾਰੇ ਸ਼ਰੋਤਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਜੋ ਕਿ ਤੁਸੀਂ ਪੁੱਛਿਆ ਹੈਗਾ ਕਿ ਕਿਸ ਤਰ੍ਹਾਂ ਅਸੀਂ ਸਕਿੱਲ ਡਿਵੈਲਪਮੈਂਟ ਦਾ ਲਾਹਾ ਲੈ ਸਕਦੇ ਹਾਂ, ਪੰਜਾਬ ਹੁਨਰ ਵਿਕਾਸ ਮਿਸ਼ਨ ਇੱਕ ਜੋ ਸਰਕਾਰੀ ਸੰਸਥਾ ਹੈ ਜਿਹਦੇ ਵਿੱਚ ਵੱਖ ਵੱਖ ਸਮੇਂ ਤੇ ਵੱਖ ਵੱਖ ਸਕੀਮਾਂ ਚਲਾਈਆਂ ਜਾਂਦੀਆਂ ਹਨ। ਅਗਰ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਸਾਡੇ ਕੋਲੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਹੁਨਰ ਵਿਕਾਸ ਯੋਜਨਾ ਹੈ, ਦੂਸਰਾ ਸਰ ਸਾਡੇ ਕੋਲੇ DDU GKY ਜਿਹਨੂੰ ਕਿ ਅਸੀਂ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲਿਆ ਯੋਜਨਾ ਕਹਿੰਦੇ ਹਾਂ, ਅਤੇ ਤੀਸਰੀ ਹੈ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ।
0: ਜੀ
1: ਸਰ ਇਹਨਾਂ ਦੇ ਵਿੱਚ ਐਂਟਰੀ ਕਰਨਾ ਜਾਂ ਜਿਸ ਨੂੰ ਅਸੀਂ ਕਵਾਂਗੇ ਕਿ ਐਂਟਰੀ ਯੋਗਤਾ ਜੋ ਹੈ ਉਹ ਕੁਆਲੀਫਿਕੇਸ਼ਨ ਪੈਕ ਤੇ ਨਿਰਭਰ ਕਰਦੀ ਹੈ। ਇਸ ਦੇ ਵਿੱਚ ਕੋਈ ਵੀ ਪੇਂਡੂ ਜਾਂ ਸ਼ਹਿਰੀ ਸਿੱਖਿਆਰਥੀ ਭਾਗ ਲੈ ਸਕਦਾ ਹੈ, ਔਰ ਇਸ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੱਖ ਵੱਖ ਕੋਰਸ ਕਰਵਾਏ ਜਾਣਗੇ, ਸਰਕਾਰੀ ਕੋਰਸ ਕਰਵਾਏ ਜਾਣਗੇ ਜਿਨ੍ਹਾਂ ਦੀ ਅਵਧੀ ਲਗਭਗ 3 ਤੋਂ 4 ਮਹੀਨਿਆਂ ਦੀ ਹੋਵੇਗੀ। ਇਹ ਕੋਰਸ ਸਰ ਜਿਵੇਂ ਕਿ ਆਉਣ ਵਾਲੇ ਸਮੇਂ ਤੇ ਸਾਡੇ ਕੋਲ ਸਿਕਿਉਰਿਟੀ ਗਾਰਡ ਦਾ ਕੋਰਸ ਹੈ
0: ਜੀ,
1: ਜਿਹਦੇ ਵਿੱਚ ਲੜਕੇ ਭਾਗ ਲੈ ਸਕਦੇ ਹਨ, ਔਰ ਇਸ ਤੋਂ ਇਲਾਵਾ ਅਗਰ ਲੜਕੀਆਂ ਦੀ ਮੈਂ ਗੱਲ ਕਰਾਂ ਤਾਂ ਸਿਲਾਈ ਕਢਾਈ ਦਾ ਕੋਰਸ ਵੀ ਕਰਵਾਇਆ ਜਾਏਗਾ, ਜਿਸ ਦੇ ਵਿੱਚ ਤੁਹਾਨੂੰ ਆਉਣ ਜਾਣ ਦਾ ਖਰਚਾ ਸਰਕਾਰ ਦਿੰਦੀ ਹੈ, ਔਰ
0: ਜੀ
1: ਨਾਲ ਤੁਹਾਨੂੰ ਸਰਕਾਰੀ ਸਰਟੀਫਿਕੇਟ ਵੀ ਦਿੱਤੇ ਜਾਂਦੇ ਹਨ। ਇਹ ਜਿਹੜੀਆਂ ਸਰ ਜਿੰਨੇ ਸੁਵਿਧਾਵਾਂ
0: ਜੀ
1: ਦੀ ਗੱਲ ਕਰ ਰਹੀ ਹਾਂ ਇਹ ਹਰ ਸਕੀਮ ਦੇ ਅਲੱਗ ਅਲੱਗ ਨੇ, ਅਗਰ ਅਸੀਂ ਡਿਟੇਲ ਚ ਜਾਵਾਂਗੇ ਤਾਂ ਬਹੁਤ ਲੈਂਥੀ ਹੋ ਜਾਏਗਾ, ਤਾਂ ਇਸ ਕਰਕੇ ਸਿੱਖਿਆਰਥੀ ਸਾਡੇ ਕੋਲੇ ਆ ਸਕਦੇ ਨੇ ਇਹਨਾਂ ਸੁਵਿਧਾ ਇਹਨਾਂ ਕੋਰਸਾਂ ਦੇ ਵਿੱਚ ਭਾਗ ਲੈਣ ਲਈ।
0: ਜੀ ਗਗਨ ਮੈਮ, ਜੇਕਰ ਤੁਹਾਡੇ ਨਾਲ ਸਾਡੇ ਇਸ ਪ੍ਰੋਗਰਾਮ ਦੇ ਮਾਧਿਅਮ ਦੇ ਜ਼ਰੀਏ ਕੋਈ ਯੁਵਾ, ਕੋਈ ਨੌਜਵਾਨ ਸੰਪਰਕ ਸਾਧਨਾ ਚਾਹੇ ਤਾਂ ਕਿੱਥੇ ਸੰਪਰਕ ਕਰ ਸਕਦਾ ਜੀ? ਕਿੱਥੇ ਤੁਹਾਡਾ ਦਫ਼ਤਰ ਹੈਗਾ, ਕਿਹੜਾ ਤੁਹਾਡਾ ਨੰਬਰ ਚੱਲਦਾ, ਕਿਸ ਤਰੀਕੇ ਨਾਲ ਤੁਸੀਂ ਉਹਨਾਂ ਦੀ ਹੈਲਪ ਕਰ ਸਕਦੇ ਹੋ ਜੀ?
1: ਸ਼ੋਰ ਸਰ, ਸਰ ਅਸੀਂ ਵਰਕਿੰਗ ਆਵਰਸ ਦੇ ਵਿੱਚ 9 ਤੋਂ 5 ਦੇ ਵਿੱਚ ਅਸੀਂ ਅਵੇਲੇਬਲ ਹੁੰਦੇ ਹਾਂ ਜੀ। ਆਪਣਾ ਚਿਲਡਰਨ ਪਾਰਕ ਹੈ ਬਠਿੰਡਾ ਦੇ ਵਿੱਚ ਬੱਸ ਸਟੈਂਡ ਦੇ ਨੇੜੇ, DC ਕੰਪਲੈਕਸ ਦੇ ਨੇੜੇ, ਉਸਦੇ ਕੋਲ ਹੀ ਰੁਜ਼ਗਾਰ ਦਫ਼ਤਰ ਹੈ ਸਰ, ਉੱਥੇ ਸਾਡੀ ਅਵੇਲੇਬਿਲਿਟੀ ਹੁੰਦੀ ਹੈ, ਤੁਸੀਂ ਸਾਨੂੰ ਉੱਥੇ ਆ ਕੇ ਕਦੋਂ ਵੀ ਮਿਲ ਸਕਦੇ ਹੋ। ਅਤੇ ਇਸ ਦੇ ਨਾਲ ਹੀ ਅਸੀਂ ਆਪਣੇ ਨੰਬਰ ਜੇ ਤੁਸੀਂ ਚਾਹੁੰਦੇ ਹੋ ਤਾਂ ਅਸੀਂ ਸ਼ੇਅਰ ਕਰ ਦਿੰਦੇ ਹਾਂ,
0: ਜੀ
1: ਉਸ
0: ਬਿਲਕੁਲ
1: ਨੰਬਰ ਤੇ ਵੀ ਤੁਸੀਂ ਸੰਪਰਕ ਕਰ ਸਕਦੇ ਹੋ
0: ਜੀ। ਤੁਹਾਡੇ ਨੰਬਰ ਜੀ?
1: ਹਾਂਜੀ ਨੰਬਰ ਹੋਏਗਾ ਸਰ 9972837668। ਸਰ ਮੈਂ ਇੱਕ ਵਾਰ ਰਿਪੀਟ ਕਰ ਰਹੀ ਹਾਂ, 9972837668। ਇਸ ਤੋਂ ਇਲਾਵਾ ਸਰ ਨੰਬਰ ਹੈ 9775045446, 9775045446।
0: ਕੋਈ ਵੈਬਸਾਈਟ ਵੀ ਹੈ ਜਿੱਥੇ ਜਿਹੜਾ ਹੈਗਾ ਯੁਵਾ ਜਾਂ ਨੌਜਵਾਨ ਹੁਨਰ ਵਿਕਾਸ ਲਈ ਤੁਹਾਡੇ ਨਾਲ ਸੰਪਰਕ ਕਰ ਸਕਦੇ ਆ, ਤੁਹਾਡੇ ਪ੍ਰੋਗਰਾਮ ਚੈੱਕ ਕਰ ਸਕਦੇ ਆ?
1: ਬਿਲਕੁਲ ਸਰ, ਇਹ pgrcam.com ਹੈ ਸਰ, pgrkam.com ਤੇ ਜਾ ਕੇ ਤੁਸੀਂ 17 ਦੇ ਕੋਰਸਿਸ, 17 ਦੀ ਇਨਫੋਰਮੇਸ਼ਨ ਇੱਥੋਂ ਜਾ ਕੇ ਚੈੱਕ ਕਰ ਸਕਦੇ ਹੋ ਕਿਸੇ ਵੀ ਟਾਈਮ ਤੇ।
0: ਮੈਮ, ਤੁਹਾਡੇ ਦਫ਼ਤਰ ਵੱਲੋਂ ਰੁਜ਼ਗਾਰ ਮੇਲੇ ਵੀ ਲਾਏ ਜਾਂਦੇ ਆ ਜੀ, ਕੋਈ ਰੁਜ਼ਗਾਰ ਮੇਲੇ ਬਾਰੇ ਜਾਣਕਾਰੀ ਹੋਵੇ?
1: ਯੈਸ ਸਰ, ਅਸੀਂ ਸਮੇਂ ਸਮੇਂ ਤੇ ਸਰ ਹਰ ਮਹੀਨੇ ਇੱਕ ਪਲੇਸਮੈਂਟ ਡਰਾਈਵ ਜਿਸ ਨੂੰ ਅਸੀਂ ਕਹਿੰਦੇ ਹਾਂ ਉਹ ਛੋਟੇ ਲੈਵਲ ਤੇ ਹੁੰਦਾ, ਅਤੇ ਰੋਜ਼ਗਾਰ ਮੇਲੇ ਜਿਸ ਨੂੰ ਕਿ ਅਸੀਂ ਵੱਡੇ ਪੱਧਰ ਤੇ ਲਗਾਉਣੇ ਆ, ਜਿਵੇਂ ਕਿ 16 ਤਰੀਕ ਨੂੰ ਵੀ ਸਾਡਾ ਇੱਕ ਮੇਲਾ ਆਨੰਦਗੜ੍ਹ ਵਿਖੇ ਲੱਗ ਰਿਹਾ ਹੈ।
0: ਯਾਨੀ ਕਿ ਕੱਲ ਨੂੰ?
1: ਯੈਸ ਸਰ, ਕੱਲ ਲੱਗ ਰਿਹਾ ਹੈ, ਜਿਹਦੇ ਵਿੱਚ ਲਗਭਗ 30 ਕੰਪਨੀਆਂ ਵੱਖ ਵੱਖ ਆ ਰਹੀਆਂ ਨੇ, ਔਰ ਉਹਨਾਂ ਦੀਆਂ ਅਲੱਗ ਅਲੱਗ ਰਿਕੁਆਇਰਮੈਂਟਸ ਹੈ, ਜਿੱਥੇ ਕਿ ਕੈਂਡੀਡੇਟ ਜਾ ਕੇ ਆਪਣੇ ਇੰਟਰਵਿਊ ਦੇ ਸਕਦੇ ਨੇ, ਆਪਣੇ ਕਾਗਜ਼ ਨਾਲ ਲੈ ਕੇ ਜਾ ਸਕਦੇ ਨੇ ਜ਼ਰੂਰੀ ਦਸਤਾਵੇਜ਼, ਔਰ ਉੱਥੇ ਜਾ ਕੇ ਇੰਟਰਵਿਊ ਕਰਕੇ ਆਪਣੀ ਨੌਕਰੀ ਲੈ ਸਕਦੇ ਨੇ।
0: ਤੇ ਮੈਮ, ਸਭ ਤੋਂ ਵੱਡੀ ਗੱਲ ਕਿ ਕਿਹੜੇ ਕਿਹੜੇ ਖੇਤਰ ਦੇ ਜਿਹੜੇ ਇਹ ਮੈਗਾ ਓਪਰਚੁਨਿਟੀ ਤੁਸੀਂ ਜੋਬ ਸੀਕਰ ਪ੍ਰੋਗਰਾਮ ਰੁਜ਼ਗਾਰ ਦੇ ਵਿੱਚ ਮੇਲਾ ਲਾ ਕੇ ਕਰ ਰਹੇ ਹੋ, ਰੁਜ਼ਗਾਰ ਦੇ ਰਹੇ ਹੋ ਬੱਚਿਆਂ ਨੂੰ, ਕਿਹੜੇ ਕਿਹੜੇ ਫੀਲਡ ਨੇ ਜਿਹੜੇ ਫੀਲਡ ਦੇ ਬੱਚੇ ਜਿਵੇਂ ਤੁਸੀਂ ਦੱਸਿਆ?

0: ਕਿ ਸਾਡੇ ਕੋਲ ਸਿਕਿਉਰਿਟੀ ਗਾਰਡ ਦੇ ਹੈਗੇ ਆ, ਇਸ ਤੋਂ ਇਲਾਵਾ ਕਿਹੜੇ ਕਿਹੜੇ ਫੀਲਡ ਨੇ ਜਿਹੜੇ ਰੁਜ਼ਗਾਰ ਮੇਲੇ 'ਚ ਕਵਰ ਕਰਨਗੀਆਂ ਕੰਪਨੀਆਂ, ਕਿਹੜੀਆਂ ਕਿਹੜੀਆਂ ਜੀ, ਕੁਛ
1: ਸਰ
0: ਬਰੀਫ?
1: ਰੁਜ਼ਗਾਰ ਜਿਵੇਂ ਕਿ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਲਗਭਗ 30 ਕੰਪਨੀਆਂ ਆ ਰਹੀਆਂ ਨੇ, ਉਹਦੇ ਵਿੱਚ ਸਰ ਹਰੇਕ ਕੰਪਨੀ ਦੀ ਆਪਣਾ ਆਪੋ ਆਪਣੀ ਡਿਮਾਂਡ ਹੈ।
0: ਜੀ
1: ਕਿਸੇ ਨੂੰ ਇੰਜੀਨੀਅਰ ਲੈਵਲ ਦੇ ਬੰਦੇ ਚਾਹੀਦੇ ਨੇ, ਕਿਸੇ ਨੂੰ ਮਕੈਨਿਕ ਲੈਵਲ ਦੇ ਚਾਹੀਦੇ ਨੇ, ਕਿਸੇ ਨੂੰ ਕਲਾਸ 4 ਚਾਹੀਦੇ ਨੇ, ਕਿਸੇ ਨੂੰ ਅਕਾਊਂਟੈਂਟਸ ਚਾਹੀਦੇ ਨੇ, ਤਾਂ ਇਸ ਤਰ੍ਹਾਂ ਕਰਕੇ ਜੇ 30 ਕੰਪਨੀਆਂ ਨੇ ਤਾਂ ਲਗਭਗ ਤੁਸੀਂ ਮੰਨ ਕੇ ਚੱਲੋ 60 ਤਰ੍ਹਾਂ ਦੀਆਂ ਓਪਰਚੁਨਿਟੀਜ਼ ਉਹਨਾਂ ਕੋਲੇ ਹੈਗੀਆਂ ਨੇ। ਹਰ ਕੰਪਨੀ ਕੋਲੇ ਦੋ ਦੋ ਤਰ੍ਹਾਂ ਦੋ ਦੋ ਤਿੰਨ ਤਿੰਨ ਤਰ੍ਹਾਂ ਦੇ ਜੋਬ ਰੋਲਸ ਹੁੰਦੇ ਨੇ, ਠੀਕ ਹੈ। ਉਹਦੇ ਉੱਤੇ ਉਹਨਾਂ ਦੀਆਂ ਰਿਕੁਆਇਰਮੈਂਟਸ ਹੁੰਦੀਆਂ, ਕਿਸੇ ਨੂੰ 4 ਜਾਂ 5 10 ਵੀ ਹੋ ਸਕਦੇ, ਅਲੱਗ ਅਲੱਗ ਰਿਕੁਆਇਰਮੈਂਟਸ ਹੈ।
0: ਮੈਮ, ਡਾਕੂਮੈਂਟਸ ਕਿੱਦਾਂ ਦੇ ਚਾਹੀਦੇ ਹੋਣਗੇ ਰੁਜ਼ਗਾਰ ਮੇਲੇ 'ਚ ਭਾਗ ਲੈਣ ਲਈ ਇਹਨਾਂ ਯੁਵਾਵਾਂ ਨੂੰ ਜੀ?
1: ਸਰ ਤੁਹਾਡੇ ਜਿਹੜੇ ਅਕੈਡਮਿਕ ਡਾਕੂਮੈਂਟਸ ਨੇ 10ਵੀਂ ਤੋਂ ਲੈ ਕੇ ਸਾਰੇ, ਉਹ ਤੁਹਾਡੇ ਓਰਿਜਿਨਲ ਹੋਣ, ਤੁਹਾਡੇ ਕੋਲੇ ਫੋਟੋ ਕਾਪੀਜ਼ ਹੋਣ, ਉਹਨਾਂ ਦੀਆਂ ਪਾਸਪੋਰਟ ਸਾਈਜ਼ ਫੋਟੋ

0: ਅਕੈਡਮਿਕ ਡਾਕੂਮੈਂਟਸ ਨੇ 10ਵੀਂ ਤੋਂ ਲੈ ਕੇ ਸਾਰੇ ਉਹ ਤੁਹਾਡੇ ਓਰਿਜਿਨਲ ਹੋਣ, ਤੁਹਾਡੇ ਕੋਲ ਫੋਟੋਕਾਪੀਜ਼ ਹੋਣ, ਉਹਨਾਂ ਦੀਆਂ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਹੋਣ ਤੁਹਾਡੀਆਂ, ਇਸ ਤੋਂ ਇਲਾਵਾ ਤੁਹਾਡਾ ਬਾਇਓਡੇਟਾ ਜਿਸ ਨੂੰ ਕਿ ਅਸੀਂ ਰਿਜ਼ਿਊਮ ਵੀ ਕਹਿੰਦੇ ਆ, ਸੀਵੀ ਵੀ ਕਹਿੰਦੇ ਆ, ਉਹ ਤੁਸੀਂ ਨਾਲ ਲੈ ਕੇ ਆਓਗੇ।
1: ਜੀ ਮੈਮ, ਗਗਨ ਮੈਮ, ਤੁਸੀਂ ਕੀਮਤੀ ਸਮੇਂ ਚੋਂ ਸਮਾਂ ਜਿਹੜਾ ਹੈਗਾ ਉਹ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਚੱਲ ਰਹੇ ਪ੍ਰੋਗਰਾਮ ਸੱਜਰੀ ਸਵੇਰ ਨੂੰ ਦਿੱਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਵੱਲੋਂ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਜੀ ਸਰ, ਬਹੁਤ ਬਹੁਤ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਰ, ਇਸ ਪਲੇਟਫਾਰਮ ਤੇ ਲੈ ਕੇ ਆਉਣ ਵਾਸਤੇ, ਧੰਨਵਾਦ ਜੀ।
1: ਦੋਸਤੋ, ਇਹ ਸਨ ਮੈਡਮ ਗਗਨ ਸ਼ਰਮਾ, ਜਿਹੜੇ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਵਿੱਚ ਡਿਸਟ੍ਰਿਕਟ ਸਕਿੱਲ ਮੈਨੇਜਰ ਨੇ, ਜਿਨ੍ਹਾਂ ਨੇ ਇੱਕ ਵਡਮੁੱਲੀ ਜਾਣਕਾਰੀ ਜਿਹੜੀ ਦਿੱਤੀ ਹੈ ਯੁਵਾਵਾਂ ਨੂੰ ਅੱਜ ਵਿਸ਼ਵ ਯੁਵਾ ਹੁਨਰ ਦਿਵਸ 'ਤੇ। ਉਹ ਹੈ ਜੀ ਕਿ 16 ਜੁਲਾਈ ਯਾਨੀ ਕਿ ਕੱਲ੍ਹ ਨੂੰ ਸਵੇਰੇ 10 ਵਜੇ ਤੋਂ ਜੀ ਨੰਦਗੜ੍ਹ ਜਿਹੜਾ ਹੈਗਾ ਉਹ ਬਾਦਲ ਰੋਡ 'ਤੇ ਪਿੰਡ ਪੈਂਦਾ, ਉੱਥੇ ਲਾਈਬ੍ਰੇਰੀ ਹਾਲ ਆ ਜੀ ਪੰਜਾਬ ਇੰਸਟੀਚਿਊਟ ਆਫ ਟੈਕਨੋਲੋਜੀ ਦਾ, ਤੁਸੀਂ ਜਾ ਕੇ ਜਿਹੜਾ ਹੈ ਇਸ ਰੁਜ਼ਗਾਰ ਮੇਲੇ 'ਚ ਭਾਗ ਲੈਣਾ ਯੁਵਾ ਸਾਥੀਓ, ਅਤੇ ਆਪਣੇ ਭਵਿੱਖ ਨੂੰ ਅਜਮਾਉਣਾ, ਕਿਉਂਕਿ ਜੇਕਰ ਸਾਡੇ ਯੁਵਾ ਜਿਹੜੇ ਆ ਉਹ ਰੁਜ਼ਗਾਰ ਲਈ ਕੋਈ ਨਾ ਕੋਈ ਹੁਨਰ ਸਿੱਖਣਗੇ ਤਾਂ ਇਹ ਵਿਸ਼ਵ ਯੁਵਾ ਹੁਨਰ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਵੀ ਸਾਡੀ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਟੀਮ ਵੀ ਆਪਣੇ ਆਪ ਨੂੰ ਭਾਗਾਂ ਵਾਲਾ ਸਮਝੇਗੀ ਕਿ ਆਕਾਸ਼ਵਾਣੀ ਐਫ ਐਮ ਬਠਿੰਡਾ ਕਿਤੇ ਨਾ ਕਿਤੇ ਸਾਡੇ ਯੁਵਾਵਾਂ ਲਈ ਪ੍ਰੇਰਨਾ ਸਰੋਤ ਤਾਂ ਹੈ ਹੀ, ਪਰ ਨਾਲ ਦੀ ਨਾਲ ਹੀ ਉਹਨਾਂ ਨੂੰ ਹੁਨਰ ਵਿਕਾਸ ਲਈ ਵੀ ਜਿਹੜਾ ਉਹ ਪਲੇਟਫਾਰਮ ਮੁਹੱਈਆ ਕਰਾਉਣ ਲਈ ਕੋਸ਼ਿਸ਼ਾਂ ਕਰਦਾ ਰਹਿੰਦਾ। ਵਿਸ਼ਵ ਯੁਵਾ ਹੁਨਰ ਦਿਵਸ ਦੀ ਜਿਹੜੀ ਸ਼ੁਰੂਆਤ ਦੀ ਗੱਲ ਕੀਤੀ ਸੀ ਆਪਾਂ, ਭਾਵੇਂ ਸੰਯੁਕਤ ਰਾਸ਼ਟਰ ਨੇ ਕੀਤੀ ਨੌਜਵਾਨਾਂ ਨੂੰ ਰੁਜ਼ਗਾਰ ਯੋਗ ਹੁਨਰ ਪ੍ਰਦਾਨ ਕਰਨ ਦੀ ਮਹੱਤਤਾ ਨੂੰ ਦੇਖਦੇ, ਇਸ ਦਿਨ ਨੂੰ ਮਨਾਉਣ ਦਾ ਐਲਾਨ ਕੀਤਾ ਸੀਗਾ। ਉਦੇਸ਼ ਕੀ ਸੀਗਾ? ਨੌਜਵਾਨਾਂ ਨੂੰ ਤਕਨੀਕੀ ਸਿੱਖਿਆ, ਕਿੱਤਾਮੁਖੀ ਸਿਖਲਾਈ ਅਤੇ ਰੁਜ਼ਗਾਰ ਦੇ ਮੌਕਿਆਂ ਨਾਲ ਜੋੜਨਾ। ਔਰ ਮੈਡਮ ਨੇ ਬੜੀ ਸੋਹਣੀ ਗੱਲ ਜਿਹੜੀ ਹੈਗੀ ਆ ਉਹ ਸਾਨੂੰ ਦੱਸੀ ਕਿ ਕਿਵੇਂ ਹੁਨਰ ਵਿਕਾਸ ਦੇ ਅਸੀਂ ਯਤਨ ਕਰਨੇ ਹੈ। ਹੁਨਰ ਸਿਖਲਾਈ ਕੇਂਦਰ ਨੇ, ਰੁਜ਼ਗਾਰ ਮੇਲੇ ਨੇ, ਉਦਯੋਗਿਕ ਟ੍ਰੇਨਿੰਗ ਸੰਸਥਾਵਾਂ ਨੇ, ITI ਨੇ, ਅਤੇ ਵੱਖ ਵੱਖ ਰੁਜ਼ਗਾਰ ਮੁਹਿੰਮਾਂ ਜਿਹੜੀਆਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਨੇ, ਉਹਦਾ ਲਾਹਾ ਜਿਹੜਾ ਹੈ ਉਹ ਤੁਸੀਂ ਯੁਵਾ ਸਾਥੀਓ ਇਸ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਨਾਲ ਜੁੜ ਕੇ ਲੈ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਫੋਨ ਨੰਬਰ ਗਗਨ ਮੈਮ ਦਾ ਇੱਕ ਵਾਰ ਫਿਰ ਸ਼ੇਅਰ ਕਰ ਦਿੰਦੇ ਹਾਂ, 9472837668, ਅਤੇ ਜੁੜੇ ਰਹੋ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ। ਆਓ ਸੁਣਦੇ ਹਾਂ ਇਹ ਗੀਤ।

0: ਸੰਬੰਧੀ ਜਾਣਕਾਰੀ। ਪ੍ਰੋਗਰਾਮ ਯੁਵਾਣੀ ਦੇ ਤਹਿਤ ਮਿਤੀ 15 ਜੁਲਾਈ ਦਿਨ ਬੁੱਧਵਾਰ ਸ਼ਾਮ 6:30 ਵਜੇ ਤੁਸੀਂ ਸੁਣੋਗੇ ਪ੍ਰਾਯੋਜਿਤ ਪ੍ਰੋਗਰਾਮ ਕਿੰਜ ਜਾਈਏ ਪਰਦੇਸ, ਜਿਸ ਦੇ ਤਹਿਤ ਮਾਰਾ ਏਜੰਟ ਵਿਜੇ ਭਾਰਤੀ ਜੀ ਤੁਹਾਨੂੰ ਆਸਟ੍ਰੇਲੀਆ ਦੇ ਵੀਜ਼ਾ ਬਾਰੇ ਸਾਰੀ ਜਾਣਕਾਰੀ ਦੇਣਗੇ। ਸੋ ਸੁਣਨਾ ਨਾ ਭੁੱਲਣਾ ਪ੍ਰਾਯੋਜਿਤ ਪ੍ਰੋਗਰਾਮ ਕਿੰਜ ਜਾਈਏ ਪਰਦੇਸ, ਮਿਤੀ 15 ਜੁਲਾਈ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦੇ ਦੌਰਾਨ।
1: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ,
2: ਮਿਤੀ 15 ਜੁਲਾਈ ਦਿਨ ਬੁੱਧਵਾਰ ਸ਼ਾਮ 5:30 ਵਜੇ
1: ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ, ਤੇ ਇਸ ਵਾਰ ਤੁਸੀਂ ਸੁਣੋਗੇ
2: ਜ਼ਿੰਦਗੀ ਦੇ ਕੌੜੇ ਸੱਚ ਦਾ ਭਾਗ ਦੂਜਾ।

ਇਹ ਨਿਰਦੇਸ਼ ਜਿਹੜੇ ਹੈਗੇ ਆ ਉਹ ਖੇਡ ਮੰਤਰਾਲੇ ਨੇ ਹਾਕੀ ਇੰਡੀਆ ਨੂੰ ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਅਸੁੰਤਾ ਲਾਕੜਾ ਵੱਲੋਂ ਲਾਏ ਧਮਕਾਉਣ ਅਤੇ ਤੰਗ ਪਰੇਸ਼ਾਨ ਕਰਨ ਦੇ ਦੋਸ਼ਾਂ ਦੀ ਜਾਂਚ ਕਰਨ ਅਤੇ ਉਸ ਦੀ ਰਿਪੋਰਟ ਮੰਤਰਾਲੇ ਨਾਲ ਸਾਂਝੀ ਕਰਨ ਦੇ ਨਿਰਦੇਸ਼ ਦਿੱਤੇ ਨੇ। ਦੋਸਤੋ ਇਹ ਸਨ ਸਾਡੀਆਂ ਅੱਜ ਦੀਆਂ ਕੁਝ ਪ੍ਰਮੁੱਖ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਅਤੇ ਇਸ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਸਾਡੇ ਇਹ ਪ੍ਰੋਗਰਾਮ ਜਿਹੜੇ ਆ ਉਹ ਤੁਹਾਨੂੰ ਕਿਹੋ ਜਿਹੇ ਲੱਗਦੇ ਨੇ। ਤੁਸੀਂ ਸਾਨੂੰ ਖਤ ਲਿਖ ਸਕਦੇ ਹੋ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਅਤੇ ਇਹੋ ਪ੍ਰੋਗਰਾਮ ਜਿਹੜੇ ਤੁਹਾਡੇ ਲਈ ਚੱਲਦੇ ਆ ਸਰੋਤਾ ਮੰਚ ਦੇ ਵਿੱਚ ਵੀ ਸ਼ਾਮਿਲ ਹੁੰਦੇ ਆ ਅਤੇ ਪ੍ਰੋਗਰਾਮਾਂ ਸੰਬੰਧੀ ਜਾਣਕਾਰੀ ਜਿਹੜੀ ਹੈਗੀ ਆ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਰਹਿੰਦੇ ਹਾਂ। ਅਤੇ ਅੱਜ ਦਾ ਇਹ ਪ੍ਰੋਗਰਾਮ ਸੱਜਰੀ ਸਵੇਰ ਮੈਨੂੰ ਯਾਨੀ ਕਿ ਦਲਬੀਰ ਨੂੰ ਇੱਥੇ ਹੀ ਖਤਮ ਕਰਨ ਦੀ ਦਿਓ ਆ ਗਿਆ।

0: Sorry.
1: ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੱਜਰੀ ਸਵੇਰ FM ਬੈਂਡ 101.1 ਮੈਗਾਹਰਟਸ ਤੇ ਆਕਾਸ਼ਵਾਣੀ ਦਾ ਇਹ ਬਠਿੰਡਾ ਕੇਂਦਰ ਹੈ। ਹੁਣ ਤੋਂ ਕੁਝ ਪਲਾਂ ਬਾਅਦ ਯਾਨੀ ਸਵੇਰੇ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, 8:15 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਤੇ 8:30 ਵਜੇ ਹੋਣਗੀਆਂ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਲਈ ਕੁਝ ਪਲ ਕਰੋ ਇੰਤਜ਼ਾਰ।

0: ਕੋਲਾ ਤੇ ਖਾਣ ਮੰਤਰੀ ਜੀ ਕਿਸ਼ਨ ਰੈਡੀ ਅੱਜ ਨਵੀਂ ਦਿੱਲੀ ਵਿਚ ਮਹੱਤਵਪੂਰਨ ਅਤੇ ਰਣਨੀਤਿਕ ਖਣਿਜ ਬਲਾਕਾਂ ਲਈ ਨਿਲਾਮੀ ਦੇ 8ਵੇਂ ਗੇੜ ਦੀ ਸ਼ੁਰੂਆਤ ਕਰਨਗੇ। ਖਾਣ ਮੰਤਰਾਲੇ ਨੇ ਕਿਹਾ ਕਿ ਇਸ ਗੇੜ ਵਿਚ 9 ਰਾਜਾਂ ਵਿਚ ਫੈਲੇ 20 ਮਹੱਤਵਪੂਰਨ ਅਤੇ ਰਣਨੀਤਿਕ ਖਣਿਜ ਬਲਾਕ ਸ਼ਾਮਲ ਨੇ। ਖਣਿਜਾਂ ਦੀ ਸੂਚੀ ਵਿਚ ਮੈਲੀਬਡੇਨਮ, ਗ੍ਰੇਫਾਈਟ, ਗਲੋਕੋਨਾਈਟ, ਟਾਈਟੇਨੀਅਮ, ਟੰਗਸਟਨ, ਪੋਟਾਸ਼, ਲੀਥੀਅਮ, ਸੀਜੀਅਮ ਅਤੇ ਰੂਬੀਡੀਅਮ ਸ਼ਾਮਲ ਨੇ। ਇਹ ਖਣਿਜ ਸਾਫ਼ ਸੁਥਰੀ ਊਰਜਾ, ਆਧੁਨਿਕ ਨਿਰਮਾਣ, ਖਾਦਾਂ, ਰੱਖਿਆ ਅਤੇ ਹੋਰ ਰਣਨੀਤਿਕ ਖੇਤਰਾਂ ਲਈ ਜ਼ਰੂਰੀ ਨੇ। 7 ਨਿਲਾਮੀ ਗੇੜ ਪੂਰੇ ਹੋਣ ਨਾਲ ਮੰਤਰਾਲੇ ਨੇ 88 ਮਹੱਤਵਪੂਰਨ ਅਤੇ ਰਣਨੀਤਿਕ ਖਣਿਜ ਬਲਾਕਾਂ ਵਿਚੋਂ 56 ਦੀ ਸਫਲਤਾਪੂਰਵਕ ਨਿਲਾਮੀ ਕਰ ਲਈ ਹੈ। ਈਰਾਨ ਵੱਲੋਂ ਹਾਲ ਹੀ ਵਿਚ ਹੋਰਮੁਜ਼ ਜਲ ਮਾਰਗ ਵਿਚੋਂ ਲੰਘਣ ਵਾਲੇ ਵਪਾਰਕ ਜਹਾਜ਼ਾਂ ਤੇ ਕੀਤੇ ਗਏ ਹਮਲਿਆਂ ਦੇ ਜਵਾਬ ਵਿਚ ਅਮਰੀਕਾ ਨੇ ਈਰਾਨੀ ਬੰਦਰਗਾਹਾਂ ਤੇ ਦੁਬਾਰਾ ਨਾਕਾਬੰਦੀ ਲਾਗੂ ਕਰ ਦਿੱਤੀ ਹੈ। ਇਕ ਟੀਵੀ ਨਿਊਜ਼ ਚੈਨਲ ਨਾਲ ਇੰਟਰਵਿਊ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਈਰਾਨ ਨੂੰ ਛੱਡ ਕੇ ਬਾਕੀਆਂ ਲਈ ਹੋਰਮੁਜ਼ ਖੁੱਲ੍ਹਾ ਹੈ। ਸ੍ਰੀ ਟਰੰਪ ਨੇ ਤਹਿਰਾਨ ਨੂੰ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਅਮਰੀਕਾ ਅੱਜ ਰਾਤ ਈਰਾਨ ਤੇ ਜ਼ੋਰਦਾਰ ਹਮਲਾ ਕਰੇਗਾ ਅਤੇ ਹਰ ਅਗਲੀ ਰਾਤ ਦੇ ਨਾਲ ਹਮਲਿਆਂ ਦੀ ਤੀਬਰਤਾ ਵੱਧਦੀ ਜਾਏਗੀ। ਉਨ੍ਹਾਂ ਐਲਾਨ ਕੀਤਾ ਕਿ ਜਦ ਤੱਕ ਈਰਾਨ ਗੱਲਬਾਤ ਲਈ ਸਹਿਮਤ ਨਹੀਂ ਹੁੰਦਾ, ਅਮਰੀਕਾ ਉਸਦੇ ਸਾਰੇ ਬਿਜਲੀ ਪਲਾਂਟਾਂ ਅਤੇ ਪੁਲਾਂ ਨੂੰ ਨਿਸ਼ਾਨਾ ਬਣਾਏਗਾ। ਇਸ ਦੌਰਾਨ ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ IRGC ਨੇ ਬਹਿਰੀਨ ਵਿਚ ਹਥਿਆਰਾਂ ਅਤੇ ਭੰਡਾਰ ਸਹੂਲਤਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਵੱਡੇ ਪੱਧਰ ਤੇ ਹਮਲੇ ਕੀਤੇ ਨੇ। ਇੱਕ ਬਿਆਨ ਵਿਚ IRGC ਨੇ ਐਲਾਨ ਕੀਤਾ ਕਿ ਬਹਿਰੀਨ ਦੇ ਸ਼ੇਖ ਹਿੱਸਾ ਏਅਰਬੇਸ ਤੇ ਮਿਜ਼ਾਇਲ ਤੇ ਡਰੋਨ ਕਾਰਵਾਈ ਦੌਰਾਨ ਹਥਿਆਰਾਂ ਅਤੇ ਹਿੱਸੇ ਪੁਰਜਿਆਂ ਵਾਲੇ ਕਈ ਭੰਡਾਰ ਛੱਡ ਤਬਾਹ ਕਰ ਦਿੱਤੇ ਗਏ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਪੱਛਮੀ ਏਸ਼ੀਆ 'ਚ ਵਪਾਰ ਰਹੀਆਂ ਘਟਨਾਵਾਂ 'ਤੇ ਨੇੜਿਓ ਨਜ਼ਰ ਰੱਖ ਰਿਹਾ ਹੈ। ਭਾਰਤ ਨੇ ਇੱਕ ਵਾਰ ਫਿਰ ਹੋਰਮੁਜ਼ ਸਟੇਟ ਰਾਹੀਂ ਸੁਰੱਖਿਅਤ ਅਤੇ ਨਿਰਵਿਘਨ ਸਮੁੰਦਰੀ ਆਵਾਜਾਈ ਅਤੇ ਵਪਾਰ ਜਾਰੀ ਰੱਖਣ ਦੀ ਅਪੀਲ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਨਵੀਂ ਦਿੱਲੀ ਵਿਚ ਕਿਹਾ ਕਿ ਇਹ ਦੁਨੀਆ ਭਰ ਦੇ ਲੋਕਾਂ ਦੀ ਆਰਥਿਕ ਅਤੇ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬਹੁਤ ਜ਼ਰੂਰੀ ਹੈ।
1: ਪਸ਼ਚਿਮ ਏਸ਼ੀਆ ਮੇਂ ਜੋ ਵੀ ਗਤਵਿਧੀਆਂ ਚੱਲ ਰਹੀ ਹੈ ਉਸ ਪਰ ਹਮ ਲਗਾਤਾਰ ਨਜ਼ਰ ਰੱਖੇ ਹੋਏ ਹੈ। ਹਮਾਰਾ ਮਾਨਨਾ ਹੈ ਕਿ ਸਟੇਟ ਆਫ ਹੋਰਮੁਜ਼ ਕੇ ਰਾਸਤੇ ਸੁਰੱਖਿਅਤ ਔਰ ਆਜ਼ਾਦ ਨੌ ਪਰਿਵਹਨ ਔਰ ਵਪਾਰ ਕੇ ਪਕਸ਼ ਜਿਸਕਾ ਹਮ ਹਮੇਸ਼ਾ ਸੇ ਬਾਤ ਕਰਤੇ ਰਹੇ ਹੈ, ਇਸਸੇ ਯਹ ਸੁਨਿਸ਼ਚਿਤ ਕੀਆ ਜਾ ਸਕਤਾ ਹੈ ਕਿ ਲੋਗੋਂ ਕਾ ਆਰਥਿਕ ਸੁਰੱਖਿਆ, ਉਨਕੇ ਊਰਜਾ ਕਾ ਸੁਰੱਖਿਆ ਪੂਰੇ ਦੁਨੀਆ ਮੇਂ ਸਿਰਫ ਭਾਰਤ ਮੇਂ ਨਹੀਂ ਪੂਰੇ ਦੁਨੀਆ ਮੇਂ ਉਸ ਪਰ ਆਧਾਰਿਤ ਹੈ ਔਰ ਯਹ ਨੌ ਪਰਿਵਹਨ ਅਗਰ ਆਜ਼ਾਦ ਤਰੀਕੇ ਸੇ ਚਲੇਗਾ ਤੋ ਉਨਕੀ ਆਰਥਿਕ ਔਰ ਊਰਜਾ ਸੁਰੱਖਿਆ ਕੋ ਸੁਨਿਸ਼ਚਿਤ ਕੀਆ ਜਾ ਸਕਤਾ ਹੈ।
0: ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਬਾਰੇ ਸ੍ਰੀ ਜੈਸਵਾਲ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਪਾਕਿਸਤਾਨ ਵੱਲੋਂ ਗੈਰ ਕਾਨੂੰਨੀ ਤੇ ਜ਼ਬਰਦਸਤੀ ਕਬਜ਼ਾਏ ਗਏ ਇਲਾਕਿਆਂ ਵਿਚ ਦਹਾਕਿਆਂ ਤੋਂ ਕੀਤੇ ਜਾ ਰਹੇ ਸ਼ੋਸ਼ਣ, ਮੌਲਿਕ ਅਧਿਕਾਰਾਂ ਦੀ ਉਲੰਘਣਾ ਤੇ ਪ੍ਰਸ਼ਾਸਨਿਕ ਦਮਨ ਦਾ ਨਤੀਜਾ ਨੇ।
1: ਪਾਕਿਸਤਾਨ ਅਧਿਕ੍ਰਿਤ ਜੰਮੂ ਕਸ਼ਮੀਰ ਮੇਂ ਚਲ ਰਹੇ ਵਿਰੋਧ ਪ੍ਰਦਰਸ਼ਨ, ਦਸ਼ਕੋਂ ਸੇ ਚਲ ਰਹੇ ਸ਼ੋਸ਼ਣ, ਮੌਲਿਕ ਅਧਿਕਾਰੋਂ ਕਾ ਹਨਨ ਔਰ ਪ੍ਰਸ਼ਾਸਨਿਕ ਉਤਪੀੜਨ ਕਾ ਸਿੱਧਾ ਪਰਿਣਾਮ ਹੈ ਔਰ ਪ੍ਰਮਾਣ ਵੀ ਹੈ। ਸਥਾਨੀਯ ਆਬਾਦੀ ਕੀ ਜਾਇਜ਼ ਸ਼ਿਕਾਇਤੋਂ ਕੋ ਸਮਾਧਾਨ ਕਰਨੇ ਕੇ ਬਜਾਏ ਵਹਾਂ ਕਾ ਪ੍ਰਸ਼ਾਸਨ, ਵਹਾਂ ਕਾ ਸਰਕਾਰ ਨੇ ਅਤਿਅਧਿਕ ਪੁਲਿਸ ਕ੍ਰੂਰਤਾ ਕਾ ਸਹਾਰਾ ਲਿਆ ਹੈ। ਇਸਮੇ ਅਸਹਾਇ ਲੋਕ ਜਿਸਮੇ ਮਹਿਲਾਏ ਵੀ ਹੈ ਔਰ ਬੱਚੇ ਵੀ ਹੈ ਉਨਕੇ ਖਿਲਾਫ ਕਾਰਵਾਈ ਕੀ ਗਈ ਹੈ ਔਰ ਨਿਹੱਥੇ ਨਾਗਰਿਕ ਕੇ ਖਿਲਾਫ ਘਾਤਕ ਬਲ ਕਾ ਪ੍ਰਯੋਗ ਕਰਨਾ ਵੀ ਸ਼ਾਮਿਲ ਹੈ ਜਿਸਕੇ ਪਰਿਮਾਣ ਸਵਰੂਪ ਕਈ ਦੁਖਦ ਮੌਤੇ ਹੋਈ ਹੈ।
0: ਘੱਟ ਗਿਣਤੀ ਮਾਮਲੇ ਬਾਰੇ ਮੰਤਰੀ ਕਿਰੇਨ ਰਿਜੀਜੂ ਨੇ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ ਥਾਨੀ ਨਾਲ ਉਨ੍ਹਾਂ ਦੇ ਪਿਤਾ ਤੇ ਸਾਬਕ ਅਮੀਰ ਸ਼ੇਖ ਹਮਦ ਬਿਨ ਖਲੀਫਾ ਅਲ ਥਾਨੀ ਦੇ ਦੇਹਾਂਤ ਤੇ ਸੰਵੇਦਨਾ ਪ੍ਰਗਟ ਕੀਤੀ ਹੈ। ਦੋਹਾ ਵਿੱਚ ਭਾਰਤੀ ਦੂਤਘਰ ਵੱਲੋਂ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਗਿਆ ਕਿ ਸ਼੍ਰੀ ਰਿਜੀਜੂ ਨੇ ਕਤਰ ਦੇ ਅਮੀਰ ਪ੍ਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡੂੰਘੀ ਨਿੱਜੀ ਸੰਵੇਦਨਾ ਵੀ ਪ੍ਰਗਟ ਕੀਤੀ। ਭਾਰਤ ਅੱਜ ਤੋਂ ਹੈਦਰਾਬਾਦ ਵਿੱਚ 12ਵੀਂ ਬ੍ਰਿਕਸ ਕਿਰਤ ਅਤੇ ਰੁਜ਼ਗਾਰ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਇਸ ਦੋ ਦਿਨਾਂ ਮੀਟਿੰਗ ਵਿੱਚ ਬ੍ਰਿਕਸ ਦੇਸ਼ਾਂ ਦੇ ਕਿਰਤ ਅਤੇ ਰੁਜ਼ਗਾਰ ਮੰਤਰੀ ਤੇ ਸੀਨੀਅਰ ਅਧਿਕਾਰੀ ਹਿੱਸਾ ਲੈਣਗੇ। ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਇਸ ਵਿੱਚ ਸਮਾਜਿਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ, ਕਿਰਤ ਖੇਤਰ ਨੂੰ ਵਧੇਰੇ ਸੰਗਠਿਤ ਬਣਾਉਣ ਅਤੇ ਕਾਰਜ ਬਲ ਵਿੱਚ ਔਰਤਾਂ ਦੀ ਭਾਗੀਦਾਰੀ ਵਧਾਉਣ ਵਰਗੇ ਮੁੱਖ ਮੁੱਦਿਆਂ ਤੇ ਚਰਚਾ ਕੀਤੀ ਜਾਏਗੀ। ਸਮਾਗਮ ਦੌਰਾਨ ਰੁਜ਼ਗਾਰ ਕਾਰਜ ਸਮੂਹ ਵੱਲੋਂ ਤਿਆਰ ਕੀਤੇ ਗਏ ਇੱਕ ਖਰੜਾ ਐਲਾਨਨਾਮੇ ਤੇ ਵੀ ਵਿਚਾਰ ਵਟਾਂਦਰਾ ਕੀਤਾ ਜਾਏਗਾ। ਮੀਟਿੰਗ ਦਾ ਉਦੇਸ਼ ਕਿਰਤ ਨੀਤੀਆਂ, ਹੁਨਰ ਵਿਕਾਸ, ਕਿਰਤੀਆਂ ਦੀ ਭਲਾਈ ਅਤੇ ਸਮਾਵੇਸ਼ੀ ਰੁਜ਼ਗਾਰ ਵਰਗੇ ਖੇਤਰਾਂ ਵਿੱਚ ਬ੍ਰਿਕਸ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਮਜ਼ਬੂਤ ਕਰਨਾ ਹੈ। ਭਾਰਤੀ ਮੂਲ ਦੇ ਨਾਸਾ ਦੇ ਪੁਲਾੜ ਯਾਤਰੀ ਅਨਿਲ ਮੈਨਨ ਨੇ ਕੱਲ੍ਹ ਰਾਤ ਰੂਸ ਤੇ ਸਯੂਜ MS-29 ਪੁਲਾੜ ਵਾਹਨ ਰਾਹੀਂ ਉਡਾਨ ਭਰੀ। ਇਹ ਵਿਗਿਆਨਕ ਖੋਜ ਅਤੇ ਨਵੀਂ ਤਕਨਾਲੋਜੀਆਂ ਦੇ ਪ੍ਰਦਰਸ਼ਨ ਤੇ ਕੇਂਦਰਿਤ 8 ਮਹੀਨਿਆਂ ਦੇ ਮਿਸ਼ਨ ਦੇ ਹਿੱਸੇ ਵਜੋਂ ਉਨ੍ਹਾਂ ਦੀ ਪਹਿਲੀ ਪੁਲਾੜ ਯਾਤਰਾ ਦੀ ਸ਼ੁਰੂਆਤ ਹੈ। ਸਯੂਜ

ਵਾਹਨ ਨੇ ਕਜ਼ਾਕਿਸਤਾਨ ਦੇ ਬੈਕਨੂਰ ਕੋਸੋਡ੍ਰੋਮ ਤੋਂ ਉਡਾਨ ਭਰੀ, ਜਿਸ ਵਿੱਚ ਮੈਨਨ ਨਾਲ ਰੋਸਕੋਮੋਸ ਦੇ ਪੁਲਾੜ ਯਾਤਰੀ ਪਿਓਤਰ ਦੁਬਰੋਵ ਅਤੇ ਅੰਨਾ ਕਿਕੀਨਾ ਵੀ ਨੇ। ਸਪੇਨ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚ ਗਿਆ ਹੈ। ਅਮਰੀਕਾ ਦੇ ਟੈਕਸਾਸ ਵਿੱਚ ਖੇਡੇ ਗਏ ਸੈਮੀ ਫਾਈਨਲ 'ਚ ਸਪੇਨ ਨੇ ਫਰਾਂਸ ਨੂੰ 2-0 ਨਾਲ ਹਰਾ ਦਿੱਤਾ ਹੈ। ਮਿਕਲ ਓਯਾਰਜ਼ਾਬਾਲ ਨੇ 22ਵੇਂ ਮਿੰਟ ਵਿੱਚ ਪੈਨਲਟੀ ਰਾਹੀਂ ਪਹਿਲਾ ਗੋਲ ਕੀਤਾ, ਫਿਰ ਪੈਡਰੋ ਪੈਰੋ ਨੇ 58ਵੇਂ ਮਿੰਟ ਵਿੱਚ ਦੂਜਾ ਗੋਲ ਕੀਤਾ। ਫਾਈਨਲ ਵਿੱਚ ਸਪੇਨ ਦਾ ਮੁਕਾਬਲਾ ਅੱਜ ਰਾਤ ਹੋਣ ਵਾਲੇ ਅਰਜਨਟੀਨਾ ਅਤੇ ਇੰਗਲੈਂਡ ਵਿਚਕਾਰ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਏਗਾ। ਕ੍ਰਿਕਟ ਵਿੱਚ ਭਾਰਤ ਨੇ ਕੱਲ੍ਹ ਪਹਿਲੇ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਵਿੱਚ ਇੰਗਲੈਂਡ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਬਰਮਿੰਗਮ ਦੇ ਐਜਬੈਸਟਨ 'ਚ ਖੇਡੇ ਗਏ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਨੇ 258 ਦੌੜਾਂ ਬਣਾਈਆਂ। ਜਵਾਬ ਵਿੱਚ ਭਾਰਤ ਨੇ ਟੀਚੇ ਦਾ ਪਿੱਛਾ ਕਰਦਿਆਂ 45.2 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ 'ਤੇ 262 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਕਪਤਾਨ ਸ਼ੁਭਮਨ ਗਿੱਲ ਨੇ ਰਿਟਾਇਰਡ ਹਰਟ ਹੋਣ ਤੋਂ ਪਹਿਲਾਂ ਸਭ ਤੋਂ ਵੱਧ 80 ਦੌੜਾਂ ਬਣਾਈਆਂ। ਅਕਸ਼ਰ ਪਟੇਲ ਨੇ 57 ਅਤੇ ਵਾਸ਼ਿੰਗਟਨ ਸੁੰਦਰ ਨੇ 52 ਦੌੜਾਂ ਬਣਾਈਆਂ ਅਤੇ ਦੋਨੋਂ ਆਊਟ ਨਹੀਂ ਹੋਏ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਭਾਰਤ ਅਤੇ ਬਰਤਾਨੀਆ ਵਿਚਕਾਰ ਵਿਆਪਕ ਆਰਥਿਕ ਅਤੇ ਵਪਾਰ ਸਮਝੌਤਾ ਅੱਜ ਤੋਂ ਲਾਗੂ ਹੋ ਗਿਆ ਹੈ। ਕੋਲਾ ਅਤੇ ਖਾਣ ਮੰਤਰੀ ਜੀ ਕਿਸ਼ਨ ਰੈਡੀ ਅੱਜ ਨਵੀਂ ਦਿੱਲੀ ਵਿੱਚ ਮਹੱਤਵਪੂਰਨ ਅਤੇ ਰਣਨੀਤਿਕ ਖਣਿਜ ਬਲਾਕਾਂ ਲਈ ਨਿਲਾਮੀ ਦੇ 8ਵੇਂ ਗੇੜ ਦੀ ਸ਼ੁਰੂਆਤ ਕਰਨਗੇ। ਈਰਾਨ ਵੱਲੋਂ ਹਾਲ ਹੀ ਵਿੱਚ ਹੋਰਮੁਜ਼ ਜਲ ਮਾਰਗ ਵਿੱਚੋਂ ਲੰਘਣ ਵਾਲੇ ਵਪਾਰਕ ਜਹਾਜ਼ਾਂ 'ਤੇ ਕੀਤੇ ਗਏ ਹਮਲਿਆਂ ਦੇ ਜਵਾਬ ਵਿੱਚ ਅਮਰੀਕਾ ਨੇ ਈਰਾਨੀ ਬੰਦਰਗਾਹਾਂ 'ਤੇ ਨਾਕੇਬੰਦੀ ਮੁੜ ਲਾਗੂ ਕਰ ਦਿੱਤੀ ਹੈ। ਅਤੇ ਸਪੇਨ ਫਰਾਂਸ ਨੂੰ 2-0 ਨਾਲ ਹਰਾ ਕੇ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚ ਗਿਆ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।

0: ਹੁਣੇ ਤੁਸੀਂ ਸੁਣ ਰਹੇ ਸੀ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋਇਆ ਹੈ ਜੀ 8:40:21। ਆਓ ਸੁਣਦੇ ਹਾਂ ਪ੍ਰੋਗਰਾਮ ਮਹਿਕ ਪੰਜਾਬ ਦੀ। ਸੁਣਦੇ ਹਾਂ ਕਵੀ ਸ਼੍ਰੀ ਜਥਾ ਸਤਪਾਲ ਸਿੰਘ ਗਿੱਲ ਵੱਲੋਂ ਇਹ ਰਚਨਾ।
1: ਪਲ ਦੀ ਤਿਆਗੀ ਹੋਈ ਛਾਣੀ ਕੌਲਾਂ, ਪਾਟੀ ਜੀ ਫੁਲਕਾਰੀ ਔਰ ਪਾਟੇ ਵਸਤਰ, ਹੱਥ ਵਿੱਚ ਫੜਿਆ ਠੂਠਾ, ਬੀਜੇ ਦੇ ਪੈਰੀ ਹੱਥ ਲਾ ਕੇ ਜਿਵੇਂ ਗਲੀਆਂ ਬਾਜ਼ਾਰਾਂ ਦੇ ਵਿੱਚ ਮੰਗਦੀ ਫਿਰਦੀ ਹੈ, ਉਹ ਸਮੇਂ ਦਾ ਪ੍ਰਸੰਗ ਸਤਪਾਲ ਸਿੰਘ ਗਿੱਲ ਦਾ ਕਵੀ ਸ਼੍ਰੀ ਜਥਾ ਇਉਂ ਬਿਆਨ ਕਰ ਰਿਹਾ।
2: ਕੌਲਾਂ ਦਾ

0: ਫਿਰੇ ਗਲੀਆਂ ਚ ਕਾਨੇ ਵਾਂਗੂ ਹੱਲਦੀ,
1: ਫਿਰੇ ਗਲੀਆਂ ਚ ਕਾਨੇ ਵਾਂਗੂ ਹੱਲਦੀ,
0: ਚੋਏ ਅੱਖੀਆਂ ਨੇ ਰੋਣ ਬੰਦ ਮਿੰਦ ਬੀਨ ਹੋਣ ਤੇ ਨਾ ਹੌਂਕੇ ਈ ਖੜੋ।

0: ਅੱਜ ਆਖਾਂ ਵਾਰਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਫੇਰ।
1: ਹੁਣੇ ਤੁਸੀਂ ਸੁਣ ਰਹੇ ਸੀ ਕਵੀ ਸ਼੍ਰੀ ਜਥਾ ਸਤਪਾਲ ਗਿੱਲ ਦੀ ਰਚਨਾ। ਆਓ ਸੁਣਦੇ ਹਾਂ ਢਾਡੀ ਵਾਰ ਅਜੈਬ ਸਿੰਘ ਅਣਖੀ ਤੇ ਉਹਨਾਂ ਦੇ ਢਾਡੀ ਜਥੇ ਦੀ ਰਚਨਾ।
0: ਅੱਜ ਦੇ ਸਮਾਜ ਵਿੱਚ ਧੀਆਂ ਹਰ ਖੇਤਰ ਵਿੱਚ ਅੱਗੇ ਹਨ, ਫਿਰ ਕਿਉਂ ਅਸੀਂ ਧੀਆਂ ਦੇ ਜਨਮ ਨੂੰ ਮਾੜਾ ਸਮਝਦੇ ਹਾਂ? ਲੈਣ ਦਿਓ ਧੀਆਂ ਨੂੰ ਜਨਮ, ਦੇਖਣ ਦਿਓ ਸੰਸਾਰ। ਸਿਆਣੇ ਕਹਿੰਦੇ ਹੈ ਵਿਹੜੇ ਵਿੱਚ ਲੱਗੀ ਡੇਕ ਅਤੇ ਪੀੜ੍ਹੀ ਤੇ ਬੈਠੀ ਧੀ ਜਿਹੜੇ ਘਰ ਵਿੱਚ ਹੈ ਉਹ ਘਰ ਖੁਸ਼ੀਆਂ ਦਾ ਖੇੜਾ ਮੰਨਿਆ ਗਿਆ। ਆਓ ਧੀਆਂ ਬਾਰੇ ਚੰਦ ਲੈਣਾ ਅਜੈਬ ਸਿੰਘ ਅਣਖੀ ਬਠਿੰਡੇ ਵਾਲਿਆਂ ਦਾ ਢਾਡੀ ਜਥਾ ਇਉਂ ਬਿਆਨ ਕਰਦਾ ਹੈ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੁਆਰਾ ਆਜ ਕੇ ਫਨਕਾਰ ਔਰ ਹੁਣ ਸਮਾਂ ਹੋ ਰਿਹਾ ਹੈ ਜੀ 10:14 ਅਤੇ FM ਬੈਂਡ 101.1 ਮੈਗਾਹਰਟਸ 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਹੁਣ ਸਮਾਂ ਹੋ ਰਿਹਾ ਹੈ ਜੀ 10:25 ਅਤੇ ਹੁਣ ਅਸੀਂ ਪ੍ਰਸਾਰਿਤ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਗੀਤ ਪਿਟਾਰਾ।

0: ਤੁਸੀਂ ਸੁਣ ਰਹੇ ਸੀ ਪ੍ਰਕਾਸ਼ ਕੌਰ ਅਤੇ ਸੁਰਿੰਦਰ ਕੌਰ ਦਾ ਗਾਇਆ ਇਹ ਗੀਤ। ਆਓ ਸੁਣਦੇ ਹਾਂ ਇੱਕ ਸੰਦੇਸ਼।
1: ਪ੍ਰੋਗਰਾਮ ਸੰਬੰਧੀ ਜਾਣਕਾਰੀ। ਪ੍ਰੋਗਰਾਮ ਯੁਵਾਣੀ ਦੇ ਤਹਿਤ ਮਿਤੀ 15 ਜੁਲਾਈ ਦਿਨ ਬੁੱਧਵਾਰ ਸ਼ਾਮ 6:30 ਵਜੇ ਤੁਸੀਂ ਸੁਣੋਗੇ ਪ੍ਰਾਯੋਜਿਤ ਪ੍ਰੋਗਰਾਮ ਕਿੰਜ ਜਾਈਏ ਪਰਦੇਸ, ਜਿਸ ਦੇ ਤਹਿਤ ਮਾਰਾ ਏਜੰਟ ਵਿਜੇ ਭਾਰਤੀ ਜੀ ਤੁਹਾਨੂੰ ਆਸਟ੍ਰੇਲੀਆ ਦੇ ਵੀਜ਼ਾ ਬਾਰੇ ਸਾਰੀ ਜਾਣਕਾਰੀ ਦੇਣਗੇ। ਸੋ ਸੁਣਨਾ ਨਾ ਭੁੱਲਣਾ ਪ੍ਰਾਯੋਜਿਤ ਪ੍ਰੋਗਰਾਮ ਕਿੰਜ ਜਾਈਏ ਪਰਦੇਸ, ਮਿਤੀ 15 ਜੁਲਾਈ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦੇ ਦੌਰਾਨ।
0: ਲਓ ਹੁਣ ਤੁਹਾਡੀ ਨਜ਼ਰ ਕਰਦੇ ਹਾਂ ਅਗਲਾ ਗੀਤ, ਨਿਰਮਲ ਦਾ ਗਾਇਆ ਹੋਇਆ ਅਤੇ ਜਿਸ ਨੂੰ ਆਵਾਜ਼ ਦਿੱਤੀ ਹੈ ਨਰਿੰਦਰ ਬੀਬਾ ਨੇ।

0: ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ,
1: ਮਿਤੀ 15 ਜੁਲਾਈ ਦਿਨ ਬੁੱਧਵਾਰ।
0: ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ,
1: ਮਿਤੀ 15 ਜੁਲਾਈ ਦਿਨ ਬੁੱਧਵਾਰ ਸ਼ਾਮ 5:30 ਵਜੇ
0: ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ, ਤੇ ਇਸ ਵਾਰ ਤੁਸੀਂ ਸੁਣੋਗੇ
1: ਜ਼ਿੰਦਗੀ ਦੇ ਕੌੜੇ ਸੱਚ ਦਾ ਭਾਗ ਦੂਜਾ।

0: ਉਹ ਗਿਆਨ ਬਾਈ, ਜਦੋਂ ਤੂੰ ਕੰਮ ਸ਼ੁਰੂ ਕੀਤਾ ਸੀ ਤਾਂ ਲੋਕਾਂ ਤੱਕ ਆਪਣੀ ਪਹੁੰਚ ਕਿਵੇਂ ਕੀਤੀ?
1: ਉਹ ਕਿਵੇਂ, ਕੀ ਗੱਲ ਹੋ ਗਈ?
0: ਉਹ ਬਾਈ, ਮੈਂ ਵੀ ਨਵੀਂ ਦੁਕਾਨ ਖੋਲ ਲਈ ਤੇ ਨਵਾਂ ਮਾਲ ਵੀ ਪਾ ਲਿਆ, ਸਕੀਮਾਂ ਵੀ ਬੜੀਆਂ ਦੇਤੀਆਂ, ਪਰ ਸਮਝ ਨਹੀਂ ਆਉਂਦੀ ਲੋਕਾਂ ਤੱਕ ਆਪਣੇ ਕੰਮ ਦੀ ਪਹੁੰਚ ਕਿਵੇਂ ਕਰੀਏ।
1: ਉਹ ਫਿਕਰ ਕਰਨ ਦੀ ਕੋਈ ਗੱਲ ਨਹੀਂ, ਆਲ ਇੰਡੀਆ ਰੇਡੀਓ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਸਹਾਰਾ ਲੈ।
0: ਨਾ, ਉਹ ਕਿਸ ਤਰ੍ਹਾਂ ਬਾਈ?
1: ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਮਸ਼ਹੂਰੀ ਦੇ ਕੇ ਸਿਰਫ ਬਠਿੰਡਾ ਹੀ ਨਹੀਂ, ਨੇੜੇ ਤੇੜੇ ਦੇ 70 ਕਿਲੋਮੀਟਰ ਦੇ ਦਾਇਰੇ ਤੱਕ ਤੁਸੀਂ ਆਪਣੀ ਗੱਲ ਪਹੁੰਚਾ ਸਕਦੇ ਹੋ। ਜਦੋਂ ਮੈਂ ਕੰਮ ਖੋਲਿਆ ਸੀ ਉਸ ਵੇਲੇ ਮੈਂ ਇਹੀ ਕੀਤਾ ਸੀ, ਤੇ ਅੱਜ ਵੇਖ ਬਿਜ਼ਨਸ ਤਾਂ ਚੱਲਿਆ ਹੀ ਤੇ ਬਠਿੰਡੇ ਦੇ ਆਲੇ ਦੁਆਲੇ 70 ਕਿਲੋਮੀਟਰ ਤੱਕ ਮਿੱਤਰਾਂ ਦਾ ਨਾਂ ਚੱਲਦਾ।
0: ਬਈ, ਇਹਦੇ ਲਈ ਕਰਨਾ ਕੀ ਪਊਗਾ?
1: ਕਰਨਾ ਹੈ ਇੱਕ ਨੰਬਰ ਡਾਇਲ 78-379-63-306 ਤੇ ਇਸ ਨੰਬਰ ਤੇ ਇਸ਼ਤਿਹਾਰ ਦੇਣ ਲਈ ਜਾਣਕਾਰੀ ਹਾਸਲ ਕਰ ਸਕਦੇ ਹੋ। ਨਾਲੋ ਨਾਲ ਇੱਕ ਈਮੇਲ ਵੀ ਤੁਸੀਂ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
0: ਇਹ ਤਾਂ ਬਾਈ ਤੂੰ ਬਹੁਤ ਸੌਖਾ ਕਰਤਾ, ਮੈਂ ਵੀ ਹੁਣੇ ਡਾਇਲ ਕਰਦਾ 78-379-63-306।
2: ਆਓ ਹੁਣ ਸੁਣਦੇ ਹਾਂ ਚਮਨ ਲਾਲ ਸ਼ੁਗਲ ਦਾ ਲਿਖਿਆ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਆਸਾ ਸਿੰਘ ਮਸਤਾਨਾ ਨੇ।

0: छोड़ गिलाले पे पत्ता लेके आई फेंकनो।
1: ਹੁਣ ਤੁਸੀਂ ਸੁਣ ਰਹੇ ਸੀ ਆਸਾ ਸਿੰਘ ਮਸਤਾਨਾ ਦੀ ਆਵਾਜ਼ ਵਿੱਚ ਇਹ ਗੀਤ। ਇਸ ਦੇ ਨਾਲ ਹੀ ਹੁਣ ਸੁਣਦੇ ਹਾਂ ਏ ਐਸ ਕੰਗ ਦਾ ਗੀਤ, ਜਿਸ ਨੂੰ ਬੋਲ ਦਿੱਤੇ ਨੇ ਹਰਬੰਸ ਸਿੰਘ ਜੰਡੂ ਨੇ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੀਤ ਪਟਾਰਾ। ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋਇਆ 10:26 ਅਤੇ 49 ਸੈਕਿੰਡ। ਪ੍ਰੋਗਰਾਮ ਦੀ ਮੇਜ਼ਬਾਨੀ ਕਰ ਰਿਹਾ ਮਹਾਂਵੀਰ ਸਿੰਘ ਸੰਧੂ। ਲਓ ਅਗਲਾ ਗੀਤ ਸੁਣਦੇ ਹਾਂ ਜਗਮੋਹਨ ਕੌਰ ਦੀ ਆਵਾਜ਼ ਵਿੱਚ, ਜਿਸ ਦੇ ਸੰਗੀਤਕਾਰ ਨੇ ਸੁਰਿੰਦਰ ਸੋਨੀ।

ਅਗਲਾ ਗੀਤ ਲੈ ਕੇ ਹਾਜ਼ਰ ਹਾਂ ਜੀ, ਜਸਬੀਰ ਜੱਸੀ ਦੀ ਆਵਾਜ਼ ਵਿੱਚ, ਜਿਸ ਨੂੰ ਲਿਖਿਆ ਹੈ ਮਲਕੀਤ ਮੀਤ ਨੇ ਅਤੇ ਸੰਗੀਤਕਾਰ ਹੈ ਜੈ ਦੇਵ ਕੁਮਾਰ।

ਅਗਲਾ ਗੀਤ ਸਰੋਤਿਆਂ ਦੀ ਨਜ਼ਰ ਕਰ ਰਹੇ ਹਾਂ ਹਾਕਮ ਸੂਫੀ ਦੀ ਆਵਾਜ਼ ਵਿੱਚ ਅਤੇ ਹਾਕਮ ਸੂਫੀ ਦਾ ਲਿਖਿਆ ਹੋਇਆ ਗੀਤ।

ਸੁਣਦੇ ਹਾਂ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਗੁਰਦਾਸ ਮਾਨ ਦੀ ਆਵਾਜ਼ ਵਿੱਚ। ਗੀਤ ਲਿਖਿਆ ਗੁਰਦਾਸ ਮਾਨ ਨੇ ਅਤੇ ਸੰਗੀਤਕਾਰ ਨੇ ਕੁਲਜੀਤ ਭਮਰਾ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੀਤ ਪਿਟਾਰਾ, ਪੇਸ਼ ਕਰ ਰਹੇ ਸੀ ਮਹਾਵੀਰ ਸਿੰਘ, ਪ੍ਰੋਗਰਾਮ ਦੇ ਨਿਰਮਾਤਾ ਬਲਜੀਤ ਸ਼ਰਮਾ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਮਾਂ ਹੋ ਰਿਹਾ ਠੀਕ 10:59 ਅਤੇ 11 ਸੈਕਿੰਡ ਦਾ। ਠੀਕ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ, ਅਤੇ 11:05 ਤੇ ਤੁਸੀਂ ਸੁਣੋਗੇ ਆਕਾਸ਼ਵਾਣੀ ਰੇਨਵੋ ਦਿੱਲੀ ਦੇ ਪ੍ਰਸਾਰਣ ਤਹਿਤ ਪ੍ਰੋਗਰਾਮ ਬਾਲੀਵੁੱਡ ਟ੍ਰੇਲਸ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ FM ਰੇਨਬੋ ਦਿੱਲੀ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋਣ ਜਾ ਰਿਹਾ ਹੈ 12 ਵਜੇ। ਠੀਕ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 12:05 'ਤੇ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

ਜ਼ੋਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋਇਆ 12:10 ਤੇ ਹੁਣ ਪੇਸ਼ ਹੈ ਪ੍ਰੋਗਰਾਮ ਲੈਟਸ ਰੋਕ ਐਂਡ ਡਾਂਸ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਜੋਤੀ ਤੇ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 8 ਜੁਲਾਈ ਦਿਨ ਬੁੱਧਵਾਰ ਨੂੰ ਸ਼ਾਮ 5 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ, ਤੇ ਇਸ ਵਾਰ ਦਾ ਸਾਡਾ ਵਿਸ਼ਾ ਹੋਏਗਾ ਜ਼ਿੰਦਗੀ ਦੇ ਕੌੜੇ ਸੱਚ, ਤੇ 8 ਜੁਲਾਈ ਨੂੰ ਤੁਸੀਂ ਸੁਣੋਗੇ ਇਸ ਦਾ ਪਹਿਲਾ ਭਾਗ।

0: 1-462-4031।
1: ਸੋ ਜਰੂਰ ਸੁਣਨਾ ਅਤੇ ਭਾਗ ਲੈਣਾ ਸਿਲਸਿਲਾ ਹੈਲੋ ਜੀਨੀਅਸ ਦੇ ਵਿੱਚ ਹਰ ਮੰਗਲਵਾਰ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਨੀ ਤਹਿਤ।

ਜੋ ਮੌਜਾਂ ਬਚਪਨ ਤੇ ਜਵਾਨੀ ਵਿੱਚ ਬਾਪੂ ਦੇ ਸਿਰ ਤੇ ਕਰੀਆਂ, ਸੱਚ ਮੰਨਿਓ ਉਹ ਜ਼ਿੰਦਗੀ ਚ ਮੁੜ ਕੇ ਦੁਬਾਰੇ ਨਹੀਂ ਮਿਲਦੀਆਂ, ਬਸ ਯਾਦਾਂ ਬਣ ਕੇ ਰਹਿ ਜਾਂਦੀਆਂ ਨੇ। ਦੱਸੀ ਵੀ ਮਾਲਵੇ ਦੇ ਜੱਟਾ ਜੈਲੀ ਮਨਜੀਤ ਪੁਰੀਆ

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਐਫਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 12:30 ਤੇ 24 ਸੈਕਿੰਡ ਤੇ ਹੁਣ ਪੇਸ਼ ਕਰਦੇ ਹਾਂ ਪ੍ਰੋਗਰਾਮ ਘਰ ਪਰਿਵਾਰ।

0: प्रोग्राम घर परिवार। अज दे प्रोग्राम विच तुसी सुनोगे सिलसिला चानन मुनारे, विशा घरेलू उपभोक्तावां दे कानूनी हक। इस विषय ते जानकारी देंगे डॉक्टर वरुण बांसल, एडवोकेट डिस्ट्रिक्ट कोर्ट बठिंडा, ते इन्हां नाल मुलाकात करनगे ममता अरोड़ा ते प्रोग्राम दे निर्माता ते निर्देशक हन बलजीत शर्मा जी।
1: नमस्कार, आदाब, सत श्री अकाल। मैं तुहाडी रेडियो दोस्त ममता अरोड़ा ते प्रोग्राम चानन मुनारे। अज साडे स्टूडियो दे विच मेहमान एडवोकेट वरुण बांसल जी। प्रोग्राम दी शुरुआत करांगी स्वागत दे नाल। वरुण सर, बहुत बहुत स्वागत प्रोग्राम च।
2: थैंक यू सो मच ममता अरोड़ा मैम
1: जी। वरुण सर, आपां अज गल करांगे घरेलू उपभोक्ता दे कानूनी हक्कां बारे, पर इस सिलसिले ते आपां आवांगे नाल ही स्रोतियां दी आमद वी होवेगी। 0164-242-331 डायल करके तुसी वी स्रोते इस प्रोग्राम दे विच शामिल हो सकदे हो। पर सब तो पहला सर, मैं तुहाडे बारे च जानना चाहूंगी कि एक एडवोकेट बनना, एक वकालत करनी, मतलब तुहाडे दिमाग दे विच किस तरह आया, तुहाडा रुझान सी या परिवार ने कहा कि भाई मुंडा वकील होना चाहिए।
2: ममता अरोड़ा मैम, देखो ये प्रोफेशन दे विच जिहड़े एडवोकेट है, दो तरीके दे एडवोकेट मेरे ओपीनियन दे हिसाब नाल हुंदे है। एक तो एडवोकेट हुंदा है बाय चॉइस, एक एडवोकेट हुंदा है एक्सीडेंटल। और मैं बाय चॉइस एडवोकेट कदे भी नहीं बनया।
1: अच्छा जी।
2: बेसिकली मेरे फादर साहब डॉक्टर सीगे
1: जी,
2: सिविल हॉस्पिटल दे विच एज अ सर्जन उन्होंने काम किया
1: जी,
2: तां मैं भी एक मेडिकल फील्ड दा स्टूडेंट रहा
1: जी।
2: बट ओ कॉलेज दी कुछ ट्रेजेडी हो गई, केस सुप्रीम कोर्ट तक चला गया
1: जी,
2: 300 बच्चों दा फ्यूचर खराब होया। आफ्टर दैट फिर जिहड़ी है मैं बीटेक कीती
1: जी,
2: बीटेक तो बाद मैं अपनी जिहड़ी है एलएलबी कीती पंजाबी यूनिवर्सिटी पटियाला तो
1: जी,
2: ओदा मैं यूनिवर्सिटी दा स्टूडेंट है। ਤਾਂ ਆਫਟਰ ਦੈਟ ਜਿਹੜਾ ਹੈ ਮੈਂ ਇੱਕ ਐਡਵੋਕੇਟ ਅਸਟੈਬਲਿਸ਼ ਹੋਇਆ ਬਠਿੰਡਾ ਡਿਸਟ੍ਰਿਕਟ ਕੋਰਟ ਦੇ ਵਿੱਚ।
1: ਕਿਆ ਬਾਤ ਹੈ, ਯਾਨੀ ਕਿ ਇੱਕ ਡਾਕਟਰ ਬਣਨ ਦੇ ਖੁਆਬ ਲੈਂਦੇ ਲੈਂਦੇ ਇੰਜੀਨੀਅਰਿੰਗ ਕੀਤੀ, ਉਸ ਤੋਂ ਬਾਅਦ ਤੁਸੀਂ ਇੰਜੀਨੀਅਰਿੰਗ ਕਰਨ ਤੋਂ ਬਾਅਦ ਤੁਸੀਂ ਇੱਕ ਵਕਾਲਤ ਦੇ ਪੇਸ਼ੇ ਵਿੱਚ ਆਏ। ਚਲੋ, ਇਹ ਤਾਂ ਹੁਣ ਤੁਸੀਂ ਇੱਕ ਡਾਕਟਰ ਬਣਨਾ ਸੀ, ਪਰ ਹੁਣ ਐਜ਼ ਏ ਲੋਇਰ ਤੁਸੀਂ ਦੋਨਾਂ ਦਾ ਕੰਪੈਰੀਜ਼ਨ ਕਰਦੇ ਹੋ, ਅਤੇ ਕੀ ਤੁਹਾਨੂੰ ਲੱਗਦਾ ਕਿ ਨਹੀਂ ਮੈਂ ਬਹੁਤ ਵਧੀਆ ਰਿਹਾ, ਜਾਂ ਕਿਤੇ ਨਾ ਕਿਤੇ ਮਨ ਦੇ ਵਿੱਚ ਹੁੰਦਾ ਕਿ ਨਹੀਂ ਮੈਂ ਡਾਕਟਰ ਬਣਨਾ ਸੀ?
2: ਇਹ ਸਟਾਰਟਿੰਗ ਦੇ ਵਿੱਚ ਸੀਗਾ ਜੀ, ਸਟਾਰਟਿੰਗ ਵਿੱਚ ਮਨ 'ਚ ਸੀਗਾ ਇੱਕ ਗੁਰੇਜ਼ ਸੀ ਕਿ ਮੈਂ ਡਾਕਟਰ ਨਹੀਂ ਬਣ ਪਾਇਆ, ਵੀ ਫਾਦਰ ਸਾਹਿਬ ਵੀ ਆਪਣੀ ਲਾਈਨ ਜਿਹੜੀ ਛੱਡ ਕੇ ਉਹਨਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਘਰ ਬੈਠਣਾ ਪਿਆ, ਨਹੀਂ ਅਦਰਵਾਈਜ਼ ਇੱਕ ਹੋਪ ਹੁੰਦੀ ਹੈ ਵੀ ਸਾਡਾ ਪ੍ਰਾਈਵੇਟ ਕਲੀਨਿਕ ਹੋਏਗਾ, ਹੋਸਪਿਟਲ ਹੋਏਗਾ, ਫਾਦਰ ਦੇ ਫੁੱਟਪ੍ਰਿੰਟਸ 'ਤੇ ਚੱਲਣਾ। ਬਟ ਉਹ ਨਹੀਂ ਹੋ ਪਾਇਆ, ਲੇਕਿਨ ਅੱਜ ਦੇ ਟਾਈਮ 'ਤੇ ਮੈਂ ਆਪਣੀ ਪ੍ਰੈਕਟਿਸ ਨਾਲ ਫੁੱਲੀ ਸੈਟਿਸਫਾਈਡ ਹੈ ਔਰ ਮੈਂ ਦੋਨੋਂ ਪ੍ਰੋਫੈਸ਼ਨਸ ਨੂੰ ਨਾਲ ਲੈ ਕੇ ਚੱਲਦਾ।
1: ਅੱਛਾ ਜੀ।
2: ਕਿਉਂਕਿ ਐਡਵੋਕੇਟ ਦਾ ਰੋਲ ਇਕੱਲਾ ਇੱਕ ਕੇਸ ਲੜਨਾ ਨਹੀਂ ਹੁੰਦਾ
1: ਜੀ,
2: ਉਹਨੇ ਆਪਣੇ ਕਲਾਇੰਟਸ ਨੂੰ ਸੈਟਿਸਫਾਈ ਵੀ ਕਰਨਾ
1: ਜੀ,
2: ਉਹਨੇ ਆਪਣੇ ਕਲਾਇੰਟਸ ਨੂੰ ਕੌਂਸਲ ਵੀ ਕਰਨਾ। ਤਾਂ ਕੌਂਸਲਿੰਗ ਵਾਲਾ ਮੇਨ ਕਨਸੈਪਟ ਐਡਵੋਕੇਸੀ ਦੇ ਵਿੱਚ ਹੁੰਦਾ, ਜੇ ਤੁਸੀਂ ਆਪਣੇ ਕਲਾਇੰਟਸ ਨੂੰ ਕੌਂਸਲ ਕਰ ਰਹੇ ਹੋ, ਸਹੀ ਤਰੀਕੇ ਨਾਲ ਗਾਈਡ ਕਰ ਰਹੇ ਹੋ, ਦੈਟ ਮੀਨਸ ਤੁਸੀਂ ਇੱਕ ਡਾਕਟਰ ਦੀ ਪ੍ਰਾਥਮਿਕਤਾ ਨੂੰ ਨਾਲ ਲੈ ਕੇ ਚੱਲ ਰਹੇ ਹੋ, ਉਸ ਤੋਂ ਬਾਅਦ ਵਕਾਲਤ ਦਾ ਰੋਲ ਸ਼ੁਰੂ ਹੁੰਦਾ।
1: ਵਾਹ ਜੀ, ਬਹੁਤ ਵਧੀਆ ਗੱਲ। ਹੁਣ ਆ ਜਾਂਦਾ ਕਿ ਜਦੋਂ ਆਪਾਂ ਕਿਸੇ ਡਾਕਟਰੀ ਕਰਨੀ ਹੈ ਤਾਂ ਅਲੱਗ ਅਲੱਗ ਸੈਗਮੈਂਟਸ ਹੁੰਦੇ ਆ ਕਿ ਮੈਂ ਕਿਸ ਚੀਜ਼ 'ਚ ਸਪੈਸ਼ਲਿਟੀ ਮੇਰੀ ਹੋਣੀ ਚਾਹੀਦੀ ਹੈ, ਮੇਰੀ ਇਸ ਖੇਤਰ 'ਚ ਮਹਾਰਤ। ਇਸੇ ਤਰ੍ਹਾਂ ਜਦੋਂ ਆਪਾਂ ਵਕਾਲਤ ਕਰਦੇ ਹਾਂ ਤਾਂ ਆਪਾਂ ਮਹਾਰਤ ਦੇਖਦੇ ਹਾਂ, ਉਸ ਵੇਲੇ ਤੁਸੀਂ ਆਪਣੀ ਕਿਹੜੀ ਮਹਾਰਤ ਚੁਣੀ?
2: ਮੈਂ ਉਸ ਟਾਈਮ ਤੇ ਜੀ ਜਦੋਂ ਫੀਲਡ ਦੇ ਵਿੱਚ ਸੀ ਤਾਂ ਫਾਦਰ ਸਾਹਿਬ ਮੇਰੇ ਸਰਜਨ ਰਹੇ ਸੀ
1: ਜੀ,
2: ਮੈਂ ਉਹਨਾਂ ਦੇ ਨਾਲ ਕਾਫੀ ਟਾਈਮ ਸਰਜਰੀਜ਼ ਹੁੰਦੀਆਂ ਦੇਖੀਆਂ
1: ਜੀ,
2: ਤਾਂ ਮੇਰਾ ਮਨ ਇਹ ਸੀ ਮੈਂ ਵੀ ਉਹਨਾਂ ਦੀ ਤਰੀਕੇ ਨਾਲ ਇੱਕ ਜਨਰਲ ਸਰਜਨ ਬਣਾ, ਚੰਗੀਆਂ ਮੈਂ ਸਰਜਰੀਜ਼ ਕਰਾਂ
1: ਜੀ।
2: ਤਾਂ ਜਦੋਂ ਨਹੀਂ ਹੋ ਪਾਇਆ ਐਡਵੋਕੇਸੀ ਲਾਈਨ ਦੇ ਵਿੱਚ ਮੈਂ ਆਇਆ, ਤਾਂ ਸਾਡੀ ਲਾਈਨ ਦੇ ਵਿੱਚ ਵੀ ਕਾਫੀ ਤਰੀਕੇ ਦੇ ਫੀਲਡਸ ਹੈਗੇ ਨੇ, ਕੋਈ ਐਡਵੋਕੇਟ ਸਿਵਲ ਕੋਰਟ ਨੂੰ ਪ੍ਰੈਕਟਿਸ ਕਰਦਾ, ਕੋਈ ਐਡਵੋਕੇਟ ਕ੍ਰਿਮੀਨਲ ਨੂੰ ਪ੍ਰੈਕਟਿਸ ਕਰਦਾ, ਕੋਈ ਕੰਜ਼ਿਊਮਰ ਕੋਰਟ ਵਾਲੀ ਸਾਈਡ ਚਲਾ ਜਾਂਦਾ। ਬਟ ਮੈਂ ਜਦੋਂ ਐਲਐਲਬੀ ਕੀਤੀ, ਸਾਰੇ ਸਬਜੈਕਟ ਅਸੀਂ ਐਲਐਲਬੀ ਦੇ ਵਿੱਚ ਪੜ੍ਹੇ ਹੋਏ ਨੇ, ਤਾਂ ਮੇਰੇ ਕੋਲ ਜਿਹੜੀ ਵੀ ਫੀਲਡ ਦਾ ਕੇਸ ਆਉਂਦਾ, ਸਾਰੀ ਫੀਲਡ ਦੇ ਕੇਸ ਜਿਹੜੇ ਅਸੀਂ ਇਸ ਟਾਈਮ ਲੈ ਰਹੇ ਹਾਂ, ਔਰ ਸਾਰੇ ਕੋਸ਼ਿਸ਼ ਕਰ ਰਹੇ ਹਾਂ ਕਿ ਆਮ ਜਨਤਾ ਨੂੰ ਵੱਧ ਤੋਂ ਵੱਧ ਅਸੀਂ ਲੀਗਲ ਸਰਵਿਸ ਅੱਛੇ ਤਰੀਕੇ ਨਾਲ ਦੇ ਪਾਈਏ।
1: ਕਿਆ ਬਾਤ ਹੈ ਸਰੋਤਿਓ, ਅੱਜ ਅਸੀਂ ਜਿਹੜੇ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ, ਘਰੇਲੂ ਉਪਭੋਗਤਾ ਦੇ ਕਾਨੂੰਨੀ ਹੱਕ, ਤੇ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ 0164-242-331 ਡਾਇਲ ਕਰਕੇ। ਹੁਣ ਵਰਨ ਸਰ, ਆਪਾਂ ਗੱਲ ਕਰਾਂਗੇ ਕਿ ਜਿਸ ਤਰ੍ਹਾਂ ਆਪਾਂ ਕੋਈ ਚੀਜ਼ ਖਰੀਦਦੇ ਹਾਂ ਤੇ ਸਾਨੂੰ ਉਹ ਚੀਜ਼ਾਂ ਦੇ ਹੱਕ ਹੀ ਨਹੀਂ ਪਤਾ ਹੁੰਦੇ ਕਿ ਸਾਨੂੰ ਜਿਹੜੇ ਅਧਿਕਾਰ ਕੀ ਦਿੱਤੇ ਜਾਂਦੇ ਨੇ, ਸਰਕਾਰ ਨੇ ਸਾਨੂੰ ਕਿਹੜੀਆਂ ਹੱਕ ਦਿੱਤੇ ਨੇ। ਸਭ ਤੋਂ ਪਹਿਲਾਂ ਮੈਂ

0: ਫਰਿੱਜ ਖਰੀਦਿਆ, ਮੈਂ ਕੋਈ ਟੀਵੀ ਖਰੀਦਿਆ, ਉਹ ਖਰਾਬ ਨਿਕਲਿਆ, ਤਾਂ ਉਸ ਦੇ ਲਈ ਸਾਡਾ ਸਭ ਤੋਂ ਪਹਿਲਾਂ ਹੱਕ ਕੀ ਹੋਏਗਾ ਕਿ ਕੀ ਸਾਨੂੰ ਉਸ ਦਾ ਰਿਫੰਡ ਮਿਲੇਗਾ ਜਾਂ ਕਿੱਥੇ ਸਾਡੀ ਮਦਦ ਹੋ ਸਕਦੀ ਹੈ?
1: ਉਸ ਚੀਜ਼ ਲਈ ਦੇਖੋ ਜੀ, ਇਹ ਬੜੀ ਕਾਮਨ ਜੀ ਪ੍ਰੋਬਲਮ ਹੈ, ਔਰ ਦੁਨੀਆਂ ਵਿੱਚ ਜਦੋਂ ਤੁਸੀਂ ਕਿਤੇ ਪੈਸਾ ਇਨਵੈਸਟ ਕਰਦੇ ਹੋ, ਕੋਈ ਚੀਜ਼ ਪਰਚੇਜ਼ ਕਰਦੇ ਹੋ, ਤਾਂ ਉਹਦੇ ਨਾਲ ਹਮੇਸ਼ਾ ਆਪਾਂ ਨੂੰ ਇਹ ਚੀਜ਼ ਦੇਖਣੀ ਚਾਹੀਦੀ ਹੈ ਵੀ ਉਹ ਚੀਜ਼ ਅੰਡਰ ਗਰੰਟੀ ਵਰੰਟੀ ਹੈ ਜਾਂ ਨਹੀਂ ਹੈ।
0: ਜੀ,
1: ਕਈ ਜਗ੍ਹਾ ਤੇ ਪਬਲਿਕ ਇਸ ਚੀਜ਼ ਨੂੰ ਦਰਕਿਨਾਰ ਕਰਦੀ ਹੈ, ਉਹ ਕਹਿੰਦੇ ਜੀ ਅਸੀਂ ਸੈਕਿੰਡ ਹੈਂਡ ਚੀਜ਼ ਲੈ ਲੈਂਦੇ ਹਾਂ, ਪੈਸੇ ਘੱਟ ਲੱਗਣਗੇ, ਤਾਂ ਉਹਦੇ ਨਾਲ ਸੈਕਿੰਡ ਹੈਂਡ ਚੀਜ਼ ਲੈਣ ਦੇ ਨਾਲ ਗਰੰਟੀ ਵਰੰਟੀ ਪੀਰੀਅਡ ਕਈ ਵਾਰ ਨਿਕਲਿਆ ਹੁੰਦਾ, ਤਾਂ ਉਹ ਉੱਥੇ ਅੱਗੇ ਜਾ ਕੇ ਉਹਨਾਂ ਨੂੰ ਪ੍ਰੋਬਲਮ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ।
0: ਜੀ,
1: ਤਾਂ ਸਭ ਤੋਂ ਪਹਿਲੀ ਕੰਜ਼ਿਊਮਰ ਵਾਸਤੇ, ਉਪਭੋਗਤਾ ਵਾਸਤੇ ਮੇਰੀ ਸਭ ਤੋਂ ਪਹਿਲੀ ਐਡਵਾਈਸ ਇਹੀ ਹੈ ਵੀ ਜਦੋਂ ਵੀ ਕੋਈ ਚੀਜ਼ ਤੁਸੀਂ ਪਰਚੇਜ਼ ਕਰਨੀ ਹੈ, ਤਾਂ ਤੁਸੀਂ ਪਹਿਲਾਂ ਤਾਂ ਉਸ ਪ੍ਰੋਡਕਟ ਨੂੰ ਥੋਰਲੀ ਚੈੱਕ ਕਰੋ।
0: ਜੀ,
1: ਆਫਟਰ ਦੈਟ ਉਹਦੀ ਗਰੰਟੀ ਵਰੰਟੀ ਪੀਰੀਅਡ ਬਾਰੇ ਗੱਲ ਕਰੋ, ਔਰ ਆਫਟਰ ਦੈਟ ਤੁਸੀਂ ਕੀ ਕਰਨਾ ਹੈ, ਜਿੱਥੋਂ ਵੀ ਤੁਸੀਂ ਉਹ ਪ੍ਰੋਡਕਟ ਪਰਚੇਜ਼ ਕੀਤਾ, ਫਰਿੱਜ ਕੀਤਾ, ਏਸੀ, ਰੈਫਰੀਜਰੇਟਰ, ਜੋ ਵੀ ਹੈ, ਤੁਸੀਂ ਉਸ ਚੀਜ਼ ਦਾ ਬਿੱਲ ਜ਼ਰੂਰ ਲੈਣਾ।
0: ਜੀ,
1: ਪੈਸੇ ਚਾਹੇ ਤੁਸੀਂ ਕੈਸ਼ ਦੇ ਦਿਓ, ਚਾਹੇ ਆਨਲਾਈਨ ਕਰ ਦਿਓ, ਬਟ ਬਿੱਲ ਲੈਣਾ ਨਾ ਭੁੱਲੋ।
0: ਜੀ,
1: ਜੇ ਤੁਸੀਂ ਬਿੱਲ ਲੈ ਲਓਗੇ, ਗਰੰਟੀ ਵਰੰਟੀ ਤੁਹਾਡੇ ਕੋਲ ਹੈਗੀ ਹੈ, ਤਾਂ ਤੁਹਾਨੂੰ ਅੱਗੇ ਜਾ ਕੇ ਪ੍ਰੋਬਲਮ ਬੜੀ ਘੱਟ ਆਏਗੀ। ਤੁਹਾਡਾ ਕੋਈ ਵੀ ਪ੍ਰੋਡਕਟ ਖਰਾਬ ਨਿਕਲਦਾ, ਤੁਹਾਨੂੰ ਉਹ ਕੰਪਨੀ ਨਹੀਂ ਰਿਫੰਡ ਕਰ ਰਹੀ ਜਾਂ ਉਹਨੂੰ ਰਿਪੇਅਰ ਕਰਕੇ ਦੇ ਰਹੀ, ਤਾਂ ਤੁਸੀਂ ਕੰਜ਼ਿਊਮਰ ਕੋਰਟ ਦਾ ਜਿਹੜਾ ਇੱਕ ਆਪਸ਼ਨ ਅਵੇਲ ਕਰ ਸਕਦੇ ਹੋ, ਕੋਰਟ ਵਿੱਚ ਜਾ ਕੇ ਤੁਸੀਂ ਕੇਸ ਫਾਈਲ ਕਰ ਸਕਦੇ ਹੋ।
0: ਜੀ, ਇਸੇ ਹੀ ਸਵਾਲ ਤੇ ਮੈਂ ਦੁਬਾਰਾ ਆਉਂਗੀ। 0164-242-3331 ਹੋ ਚੁੱਕਾ ਜੀ ਡਾਇਲ। ਹੈਲੋ ਜੀ, ਜੀ ਲੱਗਦਾ ਜੀ ਫੋਨ ਕਾਲ ਕੱਟੀ ਗਈ ਤੇ ਕੰਸੋਲ ਤੋਂ ਮੇਰਾ ਸਾਥ ਦੇ ਰਹੇ ਨੇ ਜੀ ਮੈਡਮ ਅਮਰਜੀਤ ਕੌਰ, ਡਾਕਟਰ ਆਕਾਂਕਸ਼ਾ ਤੇ ਉਹਨਾਂ ਦੇ ਨਾਲ ਜੀ ਨਾਲ ਵੀ ਉਹਨਾਂ ਦੇ ਬਹੁਤ ਜਿਹੜੇ ਹੈਗੇ ਆ ਸਾਡੇ ਜਿਹੜੇ ਨਿਊ ਕਮਰਸ ਨੇ, ਮੈਂ ਨਾਮ ਯਾਦ ਕਰਕੇ ਜ਼ਰੂਰ ਸਰੋਤਿਆਂ ਨੂੰ ਦੱਸੂੰਗੀ, ਪਰ ਜਿਹੜੇ ਵਿਕਾਸ ਸ਼ਰਮਾ ਸਰ ਹੈ ਉਹ ਵੀ ਸਾਥ ਦੇ ਰਹੇ ਨੇ। 0164-242-3331 ਡਾਇਲ ਹੋ ਚੁੱਕਾ ਹੈ। ਹੈਲੋ,
2: ਹੈਲੋ, ਨਮਸਕਾਰ ਜੀ ਮੈਮ।
0: ਨਮਸਕਾਰ ਸਰ, ਆਪਣਾ ਨਾਮ ਤੇ ਪਤਾ ਦੱਸ ਦਿਓ।
2: ਮੈਮ ਮੇਰਾ ਨਾਮ ਕੁਲਦੀਪ ਸਿੰਘ ਹੈ, ਪਿੰਡ ਕਮਾਲੂ ਹੈ ਜੀ, ਜ਼ਿਲ੍ਹਾ ਬਠਿੰਡਾ ਹੈ।
0: ਕੁਲਦੀਪ ਸਿੰਘ ਜੀ ਸਵਾਗਤ ਹੈ ਤੇ ਕੀ ਜਾਨਣਾ ਚਾਹੋਗੇ?
2: ਮੈਮ ਮੈਂ ਵਕੀਲ ਸਾਹਿਬ ਤੋਂ ਇਹ ਪੁੱਛਣਾ ਚਾਹੁੰਦਾ, ਜਿਵੇਂ ਮੈਮ ਕੋਈ ਸਾਂਝੇ ਖਾਤੇ 'ਚ ਜ਼ਮੀਨ ਪਈ ਹੈ ਨਾ ਜੀ,
0: ਜੀ,
2: ਤੇ ਮੈਮ ਉਹਦੇ ਵਿੱਚੋਂ ਮੈਂ 2 ਕਿੱਲੇ ਲੈ ਲਏ
0: ਜੀ,
2: ਮੈਮ ਇਹ ਸਰਕਾਰ ਇਹ ਰੂਲ ਬਣ ਜੇ ਵੀ ਉਹਦਾ ਮੇਰਾ ਖਾਤਾ ਅਲੱਗ ਹੋ ਜੇ
0: ਜੀ,
2: ਖਾਤਾ ਹੋ ਸਕਦਾ ਮੈਮ ਵੀ ਅਲੱਗ ਵੀ ਰਜਿਸਟਰੀ 'ਚ ਹੀ ਹੋ ਜੇ ਵੀ ਇਹ ਬੰਦੇ ਨੇ ਜ਼ਮੀਨ ਲੈ ਲਈ, ਇਹਦਾ ਖਾਤਾ ਅਲੱਗ ਹੀ ਦੇਖੇ ਸਰ ਮੈਮ?
1: ਜਗਸੀਰ ਜੀ, ਪਹਿਲਾਂ ਤਾਂ ਤੁਹਾਡਾ ਸਾਡੇ ਪ੍ਰੋਗਰਾਮ 'ਚ ਬੜਾ ਸਵਾਗਤ ਹੈ। ਤੁਹਾਡੀ ਜਿਹੜੀ ਤੁਸੀਂ ਇਕੁਆਇਰੀ ਲਈ ਕਾਲ ਕੀਤੀ ਹੈ, ਵੈਸੇ ਉਹ ਸਾਡੇ ਪ੍ਰੋਗਰਾਮ ਦੇ ਨਾਲ ਕੋਈ ਰੈਲੀਵੈਂਸੀ ਹੈ ਨਹੀਂ ਹੁੰਦੀ, ਕਿਉਂਕਿ ਸਾਡਾ ਪ੍ਰੋਗਰਾਮ ਜਿਹੜਾ ਹੈ ਉਹ ਉਪਭੋਗਤਾ ਫਾਰਮ ਦਾ ਪ੍ਰੋਗਰਾਮ ਹੈ, ਔਰ ਜਿਹੜੀ ਤੁਸੀਂ ਆਪਣੀ ਪ੍ਰੋਬਲਮ ਲੈ ਕੇ ਆਏ ਹੋ ਉਹਦੇ ਲਈ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਸੋਲਿਊਸ਼ਨ ਜ਼ਰੂਰ ਦਊਂਗਾ। ਤੁਸੀਂ ਕਹਿੰਦੇ ਹੋ ਵੀ ਜ਼ਮੀਨ ਦੀ ਰਜਿਸਟਰੀ ਕਰਵਾਉਣੀ ਹੈ, ਸਾਂਝਾ ਖਾਤਾ ਹੈ ਤੇ ਰਜਿਸਟਰੀ ਦੇ ਵਿੱਚ ਹੀ ਲਿਖਿਆ ਜਾਵੇ ਵੀ ਖਾਤਾ ਅਲੱਗ ਹੋ ਗਿਆ, ਹੈ ਨਾ? ਇਹ ਰੈਵਨਿਊ ਕੋਰਟ ਦਾ ਕੇਸ ਹੈ ਜੀ, ਜਿਹੜੇ ਕਿ ਅਸੀਂ ਤਹਿਸੀਲਦਾਰ ਵਾਲੀ ਸਾਈਡ, ਡੀਸੀ, ਏਡੀਸੀ, ਐਸਡੀਐਮ ਸਾਈਡ ਵਾਲੀ ਕੋਰਟ ਦੇ ਵਿੱਚ ਕੇਸ ਫਾਈਲ ਕਰਦੇ ਹਾਂ। ਤੁਸੀਂ ਸਾਂਝਾ ਅਲੱਗ ਜਿਹੜਾ ਖਾਤਾ ਤੁਸੀਂ ਅਲੱਗ ਕਰਾਉਣਾ ਤਾਂ ਤੁਹਾਨੂੰ ਤਕਸੀਮ ਦਾ ਕੇਸ ਪਾਉਣਾ ਹੀ ਪਊਗਾ। ਰਜਿਸਟਰੀ ਵਿੱਚ ਗਵਰਨਮੈਂਟ ਵੱਲੋਂ ਐਸਾ ਕੋਈ ਪ੍ਰੋਵੀਜ਼ਨ ਨਹੀਂ ਕਿ ਲਿਖਿਆ ਜਾਵੇ ਵੀ ਤੁਹਾਡਾ ਖਾਤਾ ਅਲੱਗ ਹੈ, ਜਦੋਂ ਖਾਤਾ ਸਾਂਝਾ ਹੈ ਤਾਂ ਉਹਦੇ ਲਈ ਤੁਹਾਨੂੰ ਤਕਸੀਮ ਦਾ ਕੇਸ ਪਾਉਣਾ ਪੈਣਾ।
2: ਉਹ ਸਰ ਬਹੁਤ ਲੰਮਾ ਲੰਮਕ ਜਾਂਦਾ ਜੀ।
1: ਸਰ ਫਿਰ ਜਿਹੜਾ ਹੈ ਦੇਖੋ ਕਾਨੂੰਨੀ ਪ੍ਰਕਿਰਿਆ ਜਿਹੜੀ ਲਿਖੀ ਹੋਈ ਹੈ ਉਸ ਹਿਸਾਬ ਨਾਲ ਹੀ ਚੱਲਣਾ ਪੈਣਾ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ। ਸਰੋਤਿਆਂ ਨੂੰ ਦੱਸ ਦਈਏ ਜੀ ਅੱਜ ਦਾ ਜਿਹੜਾ ਵਿਸ਼ਾ ਹੈ ਘਰੇਲੂ ਉਪਭੋਗਤਾ ਦੇ ਕਾਨੂੰਨੀ ਹੱਕ। ਜਿਹੜੇ ਐਡਵੋਕੇਟ ਵਰੁਣ ਬਾਂਸਲ ਨੇ ਉਹ ਤੁਹਾਡੀ ਮਦਦ ਕਰਨਗੇ ਜੇ ਆਪਾਂ ਕੋਈ ਚੀਜ਼ ਖਰੀਦਦੇ ਹਾਂ ਉਹ ਚੀਜ਼ ਖਰਾਬ ਨਿਕਲਦੀ ਹੈ ਜਾਂ ਸਾਡੇ ਹੱਕ ਕੀ ਨੇ ਉਸ ਬਾਰੇ ਜਾਣਕਾਰੀ ਦੇਣ ਵਾਸਤੇ। ਤੇ ਵਰੁਣ ਸਰ ਆਪਾਂ ਗੱਲ ਕਰ ਰਹੇ ਸੀਗੇ ਕਿ ਤੁਸੀਂ ਕਿਹਾ ਕਿ ਬਿੱਲ ਲੈਣਾ ਜ਼ਰੂਰੀ ਹੈ। ਮੰਨ ਲਓ ਕਿਸੇ ਨੇ ਫਰਿੱਜ ਲੈ ਲਿਆ, ਮੈਂ ਹੀ ਲੈ ਲਿਆ ਫਰਿੱਜ ਲੈ ਲਿਆ, ਟੀਵੀ ਲੈ ਲਿਆ, ਮੋਟਰਸਾਈਕਲ, ਕੁਛ ਵੀ ਚੀਜ਼ ਲੈ ਲਈ, ਬਿੱਲ ਜ਼ਰੂਰ ਅਗਲੇ ਨੇ ਦੇਤਾ, ਪਰ ਜਿਹੜਾ ਇੱਕ ਫਾਰਮ ਭਰਨਾ ਹੁੰਦਾ ਗਰੰਟੀ ਵਰੰਟੀ ਵਾਲਾ ਉਹ ਨਹੀਂ ਭਰਿਆ, ਉਹ ਸਾਡੇ ਡੱਬਿਆਂ ਦੇ ਵਿੱਚ ਹੀ ਪੈਕ ਕਰਕੇ ਵਾਪਸ ਸਾਡੇ ਤੱਕ ਹੀ ਆ ਜਾਂਦਾ, ਕੀ ਤਾਂ ਵੀ ਕੋਈ ਚੀਜ਼ ਅਸੀਂ ਉਹਨਾਂ ਨਾਲ ਕੇਸ ਕਰ ਸਕਦੇ ਹਾਂ?
1: ਉਸ ਲਈ ਜੀ ਤੁਸੀਂ ਦੇਖੋ ਬਿਲਕੁਲ ਐਲੀਜੀਬਲ ਹੋ। ਦੇਖੋ ਜਿਹੜੇ ਬੰਦੇ ਦੇਖੋ ਇਲੀਟਰੇਟ ਹੈ, ਕਈ ਬੰਦੇ ਪੜ੍ਹੇ ਲਿਖੇ ਨਹੀਂ, ਕਈਆਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੁੰਦੀ ਵੀ ਤੁਸੀਂ ਗਰੰਟੀ ਵਰੰਟੀ ਕਾਰਡ ਭਰ ਕੇ ਰੱਖਣਾ, ਤਾਂ ਉਹਦੇ ਲਈ ਸਿੰਪਲ ਕੋਰਟ ਨੇ ਇਹ ਚੀਜ਼ ਦੇਖਣੀ ਹੈ ਵੀ ਉਹ ਪ੍ਰੋਡਕਟ ਦੀ ਕੋਈ ਗਰੰਟੀ ਵਰੰਟੀ ਸੀ ਜਾਂ ਨਹੀਂ ਸੀ। ਡੱਬੇ ਦੇ ਉੱਪਰ ਹਮੇਸ਼ਾ ਲਿਖਿਆ ਹੁੰਦਾ ਵੀ ਵਰੰਟੀ ਪੀਰੀਅਡ ਕਿੰਨਾ ਹੈਗਾ, ਤਾਂ ਉਹ ਡੇਟ ਆਫ ਬਿੱਲ ਤੋਂ ਤੁਹਾਡੀ ਵਰੰਟੀ ਮੰਨੀ ਜਾਊਗੀ ਕੋਰਟ ਦੇ ਵਿੱਚ, ਤਾਂ ਤੁਹਾਨੂੰ ਇਸ ਚੀਜ਼ ਦੀ ਮੁਸ਼ਕਿਲ ਨਹੀਂ ਆਉਣੀ ਵੀ ਤੁਸੀਂ ਗਰੰਟੀ ਵਰੰਟੀ ਕਾਰਡ ਅਨਫਿਲ ਕਿਉਂ ਛੱਡਤਾ, ਭਰਿਆ ਕਿਉਂ ਨਹੀਂ ਹੈਗਾ, ਤਾਂ ਉਸ ਚੀਜ਼ ਨਾਲ ਪ੍ਰੋਬਲਮ ਕੋਈ ਨਹੀਂ ਆਉਣ ਲੱਗੀ, ਕੋਰਟ ਵਿੱਚ ਵਾਕਈ ਇਸ ਚੀਜ਼ ਦਾ ਜਿਹੜਾ ਹੈ ਰੈਜ਼ੋਲੂਸ਼ਨ ਮਿਲਦਾ।
0: ਜੀ, ਤੇ ਚਲੋ ਹੁਣ ਜੇ ਬਾਏ ਚਾਂਸ ਕਿਸੇ ਕਸਟਮਰ ਨੇ ਕੋਈ ਚੀਜ਼ ਖਰੀਦ ਲਈ, ਉਸ ਦੀ ਚੀਜ਼ ਮਹੀਨਾ ਯੂਜ਼ ਕੀਤੀ, 2 ਮਹੀਨੇ ਯੂਜ਼ ਕੀਤੀ, ਗਰੰਟੀ ਵਾਰੰਟੀ 'ਚ ਖਰਾਬ ਹੋ ਗਈ, ਸਭ ਤੋਂ ਪਹਿਲਾਂ ਉਸ ਦਾ ਸਟੈਪ ਕੀ ਹੋਏਗਾ?
1: ਜਦੋਂ ਗਰੰਟੀ ਵਾਰੰਟੀ ਦੇ ਵਿੱਚ ਕੋਈ ਚੀਜ਼ ਖਰਾਬ ਹੋ ਜਾਂਦੀ ਹੈ, ਸਭ ਤੋਂ ਪਹਿਲਾਂ ਸਟੈਪ ਜੀ ਇਹ ਹੁੰਦਾ, ਸਾਡੇ ਕੋਲ ਦੇਖੋ ਆਮ ਬੰਦੇ

0: ਹੈ ਵਕੀਲ ਸਾਹਿਬ, ਸਾਡੀ ਆਹ ਚੀਜ਼ ਮਹੀਨੇ 'ਚ ਖਰਾਬ ਹੋ ਗਈ, ਤੁਸੀਂ ਇਸ ਚੀਜ਼ ਦਾ ਸਾਨੂੰ ਰਿਫੰਡ ਕਰਾ ਦਿਓ
1: ਜੀ,
0: ਜਾਂ ਇਹ ਚੀਜ਼ ਸਾਨੂੰ ਰਿਪਲੇਸ ਕਰਾ ਕੇ ਦੇ ਦਿਓ।
1: ਬਿਲਕੁਲ,
0: ਤਾਂ ਅਸੀਂ ਹਮੇਸ਼ਾ ਇਹੀ ਚੀਜ਼ ਐਡਵਾਈਸ ਕਰਦੇ ਹਾਂ ਵੀ ਪਹਿਲਾਂ ਤੁਸੀਂ ਕੰਪਨੀ ਨੂੰ ਅਪਰੋਚ ਕਰੋ ਸਿੱਧਾ ਕੋਰਟ 'ਚ ਆਉਣ ਦੀ ਬਜਾਏ।
1: ਜੀ,
0: ਅਸੀਂ ਇਹੀ ਕਹਿੰਦੇ ਹਾਂ ਵੀ ਤੁਸੀਂ ਕੋਰਟ ਵਿੱਚ ਜਾਓਗੇ ਤਾਂ ਕੋਰਟ ਨੇ ਵੀ ਇਹੀ ਗੱਲ ਕਹਿਣੀ ਹੈ ਵੀ ਤੁਸੀਂ ਸਾਹਮਣੀ ਪਾਰਟੀ ਨੂੰ ਮੌਕਾ ਤਾਂ ਦਿੱਤਾ ਹੀ ਨਹੀਂ।
1: ਬਿਲਕੁਲ,
0: ਜਦੋਂ ਮੌਕਾ ਨਹੀਂ ਦਿੱਤਾ ਅਗਲੇ ਬੰਦਿਆਂ ਨੂੰ ਪਤਾ ਕੀ ਲੱਗੇਗਾ, ਤੁਹਾਡੀ ਚੀਜ਼ ਖਰਾਬ ਹੋ ਗਈ।
1: ਬਿਲਕੁਲ,
0: ਤਾਂ ਉਹਨਾਂ ਨੂੰ ਪਹਿਲਾਂ ਤੁਸੀਂ ਇੱਕ ਰਿਪ੍ਰੈਜੈਂਟੇਸ਼ਨ ਦਿਓ, ਚਾਹੇ ਲਿਖਤੀ ਰੂਪ 'ਚ ਦੇ ਦਿਓ, ਚਾਹੇ ਕੋਈ ਮੇਲ ਕਰ ਦਿਓ, ਚਾਹੇ ਤੁਸੀਂ ਉੱਥੇ ਫਿਜ਼ੀਕਲੀ ਜਾ ਕੇ ਅਗਲੇ ਕੋਲ ਚਲੇ ਜਾਓ,
1: ਠੀਕ ਹੈ,
0: ਜਿਹਦੇ ਨਾਲ ਜੇ ਉਹ ਤੁਸੀਂ ਉਹਨਾਂ ਦੇ ਕਿਸੇ ਲੋਕਲ ਸੈਂਟਰ 'ਚ ਗਏ ਹੋ, ਤੁਹਾਨੂੰ ਉਹ ਉਸ ਚੀਜ਼ ਦਾ ਇੱਕ ਜੌਬ ਕਾਰਡ ਬਣਾ ਕੇ ਦੇ ਦੇਣਗੇ ਵੀ ਇਹ ਚੀਜ਼ ਖਰਾਬ ਹੋ ਕੇ ਸਾਡੇ ਸੈਂਟਰ 'ਚ ਆ ਗਈ ਹੈ, ਤੁਹਾਡੇ ਕੋਲ ਪ੍ਰੂਫ ਬਣ ਗਿਆ ਵੀ ਤੁਸੀਂ ਕੰਪਨੀ ਕੋਲ ਅਪਰੋਚ ਕੀਤੀ ਹੈ।
1: ਜੀ,
0: ਉਦੋਂ ਬਾਅਦ ਜੇ ਉਹ ਜੌਬ ਸ਼ੀਟ ਦੇ ਮੁਤਾਲਕ ਨਾਲ ਵੀ ਸਹੀ ਨਹੀਂ ਕਰਕੇ ਦਿੰਦੇ, ਜਾਂ ਜਿਹੜਾ ਟਾਈਮ ਪੀਰੀਅਡ ਲਿਖ ਕੇ ਦੇਤਾ ਵੀ ਇੰਨੇ ਟਾਈਮ 'ਚ ਇਹ ਪ੍ਰੋਡਕਟ ਅਸੀਂ ਰਿਪਲੇਸ ਕਰਾਂਗੇ ਜਾਂ ਇਹਨੂੰ ਸਹੀ ਕਰਕੇ ਦੇਵਾਂਗੇ, ਉਹ ਨਹੀਂ ਕਰਕੇ ਦੇ ਰਹੇ, ਫਿਰ ਕੰਜ਼ਿਊਮਰ ਕੋਰਟ ਦਾ ਆਪਾਂ ਜਿਹੜਾ ਹੈ ਦਰਵਾਜ਼ਾ ਨੌਕ ਕਰ ਸਕਦੇ।
1: ਉਸ ਪਰਸਨ ਨੂੰ ਕਿੰਨੀ ਦੇਰ ਵੇਟ ਕਰਨੀ ਚਾਹੀਦੀ ਹੈ ਲਗਭਗ?
0: ਜੌਬ ਸ਼ੀਟ ਦੇ ਵਿੱਚ ਜੀ ਉਹ ਬਕਾਇਦਾ ਲਿਖ ਕੇ ਦਿੰਦੇ ਨੇ ਵੀ 5 ਦਿਨ ਦਾ ਵੇਟਿੰਗ ਪੀਰੀਅਡ ਹੈ, 3 ਦਿਨ ਦਾ ਜਾਂ 7 ਦਿਨ ਦਾ। ਜੇ ਉਹ ਵੇਟਿੰਗ ਪੀਰੀਅਡ ਨਹੀਂ ਲਿਖ ਕੇ ਦਿੱਤਾ, ਤੁਹਾਨੂੰ ਸਿੱਧਾ ਉਹਨਾਂ ਨੇ ਸਲਿੱਪ ਦੇਤੀ ਤੇ ਦੱਸਿਆ ਹੈ ਨਹੀਂ ਕਦੋਂ ਵਾਪਸ ਆਣਾ, ਤਾਂ ਤੁਸੀਂ ਹਫ਼ਤੇ ਦੇ ਬਾਅਦ ਕਦੋਂ ਮਰਜ਼ੀ ਕੋਰਟ ਦੇ ਵਿੱਚ ਆ ਕੇ ਕੇਸ ਫਾਈਲ ਕਰਾਓ।
1: ਜੀ, ਉਹ ਕੋਰਟ ਕੇਸ ਅਗਲੇ ਨੇ ਸੁਣਵਾਈ ਦਿੱਤੀ, ਉੱਥੇ ਸੁਣਵਾਈ ਨਹੀਂ ਹੋਈ, ਉਹਨੇ ਕੋਰਟ ਕੇਸ ਕਰਨਾ, ਉਸ ਤੋਂ ਉਹ ਜਿਹੜਾ ਪ੍ਰੋਸੈਸ ਹੋਏਗਾ ਉਹ ਕੀ ਪ੍ਰੋਸੈਸ ਹੁੰਦਾ
0: ਉਹਦੇ ਲਈ? ਜੀ ਦੇਖੋ, ਬੜਾ ਸਿੰਪਲ ਜਿਹਾ ਪ੍ਰੋਸੈਸ ਹੈ। ਹੁਣ ਕੀ ਹੈ, ਗਵਰਨਮੈਂਟ ਨੇ ਇੱਕ ਵੈਬ ਪੋਰਟਲ ਲਾਂਚ ਕੀਤਾ eJagriti.com ਕਰਕੇ।
1: ਜੀ,
0: eJagriti.com ਦੇ ਉੱਪਰ ਤੁਸੀਂ ਕੀ ਕਰਨਾ, ਤੁਸੀਂ ਆਪਦਾ ਕੇਸ ਤਿਆਰ ਕਰਨਾ, ਮਤਲਬ ਉਹ ਕੀ ਹੈ, ਸਾਡੇ ਕੋਲ ਤਕਰੀਬਨ ਵਕੀਲਾਂ ਕੋਲ ਹੀ ਜਿਹੜੇ ਹੈ ਕਲਾਇੰਟਸ ਆਉਂਦੇ ਨੇ, ਉਹ ਕੇਸ ਸਾਨੂੰ ਦੇ ਦਿੰਦੇ ਆ, ਅਸੀਂ ਉਹ ਕੇਸ ਨੂੰ ਡਰਾਫਟ ਕਰਦੇ ਹਾਂ, ਕੇਸ ਦੀ ਪਟੀਸ਼ਨ ਤਿਆਰ ਕਰਕੇ ਸਾਰੇ ਜਿਹੜੇ ਜ਼ਰੂਰੀ ਦਸਤਾਵੇਜ਼ ਨੇ ਉਹ ਉਹਦੇ ਨਾਲ ਲੱਗ ਜਾਣਗੇ, ਜਿਵੇਂ ਕਿ ਉਹਨਾਂ ਦਾ ਬਿੱਲ ਹੋ ਗਿਆ, ਗਰੰਟੀ ਵਾਰੰਟੀ ਕਾਰਡ ਹੋ ਗਿਆ, ਜਾਂ ਜਿਹੜੀ ਚੀਜ਼ ਖਰਾਬ ਹੋਈ ਹੈ ਉਹਦੀ ਅਸੀਂ ਫੋਟੋ ਖਿੱਚ ਕੇ ਨਾਲ ਲਗਾ ਦਿੰਦੇ ਹਾਂ, ਔਰ ਉਦੋਂ ਬਾਅਦ ਉਹ ਕੇਸ ਨੂੰ ਈ ਜਾਗ੍ਰਿਤੀ ਪੋਰਟਲ ਦੇ ਉੱਤੇ ਸਾਨੂੰ ਅਪਲੋਡ ਕਰਨਾ ਪੈਂਦਾ। ਉਹ ਡਾਕੂਮੈਂਟ ਪਟੀਸ਼ਨ ਅਪਲੋਡ ਹੋਊਗੀ, ਤੁਹਾਨੂੰ ਇੱਕ ਰੈਫਰੈਂਸ ਨੰਬਰ ਜਨਰੇਟ ਹੋਏਗਾ, ਉਹ ਸਲਿੱਪ ਤੁਸੀਂ ਪਟੀਸ਼ਨ ਦੇ ਨਾਲ ਲਗਾ ਕੇ ਜਿਹੜੀ ਬਠਿੰਡਾ ਦੇ ਵਿੱਚ ਲੋਕਲ ਡਿਸਟ੍ਰਿਕਟ ਕੰਜ਼ਿਊਮਰ ਫੋਰਮ ਹੈ ਉਹ ਡਿਸਟ੍ਰਿਕਟ ਕੋਰਟ ਦੇ ਵਿੱਚ ਪੈਂਦੀ ਹੈ, ਉੱਥੇ ਜਾ ਕੇ ਤੁਹਾਨੂੰ ਫਿਜ਼ੀਕਲੀ ਕੇਸ ਫਾਈਲ ਕਰਨਾ ਪੈਂਦਾ। ਉਦੋਂ ਬਾਅਦ ਕੇਸ ਦੀ ਡੇਟ ਦਿੱਤੀ ਜਾਊਗੀ, ਡੇਟ ਵਾਲੇ ਦਿਨ ਪਾਰਟੀ ਨੂੰ ਪੇਸ਼ ਹੋ ਕੇ ਕੇਸ ਦੀ ਅਪਲੀਡਿੰਗ ਕਰਨੀ ਪੈਂਦੀ। ਸਿੰਪਲ ਪ੍ਰੋਸੈਸ ਇਹ ਹੈ
1: ਜੀ। ਵਰਨ ਸਰ, ਹੁਣ ਆਪਾਂ ਇੱਕ ਜ਼ਮੀਨੀ ਸਵਾਲ ਤੇ ਵੀ ਆਵਾਂਗੇ, ਪਰ ਉਸ ਤੋਂ ਪਹਿਲਾਂ ਇੱਕ ਫੋਨ ਕਾਲ ਹੈ ਜੀ, 01-54-242-4031 ਹੋ ਚੁੱਕਾ ਡਾਇਲ। ਹੈਲੋ, ਹੈਲੋ,
2: ਹਾਂਜੀ
1: ਜੀ, ਨਮਸਕਾਰ ਸਰ, ਆਪਣਾ ਨਾਮ ਦੱਸ ਦਿਓ।
2: ਮੇਰਾ ਨਾਮ ਦਿਲਾ ਰਾਮ ਹੈ ਜੀ, ਬਠਿੰਡਾ ਹੀਰੇ ਵਾਲੇ ਚੌਂਕ ਤੋਂ ਬੋਲ ਰਹਾ ਹਾਂ
1: ਜੀ। ਸਵਾਗਤ ਹੈ ਸਰ, ਤੇ ਸਵਾਲ ਕੀ ਹੈ ਤੁਹਾਡਾ?
2: ਸਵਾਲ ਮੇਰਾ ਇਹ ਹੈ ਜੀ, ਮੈਂ ਮੰਨ ਲਿਆ ਕਿ ਫਾਈਨੈਂਸ ਤੇ ਪੈਸੇ ਲੀਏ ਥੇ ਕਿਸੀ ਸੇ
1: ਜੀ,
2: ਤੇ ਉਸਕੇ ਪੈਸੇ ਵੀ ਮੈਨੇ ਦੇ ਦੀਏ, ਅਬ ਉਹ ਡਬਲ ਮੰਗ ਰਹਾ ਹੈ ਔਰ ਚੈੱਕ ਲਗਾਨੇ ਕੀ ਧਮਕੀ ਦੇ ਰਹਾ ਹੈ, ਕਿਆ ਕਰੂੰ
1: ਜੀ?
0: ਸਰ ਪਹਿਲੇ ਤੋਂ ਇਸਕਾ ਨਾ ਮੈਂ ਪੰਜਾਬੀ ਚ ਕਰੂੰਗਾ ਕਿਉਂਕਿ ਸਾਡਾ ਪੰਜਾਬੀ ਪ੍ਰੋਗਰਾਮ ਹੈ, ਆਈ ਹੋਪ ਤੁਹਾਨੂੰ ਪੰਜਾਬੀ ਸਮਝ ਆਏਗੀ।
1: ਜੀ,
0: ਐਸੇ ਕੇਸਿਸ ਦੇ ਵਿੱਚ ਜੀ ਦੇਖੋ, ਤੁਸੀਂ ਕਿਸੇ ਤੋਂ ਪੈਸੇ ਉਧਾਰੇ ਲਿੱਤੇ
1: ਜੀ, ਤੁਸੀਂ ਇਸ ਤਰ੍ਹਾਂ ਕਰੋ ਕਿ ਰੇਡੀਓ ਤੇ ਤੁਸੀਂ ਆਪਣਾ ਆਨਸਰ ਸੁਣੋ ਤੇ ਰੇਡੀਓ ਤੇ ਅਸੀਂ ਜਵਾਬ ਦੇ ਰਹੇ ਹਾਂ ਜੀ। ਵਰੁਣ ਸਰ,
0: ਤੁਸੀਂ ਤੁਹਾਡਾ ਜਿਹੜਾ ਹੈ ਕੁਐਸਚਨ ਇਹ ਹੈ ਵੀ ਤੁਸੀਂ ਕਿਸੇ ਤੋਂ ਕੋਈ ਪੈਸੇ ਉਧਾਰ ਲਿੱਤੇ ਸੀ
1: ਜੀ,
0: ਹੁਣ ਤੁਸੀਂ ਉਸ ਬੰਦੇ ਨੂੰ ਪੈਸੇ ਵਾਪਸ ਕਰਤੇ, ਪੈਸੇ ਵਾਪਸ ਕਰਨ ਤੋਂ ਬਾਅਦ ਉਹ ਬੰਦਾ ਤੁਹਾਡਾ ਚੈੱਕ ਵਾਪਸ ਨਹੀਂ ਕਰ ਰਿਹਾ ਔਰ ਤੁਹਾਨੂੰ ਧਮਕੀ ਦਿੰਦਾ ਕਿ ਡਬਲ ਪੈਸੇ ਦੇ ਨਹੀਂ ਮੈਂ ਚੈੱਕ ਬਾਊਂਸ ਦਾ ਕੇਸ ਲਗਾਊਂਗਾ
1: ਜੀ,
0: ਤਾਂ ਮੈਂ ਦੁਬਾਰਾ ਫੇਰ ਰਿਪੀਟ ਕਰਦਾ, ਇਹ ਸਾਡੇ ਪ੍ਰੋਗਰਾਮ ਦੇ ਰਿਲੇਟਡ ਸਵਾਲ ਨਹੀਂ ਹੈਗਾ
1: ਜੀ,
0: ਸਾਡਾ ਉਪਭੋਗਤਾ ਫਾਰਮ ਦਾ ਕੇਸ ਹੈ, ਤੁਸੀਂ ਕੰਜ਼ਿਊਮਰ ਉਸ ਕੇਸ ਦੇ ਵਿੱਚ ਨਹੀਂ ਬਣਦੇ ਕਿਉਂਕਿ ਤੁਸੀਂ ਕੋਈ ਚੀਜ਼ ਪਰਚੇਜ਼ ਨਹੀਂ ਕੀਤੀ ਅਗਲੇ ਤੋਂ, ਖਰੀਦ ਨਹੀਂ ਕੀਤੀ, ਤੁਸੀਂ ਪੈਸੇ ਉਧਾਰੇ ਲਿੱਤੇ ਨੇ, ਤਾਂ ਐਸੇ ਕੇਸ ਦੇ ਵਿੱਚ ਜਦੋਂ ਤੁਸੀਂ ਪੈਸੇ ਮੋੜਤੇ, ਬੰਦਾ ਉਦੋਂ ਬਾਅਦ ਵੀ ਤੁਹਾਨੂੰ ਬਲੈਕਮੇਲ ਕਰ ਰਿਹਾ, ਤਾਂ ਤੁਸੀਂ ਪੁਲਿਸ ਸਟੇਸ਼ਨ ਦੇ ਵਿੱਚ ਦਰਖਾਸਤ ਦੇ ਸਕਦੇ ਹੋ ਵੀ ਉਹ ਬੰਦੇ ਦੇ ਅਸੀਂ ਪੈਸੇ ਲੈ ਕੇ ਵਾਪਸ ਕਰ ਦਿੱਤੇ ਨੇ ਤੇ ਤੁਹਾਨੂੰ ਤੁਹਾਡਾ ਚੈੱਕ ਵਾਪਸ ਨਹੀਂ ਕੀਤਾ ਤੇ ਧਮਕੀ ਦਿੱਤੀ ਜਾ ਰਹੀ ਹੈ, ਸਭ ਤੋਂ ਪਹਿਲੀ ਰੈਮਡੀ ਇਹਦੀ ਇਹੀ ਰਹੇਗੀ
1: ਜੀ। ਬਹੁਤ ਬਹੁਤ ਸ਼ੁਕਰੀਆ। ਤੇ ਵਰੁਣ ਸਰ, ਆਪਾਂ ਅਗਲੇ ਸਵਾਲ ਤੇ ਆਉਂਦੇ ਹਾਂ, ਤੁਸੀਂ ਕਿਹਾ ਕਿ ਕੋਰਟ ਕੇਸ ਜਿਹੜਾ ਉਹ ਕਰ ਸਕਦੇ ਨੇ, ਹੁਣ ਇੱਕ ਸੌਖਾ ਜਿਹਾ ਸਿੰਪਲ ਜਿਹਾ ਮੇਰੇ ਵੱਲੋਂ ਸਵਾਲ ਹੈ, ਤੁਹਾਡੇ ਵੱਲੋਂ ਸੌਖਾ ਨਹੀਂ ਹੋਏਗਾ, ਕਿ ਇਸ ਪ੍ਰੋਸੈਸ ਦੇ ਵਿੱਚ, ਇਸ ਪ੍ਰਕਿਰਿਆ ਦੇ ਵਿੱਚ ਕਿੰਨਾ ਕੁ ਸਮਾਂ ਲੱਗ ਜਾਂਦਾ ਹੈ?
0: ਸਮਾਂ ਜੀ ਦੇਖੋ, ਜੇ ਮੈਂ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 2019 ਦੀ ਗੱਲ ਕਰਾਂ, ਦੇਖੋ ਮੈਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਇਹ ਚੀਜ਼ ਕਲੀਅਰ ਕਰਨਾ ਚਾਹੂੰਗਾ, ਦੋ ਤਰੀਕੇ ਦੇ ਕਾਨੂੰਨ ਬਣੇ ਆ ਕੰਜ਼ਿਊਮਰ ਪ੍ਰੋਟੈਕਸ਼ਨ ਦੇ। ਸਭ ਤੋਂ ਪਹਿਲਾਂ ਜਿਹੜਾ ਕਾਨੂੰਨ ਆਇਆ ਉਹ 1986 ਦੇ ਵਿੱਚ ਆਇਆ ਸੀ, ਤਾਂ ਪਹਿਲਾਂ 1986 ਦੇ ਅੰਡਰ ਕਾਰਵਾਈ ਹੁੰਦੀ ਸੀ, 2019 ਦੇ ਵਿੱਚ ਨਵਾਂ ਕਾਨੂੰਨ ਬਣ ਗਿਆ, ਪੁਰਾਣੇ ਵਾਲਾ ਖਤਮ ਕਰ ਦਿੱਤਾ ਗਿਆ।

0: ਤਾਂ ਹੁਣ ਆਪਾਂ ਅੱਜ ਦੇ ਕਾਨੂੰਨ ਦੀ ਗੱਲ ਕਰਾਂਗੇ। ਕਾਨੂੰਨ ਦੇ ਵਿੱਚ ਬੜਾ ਸਪੈਸੀਫਿਕਲੀ ਮੈਂਸ਼ਨਡ ਹੈ ਕਿ 6 ਮਹੀਨੇ ਦੇ ਅੰਦਰ ਅੰਦਰ ਜਿਹੜਾ ਹੈ ਤੁਹਾਡਾ ਕੇਸ ਦਾ ਨਿਪਟਾਰਾ ਹੋਊਗਾ
1: ਜੀ।
0: ਬਟ ਨਾਲ ਕੀ ਹੈ, ਕੋਰਟ ਦੀ ਡਿਸਕ੍ਰੀਸ਼ਨ ਪਾਵਰ ਹੈ, ਆਪਾਂ ਕੋਰਟ ਨੂੰ ਦੇਖੋ ਬੰਨ ਨਹੀਂ ਸਕਦੇ।
1: ਬਿਲਕੁਲ,
0: ਕਿਉਂ ਡੇ ਬਾਈ ਡੇ ਕੋਰਟ ਦੇ ਵਿੱਚ ਜਿਹੜੇ ਹੈ ਕੋਰਟ ਕੇਸ ਵੱਧ ਰਹੇ ਨੇ ਔਰ ਜੱਜ ਜਿਹੜੇ ਹੈ ਲਿਮਿਟਡ ਨੇ। ਸਿਰਫ ਕੰਜ਼ਿਊਮਰ ਕੋਰਟ ਦੇ ਵਿੱਚ ਇੱਕ ਪ੍ਰੀਜ਼ਾਈਡਿੰਗ ਜੱਜ ਬੈਠਦਾ, ਦੋ ਮੈਂਬਰ ਬੈਠਦੇ ਨੇ
1: ਜੀ,
0: ਤਾਂ ਤਿੰਨ ਬੈਂਚ ਇੱਕੋ ਬੈਠੇਗਾ। ਇੱਕ ਬੈਂਚ ਕੋਲੇ ਦੇਖੋ ਜੀ 5000 ਤੋਂ ਜ਼ਿਆਦਾ ਕੇਸਾਂ ਦੀ ਫਾਈਲਾਂ ਪੈਂਡਿੰਗ ਹੋ ਗਈਆਂ, ਤਾਂ ਇੱਕ ਦਿਨ ਦੇ ਵਿੱਚ ਵੱਧ ਵੱਧ ਉਹ 50 ਕੇਸ ਸੁਣ ਲੈਣਗੇ, 70 ਸੁਣ ਲੈਣਗੇ, ਤਾਂ ਉਹਨਾਂ ਸਾਰਿਆਂ ਦਾ ਨਿਪਟਾਰਾ 6 ਮਹੀਨੇ ਦੇ ਵਿੱਚ ਹੋਣਾ ਮੇਰੇ ਹਿਸਾਬ ਨਾਲ ਕੋਈ ਮੁਮਕਿਨ ਗੱਲ ਨਹੀਂ ਹੈਗੀ। ਤਾਂ ਇਸ ਕਰਕੇ ਨਿਪਟਾਰਾ ਲਿਖਿਆ ਜ਼ਰੂਰ ਇਹ ਹੋਇਆ ਕਿ 6 ਮਹੀਨੇ 'ਚ ਨਿਪਟਾਰਾ ਹੋ ਜਾਏਗਾ, ਬਟ ਫਿਰ ਵੀ ਸਾਲ 2 ਸਾਲ ਦਾ ਪੀਰੀਅਡ ਤਾਂ ਘੱਟੋ ਘੱਟ ਲੱਗ ਹੀ ਜਾਂਦਾ ਕੋਰਟ ਦੇ ਵਿੱਚ
1: ਜੀ। ਚਲੋ ਇਹ ਆਪਾਂ ਕਹਿੰਦੇ ਹਾਂ ਕਿ ਨਿਪਟਾਰਾ ਹੋ ਜਾਏਗਾ, ਤਾਂ ਕਸਟਮਰ ਨੇ ਜਿੰਨੀ ਇੱਕ ਤਾਂ ਕਹਿ ਸਕਦੇ ਹਾਂ ਕਿ ਆਪਾਂ ਮਾਨਸਿਕ ਜਿਹੜੀ ਆ ਉਹਨੇ ਪੀੜਾ ਸਹਿਣ ਕੀਤੀ, ਕੁਛ ਉਹਨੇ ਆਪਣਾ ਟਾਈਮ ਵੀ ਕੱਢਿਆ, ਜੇ ਉਹ ਨੌਕਰੀ ਕਰ ਰਿਹਾ ਬਿਜ਼ਨਸ ਕਰ ਰਿਹਾ ਉਹਨੂੰ ਛੱਡ ਕੇ ਉਹ ਕੋਰਟ ਵੱਲ ਵੀ ਗਿਆ, ਉਸ ਦੇ ਬਦਲੇ 'ਚ ਜੇ ਮੰਨ ਲਓ ਕਿ ਕੇਸ ਉਸਦੇ ਹੱਕ ਦੇ ਵਿੱਚ ਹੁੰਦਾ, ਕੀ ਉਹਨੂੰ ਰਿਫੰਡ ਰਿਪਲੇਸਮੈਂਟ ਜਾਂ ਫਿਰ ਕੁਝ ਉਸ ਤੋਂ ਉੱਪਰ ਵੀ ਜਿਹੜਾ ਉਹਨੇ ਉਹ ਕੀਤਾ ਸਿਆ ਉਹ ਵੀ ਮਿਲਦਾ?
0: ਇਹਦੇ ਵਿੱਚ ਮਮਤਾ ਜੀ ਮੈਂ ਦੇਖੋ ਇਹ ਚੀਜ਼ ਜ਼ਰੂਰ ਕਲੀਅਰ ਕਰੂੰਗਾ, ਜਦੋਂ ਤੁਸੀਂ ਕੋਈ ਕੇਸ ਫਾਈਲ ਕੀਤਾ, ਕੇਸ ਦੇ ਪਹਿਲੇ ਤਾਂ ਤੱਥ ਦੇਖੇ ਜਾਂਦੇ ਨੇ ਵੀ ਫੈਕਟਸ ਕੀ ਹੈ ਕੇਸ ਦੇ, ਦੂਸਰਾ ਵਾਰੰਟੀ ਕਾਰਡ ਹੈ ਕਿ ਗਰੰਟੀ ਕਾਰਡ ਹੈ
1: ਜੀ,
0: ਹਨਾ, ਤੀਸਰਾ ਇਹ ਦੇਖਿਆ ਜਾਊਗਾ ਵੀ ਜਿਹੜੇ ਕਸਟਮਰ ਨੇ ਕੇਸ ਫਾਈਲ ਕੀਤਾ ਉਹ ਬੰਦੇ ਨੇ ਕੇਸ ਦੇ ਵਿੱਚ ਰਿਲੀਫ ਕੀ ਮੰਗਿਆ ਕੋਰਟ ਤੋਂ
1: ਜੀ।
0: ਜੇ ਉਸਨੇ ਰਿਲੀਫ ਵਿੱਚ ਮੰਗਿਆ ਹੀ ਹੋਇਆ ਵੀ ਮੇਰਾ ਜਿਹੜਾ ਪ੍ਰੋਡਕਟ ਹੈ ਖਰਾਬ ਹੋ ਗਿਆ ਇਹਨੂੰ ਤੁਸੀਂ ਸਹੀ ਕਰਵਾ ਕੇ ਦਿਓ, ਤਾਂ ਕੋਰਟ ਉਹਨੂੰ ਰਿਪੇਅਰ ਹੀ ਕਰਵਾ ਕੇ ਦਊਗੀ, ਕੋਰਟ ਆਪਣੇ ਪਾਸੋਂ ਨਵਾਂ ਰਿਲੀਫ ਬਿਲਕੁਲ ਇਸ਼ੂ ਨਹੀਂ ਕਰੂਗੀ
1: ਜੀ।
0: ਤੁਸੀਂ ਮੇਰੀ ਸੁਜੈਸ਼ਨ ਇਹ ਹੈ, ਤੁਸੀਂ ਰਿਲੀਫ ਮੰਗਣਾ ਤਾਂ ਰਿਲੀਫ 'ਚ ਸਾਰੀ ਗੱਲਾਂ ਮੰਗੋ ਵੀ ਪ੍ਰੋਡਕਟ ਮੇਰਾ ਰਿਪੇਅਰ ਕਰਾ ਕੇ ਦਿਓ, ਜੇ ਰਿਪੇਅਰ ਕਰਾਉਣਾ ਪੋਸੀਬਲ ਨਹੀਂ ਤਾਂ ਮੈਨੂੰ ਮੇਰਾ ਨਵਾਂ ਪ੍ਰੋਡਕਟ ਦਵਾਇਆ ਜਾਵੇ, ਜੇ ਨਵਾਂ ਪ੍ਰੋਡਕਟ ਨਹੀਂ ਦਵਾਇਆ ਜਾਂਦਾ ਤਾਂ ਮੈਨੂੰ ਮੇਰੇ ਪ੍ਰੋਡਕਟ ਦੇ ਜਿੰਨੇ ਪੈਸੇ ਲੱਗੇ ਉਹ ਪੈਸੇ ਵਿਆਜ ਦੇ ਸਮੇਤ ਮੈਨੂੰ ਵਾਪਸ ਕਰਾਏ ਜਾਣ, ਪਲੱਸ ਜਿਹੜਾ ਮੈਨੂੰ ਵਕੀਲ ਦਾ ਖਰਚਾ ਕਰਨਾ ਪਿਆ ਵਕੀਲ ਦਾ ਖਰਚਾ ਦਵਾਇਆ ਜਾਵੇ, ਤੇ ਜਿਹੜੀ ਮੈਨੂੰ ਮਾਨਸਿਕ ਪ੍ਰਤਾੜਨਾ ਹੋਈ ਹੈ ਆਉਣ ਜਾਣ ਤੇ ਮੇਰਾ ਪੈਸਾ ਖਰਾਬ ਟਾਈਮ ਖਰਾਬ ਹੋਇਆ, ਮੈਨੂੰ ਉਹਦੀ ਇੱਕ ਸੂਟੇਬਲ ਕੰਪਨਸੇਸ਼ਨ ਦਵਾਈ ਜਾਵੇ, ਤਾਂ ਕੋਰਟ ਉੱਪਰ ਵਾਲੇ ਤਿੰਨਾਂ ਰਿਲੀਫਾਂ ਚੋਂ ਇੱਕ ਰਿਲੀਫ ਦੇਗੀ, ਜਾਂ ਤਾਂ ਤੁਹਾਡੇ ਪੈਸੇ ਵਾਪਸ ਕਰਾਊਗੀ ਵਿਆਜ ਦੇ ਸਮੇਤ ਔਰ ਜਾਂ ਤੁਹਾਡਾ ਪ੍ਰੋਡਕਟ ਰਿਪਲੇਸ ਕਰਾ ਕੇ ਦੇਗੀ, ਇਹ ਤਾਂ ਇੱਕ ਰਿਲੀਫ ਹੋ ਗਿਆ। ਇਹਦੇ ਨਾਲ ਕੋਰਟ ਨੇ ਤੁਹਾਨੂੰ ਲੀਗਲ ਐਕਸਪੈਂਸ ਦਵਾਨੇ ਆ
1: ਜੀ,
0: ਜਿਹੜਾ ਤੁਹਾਨੂੰ ਵਕੀਲ ਦਾ ਖਰਚਾ ਕਰਨਾ ਪਿਆ, ਪਲੱਸ ਜਿਹੜੀ ਤੁਹਾਨੂੰ ਪਰੇਸ਼ਾਨੀ ਹੋਈ ਹਰਾਸਮੈਂਟ ਹੋਈ ਮੈਂਟਲ ਅਗੋਨੀ ਹੋਈ ਉਸ ਚੀਜ਼ ਦੀ ਇੱਕ ਸੂਟੇਬਲ ਕੰਪਨਸੇਸ਼ਨ ਕੋਰਟ ਨੇ ਦਵਾਨੀ।
1: ਜੀ ਬਿਲਕੁਲ ਬਿਲਕੁਲ, ਬਹੁਤ ਵਧੀਆ। ਤੇ ਸਰੋਤਿਓ ਸਮਾਂ ਦੱਸ ਦਈਏ ਜੀ, 12:48 ਤੇ 19 ਸਕਿੰਟ ਦਾ, ਤੇ ਨਾਲ ਹੀ ਅਮਰਜੀਤ ਮੈਮ ਜੀ ਕੁਛ ਕੋਸ਼ਿਸ਼ ਕਰ ਰਹੇ ਨੇ ਜੀ 0164-2240-331 ਦੀ, ਤੇ ਉਹਨਾਂ ਦਾ ਇਸ਼ਾਰਾ ਜਿਹੜਾ ਹੈ ਸ਼ਾਇਦ ਹੋ ਗਿਆ ਜੀ। ਹੈਲੋ, ਨਮਸਕਾਰ ਜੀ, ਆਪਣਾ ਨਾਮ ਤੇ ਪਤਾ ਦੱਸ ਦਿਓ। ਨਮਸਕਾਰ ਸਰ, ਨਾਮ ਦੱਸ ਦਿਓ।
2: ਜਨਤਾ ਸਿੰਘ ਬੋਲਦਾ ਜੀ।
1: ਸਰ ਸਵਾਗਤ ਹੈ, ਇੱਕ ਕੰਮ ਕਰੋ, ਰੇਡੀਓ ਸੈੱਟ ਤੋਂ ਥੋੜਾ ਦੂਰ ਹੋ ਜਾਓ।
2: ਦੂਰ ਹੀ ਹੈ ਜੀ,
1: ਫਿਰ ਤੁਹਾਡੀ ਆਵਾਜ਼ ਜਿਹੜੀ ਆ ਉਹ ਸਾਡੇ ਤੱਕ ਗੂੰਜ ਇੱਕੋ ਆ ਰਹੀ ਹੈ ਤੁਹਾਡੀ ਆਵਾਜ਼ ਦੀ।
2: ਠੀਕ ਹੈ ਮੈਡਮ ਜੀ,
1: ਤੁਸੀਂ ਰੇਡੀਓ।
2: ਸਤਿ ਸ੍ਰੀ ਅਕਾਲ, ਤੁਹਾਨੂੰ ਪਹਿਲਾਂ ਤਾਂ
1: ਸਤਿ ਸ੍ਰੀ ਅਕਾਲ ਸਰ।
2: ਮੈਡਮ ਜੀ ਮੈਨੂੰ ਇਹ ਪ੍ਰੋਬਲਮ ਸੀਗੀ ਵੀ ਮੈਂ ਨਾ 2007 ਦੇ ਵਿੱਚ ਪਰਲ ਕੰਪਨੀ ਚ ਪੈਸੇ ਭਰੇ ਸੀਗੇ ਜੀ।
1: ਜੀ,
2: ਤੇ ਇਹਨਾਂ ਦਾ ਦਫ਼ਤਰ ਸੀਗਾ ਮਾਨਸਾ ਜੀ।
1: ਜੀ,
2: ਉੱਥੇ ਮੈਂ ਜਾ ਵੀ ਆਇਆ ਸੀਗਾ, ਪਾਲਿਸੀ ਤੇ ਵੀ ਦਸਤਖਤ ਕਰਤੇ ਸੀ, ਉਹਨਾਂ ਨੇ ਸਲਿੱਪ ਵੀ ਦੇਤੀ ਜੀ ਛੋਟੀ ਜੀ।
1: ਜੀ,
2: ਤੇ ਉਹਦਾ ਕੋਈ ਉੱਤਰ ਨਹੀਂ ਆਇਆ ਜੀ ਵਾਪਸ ਮੁੜ ਕੇ।
0: ਠੀਕ ਹੈ ਜੰਟਾ ਸਿੰਘ ਜੀ, ਤੁਹਾਡਾ ਸਵਾਲ ਬੜਾ ਵਾਜਿਬ ਹੈ ਔਰ ਮੈਨੂੰ ਐਕਸਪੈਕਟਡ ਸੀ, ਕਿਉਂਕਿ ਪੰਜਾਬ ਵਿੱਚ ਮੈਕਸੀਮਮ ਜਿਹੜੇ ਮਤਲਬ ਪਿੰਡਾਂ 'ਚ ਲੋਕ ਰਹਿੰਦੇ ਨੇ ਉਹਨਾਂ ਨੇ ਪਰਲ ਕੰਪਨੀ 'ਚ ਪੈਸਾ ਇਨਵੈਸਟ ਕੀਤਾ ਸੀ, ਹੈ ਨਾ, ਤਾਂ ਮੈਨੂੰ ਐਕਸਪੈਕਟਡ ਸੀ ਵੀ ਕਾਫੀ ਜਿਹੜੇ ਉਪਭੋਗਤਾ ਨੇ ਇਹ ਕਾਲ ਕਰਨਗੇ ਕਰਨਗੇ। ਤਾਂ ਸਿੰਪਲ ਹੈ, ਦੇਖੋ ਪਰਲ ਕੰਪਨੀ 'ਚ ਤੁਸੀਂ ਪੈਸਾ ਇਨਵੈਸਟ ਕੀਤਾ, ਉਹਨਾਂ ਨੇ ਇਨਵੈਸਟਮੈਂਟ ਦੋ ਤਰੀਕੇ ਨਾਲ ਕਰਵਾਈ ਸੀ ਵੀ ਜਾਂ ਤਾਂ ਸਾਡੇ ਤੋਂ ਪਲਾਟ ਲੈ ਲਓ ਜਾਂ ਕੋਈ ਫਲੈਟ ਲੈ ਲਓ, ਜਾਂ ਉਹਨਾਂ ਨੇ ਇਹ ਕਹਿਤਾ ਵੀ ਤੁਸੀਂ ਪੈਸਾ ਇਨਵੈਸਟ ਕਰੋ, ਇਹ ਸਾਡੇ ਕੋਲ ਐਫ ਡੀ ਦੇ ਤਰੀਕੇ ਦੇ ਨਾਲ ਸਾਡੇ ਕੋਲ ਜਿਹੜਾ ਫਿਕਸ ਡਿਪੋਜ਼ਿਟ ਹੋ ਗਿਆ, ਅੰਨੇ ਸਾਲਾਂ ਬਾਅਦ ਤੁਸੀਂ ਪੈਸੇ ਅੰਨੇ ਰੇਟ ਤੇ ਸਾਡੇ ਤੋਂ ਲੈ ਜਿਓ, ਤਾਂ ਤੁਹਾਡਾ ਕੇਸ ਐਫ ਡੀ ਵਾਲਾ ਲੱਗ ਰਿਹਾ ਮੈਨੂੰ।
2: ਠੀਕ ਹੈ ਜੀ,
0: ਹੈ ਨਾ, ਤਾਂ ਤੁਹਾਨੂੰ ਸਲਿੱਪ ਮਿਲੀ ਹੋਈ ਹੈ, ਉਸ ਸਲਿੱਪ ਤੋਂ ਬਾਅਦ ਤੁਸੀਂ ਉਹਦੇ ਉੱਤੇ ਮੇਰਾ ਖਿਆਲ ਕੋਈ ਕਾਰਵਾਈ ਅੱਜ ਤੱਕ ਕੀਤੀ ਨਹੀਂ
2: ਕੀਤੀ ਜੀ, ਮੈਨੂੰ ਸਾਹਮਣੇ ਪਈ ਹੈ।
0: ਤਾਂ ਤੁਸੀਂ ਕਿਹੜੇ ਸਾਲ ਦਾ ਕੇਸ ਹੈ ਤੁਹਾਡਾ? 2007 ਦਾ ਕੇਸ ਹੈ। ਤਾਂ ਮਾਫ ਕਰਨਾ, ਮੈਂ ਤੁਹਾਨੂੰ ਇਹ ਚੀਜ਼ ਦੇਖੋ ਦੱਸਣਾ ਚਾਹੂੰਗਾ, ਕੰਜ਼ਿਊਮਰ ਕੋਰਟ ਦੇ ਵਿੱਚ ਕੇਸ ਜਿਹੜੇ ਲੱਗਦੇ ਆ ਸਿਰਫ 2 ਸਾਲ ਦੇ ਅੰਦਰ ਅੰਦਰ ਕੇਸ ਫਾਈਲ ਹੋ ਸਕਦੇ ਨੇ।
2: ਠੀਕ ਹੈ ਜੀ,
0: ਤੁਹਾਡਾ ਕੇਸ ਹੋ ਗਿਆ 2007 ਦਾ, ਤਾਂ 2007 ਤੋਂ ਬਾਅਦ ਉਹਦੇ ਉੱਪਰ ਆਪਾਂ ਨੂੰ ਸਲਿੱਪ ਤੇ ਦੇਖਣਾ ਪੈਣਾ ਵੀ ਕਿੰਨੇ ਸਾਲ ਦੀ ਉਹਨਾਂ ਨੇ ਮੈਚਿਓਰਿਟੀ ਪੀਰੀਅਡ ਲਿਖਿਆ ਹੋਇਆ। ਜੇ ਤਾਂ ਉਹਨਾਂ ਨੇ ਲਿਖਿਆ ਸੀ

0: ਵੀ 2 ਸਾਲਾਂ ਬਾਅਦ ਪੈਸੇ ਲੈ ਜਿਓ, ਔਰ ਦੋ
1: ਹਾਂਜੀ
0: ਸਾਲਾਂ ਬਾਅਦ ਤੁਸੀਂ ਕੁਛ ਕੀਤਾ ਨਹੀਂ, ਕੰਪਨੀ ਭੱਜ ਗਈ ਜਾਂ ਕੰਪਨੀ ਖਤਮ ਹੋ ਗਈ,
1: ਹਾਂਜੀ
0: ਤਾਂ
1: ਭੱਜ ਗਈ ਉਦੋਂ।
0: ਹੈ ਨਾ, ਤਾਂ ਤੁਸੀਂ 2 ਸਾਲਾਂ ਦੇ ਅੰਦਰ ਅੰਦਰ ਕੋਰਟ ਦੇ ਵਿੱਚ ਕੇਸ ਫਾਈਲ ਕਰਨਾ ਸੀ ਜੋ ਤੁਸੀਂ ਨਹੀਂ ਕੀਤਾ,
1: ਉਹ
0: ਤਾਂ
1: ਕੀਤਾ ਨਹੀਂ, ਅਨਪੜ੍ਹ ਆ ਗਏ ਜੀ।
0: ਹਾਂ, ਤਾਂ ਹੁਣ ਦੇਖੋ 2026 ਚੱਲ ਪਿਆ ਜੀ,
1: ਹਾਂਜੀ
0: 20 ਸਾਲ ਨਿਕਲ ਗਏ, ਤੁਹਾਡੇ ਉਹ ਪੈਸੇ ਜਿਹੜੇ ਮਿੱਟੀ ਹੋ ਚੁੱਕੇ ਨੇ।
1: ਅੱਛਾ ਜੀ,
0: ਹਾਂਜੀ, ਹੁਣ ਕੋਰਟ ਵਿੱਚ ਉਸ ਚੀਜ਼ ਦੀ ਜਗ੍ਹਾ ਨਹੀਂ ਰਹੀ।
1: ਅੱਛਾ ਜੀ
2: ਜੀ ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ। ਵਰਨ

0: जी बहुत बहुत शुक्रिया जी कॉल करने लई। वरुण सर मैं दोबारा तो मैं इस गल ते हुण नहीं आऊंगी, पहला मैं इसे ही फोन नाल रिलेटेड एक सवाल पूछूंगी कि बहुत भोले ने पंजाब दे लोकी, जदों भी कोई अजिही कंपनी आंदी है सानू ओ नहीं पता हुंदा कि ओ जिहड़ी आ ओ किते पिछों उसका कोई बेस है भी या नहीं है, ओ पैसे लगा लैंदी है पर उसके पैसे डुब जांदे ने, ਉਸ ਦੇ ਲਈ ਪ੍ਰਕਿਰਿਆ ਕੀ ਹੋਣੀ ਚਾਹੀਦੀ ਹੈ? ਸਭ ਤੋਂ ਪਹਿਲਾਂ ਅਸੀਂ ਪੈਸਾ ਲਗਾਉਣ ਲੱਗਿਆ ਪਹਿਲਾਂ ਤਾਂ ਸਾਨੂੰ ਕੀ ਸੋਚਣਾ ਚਾਹੀਦਾ ਕਿ ਕੀ ਵੇਖਣਾ ਚਾਹੀਦਾ ਕਿ ਕੰਪਨੀ ਕਿੱਥੇ ਕੀ ਪਤਾ ਲੱਗੇ ਕਿ ਅਸੀਂ ਪੈਸੇ ਲਾਈਏ ਜਾਂ ਨਾ ਲਾਈਏ?
1: ਦੇਖੋ ਜੀ, ਬੜਾ ਸਿੰਪਲ ਜਿਹਾ ਇਹਦੇ ਪਿੱਛੇ ਫੰਡਾ ਹੈ। ਮੈਂ ਆਪਣੀ ਪਰਸਨਲ ਲਾਈਫ ਦੀ ਗੱਲ ਕਰੂੰਗਾ, ਕਿਉਂਕਿ ਦੇਖੋ ਹਰ ਇੱਕ ਬੰਦੇ ਨੂੰ ਅਸੀਂ ਐਡਵਾਈਸ ਦੇ ਸਕਦੇ ਹਾਂ ਨਾ, ਮੰਨਣਾ ਨਾ ਮੰਨਣਾ ਉਹ ਤਾਂ ਹਰ ਇੱਕ ਬੰਦੇ ਦੇ ਆਪਦੇ ਹੱਥ 'ਚ ਹੈ। ਮੈਂ ਪਰਸਨਲ ਐਡਵਾਈਸ ਇਹ ਦਊਂਗਾ, ਕਿਸੇ ਵੀ ਪ੍ਰਾਈਵੇਟ ਕੰਪਨੀ 'ਚ ਪੈਸਾ ਇਨਵੈਸਟ ਕਰਨਾ ਮੇਰੇ ਹਿਸਾਬ ਨਾਲ ਗਲਤ ਹੈ।
0: ਜੀ
1: ਆਪਾਂ ਨੂੰ ਨਹੀਂ ਪਤਾ ਵੀ ਪ੍ਰਾਈਵੇਟ ਕੰਪਨੀ ਦਾ ਜਿਹੜਾ ਓਨਰ ਹੈ ਜਾਂ ਉਹਦੇ ਜਿਹੜੇ ਪਾਰਟਨਰਸ ਹੈ ਉਹ ਕਿਸ ਨੀਅਤ ਦੇ ਨਾਲ ਉਹਨਾਂ ਨੇ ਉਹ ਕੰਪਨੀ ਬਣਾਈ ਹੈ। ਮਲਟੀਨੈਸ਼ਨਲ ਕੰਪਨੀਆਂ ਬਣਦੀਆਂ ਨੇ, ਛੋਟੇ ਫਾਈਨੈਂਸ ਬੈਂਕ ਖੁੱਲ ਜਾਂਦੇ ਰਾਤੋਂ ਰਾਤ, ਔਰ ਆਪਣੇ ਪੰਜਾਬ ਦੇ ਲੋਕ ਬੜੇ ਭੋਲੇ ਭਾਲੇ ਨੇ ਜਿਹੜੇ ਪਿੰਡਾਂ ਵਿੱਚ ਵਸਨੀਕ ਨੇ, ਜਿਨ੍ਹਾਂ ਨੂੰ ਸ਼ਹਿਰੀ ਚੀਜ਼ਾਂ ਦਾ ਤੌਰ ਤਰੀਕਿਆਂ ਦਾ ਨਹੀਂ ਪਤਾ, ਉਹਨਾਂ ਨੂੰ ਪਿੰਡਾਂ ਵਿੱਚ ਲੋਕ ਜਾ ਕੇ ਅਪਰੋਚ ਕਰਦੇ ਨੇ, ਕਿਉਂਕਿ ਉਹਨਾਂ ਨੇ ਦੇਖੋ ਰਿਕਰੂਟ ਕੀਤੇ ਆ ਬੰਦੇ
0: ਜੀ।
1: ਉਹ ਹਰ ਇੱਕ ਪਿੰਡਾਂ ਦੇ ਵਿੱਚ ਪੈਨਲ ਮੈਂਬਰ ਬਣ ਕੇ ਜਾਂਦੇ ਨੇ, ਉੱਥੇ ਜਾ ਕੇ ਸੱਥ ਤੇ ਬੈਠ ਕੇ ਲੋਕਾਂ ਨੂੰ ਬੁਲਾ ਲੈਂਦੇ ਨੇ ਵੀ ਆ ਕੇ ਜੀ ਅਸੀਂ ਆਹ ਕੰਪਨੀ ਖੋਲੀ ਹੈ, ਆਹ ਛੋਟਾ ਬੈਂਕ ਖੋਲਿਆ, ਤੁਸੀਂ ਬਾਕੀ ਬੈਂਕਾਂ ਨਾਲੋਂ ਅਸੀਂ ਜਿਹੜਾ ਹੈ ਤੁਹਾਨੂੰ ਜਿਹੜਾ ਵਿਆਜ ਦੇਣਾ ਉਹ 2-3% ਜ਼ਿਆਦਾ ਦੇਵਾਂਗੇ।
0: ਬਿਲਕੁਲ।
1: ਔਰ ਆਪਣੇ ਭੋਲੇ ਭਾਲੇ ਲੋਕ ਉਸ ਗੱਲਾਂ ਦੇ ਵਿੱਚ ਫਸ ਜਾਂਦੇ ਆ, ਉਹ ਜਾ ਕੇ ਉਹਦੀ ਜਾਂਚ ਪੜਤਾਲ ਨਹੀਂ ਕਰਦੇ, ਆਨਲਾਈਨ ਉਹਦਾ ਅਸਤਿਤਵ ਨਹੀਂ ਚੈੱਕ ਕਰਦੇ ਵੀ ਕਿੰਨੇ ਸਾਲ ਇਹਨੂੰ ਖੁੱਲੇ ਨੂੰ ਹੋਏ ਨੇ ਜਾਂ ਇਹਨਾਂ ਕੋਲੇ ਕੀ ਮਾਰਕੀਟ ਦੇ ਵਿੱਚ ਸਟ੍ਰੈਟਜੀਜ਼ ਹੈ, ਕਿੰਨੇ ਲੋਕਾਂ ਨੂੰ ਅੱਜ ਤੱਕ ਪੈਸੇ ਡਬਲ ਕਰਕੇ ਦਿੱਤੇ ਨੇ, ਔਰ ਉਹ ਆਪਦਾ ਪੈਸਾ ਦੇ ਬੈਠਦੇ ਨੇ, ਉਹਨਾਂ ਨੇ ਇੱਕ ਸਲਿੱਪ ਕੱਟ ਕੇ ਦੇਤੀ, ਉਦੋਂ ਬਾਅਦ ਉਹ ਸਲਿੱਪ ਦੇ ਉੱਤੇ ਸਪੋਜ਼ ਕਰੋ 3 ਸਾਲ ਦਾ ਪੀਰੀਅਡ ਲਿਖਤਾ
0: ਜੀ,
1: ਆਪਾਂ 3 ਸਾਲ ਤੱਕ ਉੱਥੇ ਗੇੜਾ ਵੀ ਨਹੀਂ ਮਾਰ ਕੇ ਆਉਂਦੇ ਵੀ ਉੱਥੇ ਆਫਿਸ ਹੈਗਾ ਵੀ ਹੈ ਕਿ ਉਹ ਪੈਸੇ ਲੈ ਕੇ ਭੱਜ ਗਏ। 3 ਸਾਲ ਬਾਅਦ ਜਦੋਂ ਆਪਣੇ ਲੋਕ ਉਹਨਾਂ ਦੇ ਆਫਿਸ 'ਚ ਜਾਂਦੇ ਹੈ ਉੱਥੇ ਦੇਖਦੇ ਵੀ ਬਿਲਡਿੰਗ ਤਾਂ ਖਾਲੀ ਪਈ ਹੈ,
0: ਖਾਲੀ ਪਈ,
1: ਤਾਂ ਇਹਦਾ ਮਤਲਬ ਤਾਂ ਸਿੰਪਲ ਹੈ ਵੀ ਉਹਨਾਂ ਨਾਲ ਫਰੋਡ ਹੋ ਗਿਆ। ਤਾਂ ਉਹਨਾਂ ਨੂੰ ਮੈਂ ਇਹੀ ਚੀਜ਼ ਐਡਵਾਈਜ਼ ਕਰੂੰਗਾ ਵੀ ਕਿਸੇ ਪ੍ਰਾਈਵੇਟ ਕੰਪਨੀ 'ਚ ਇਨਵੈਸਟ ਕਰਨ ਨਾਲੋਂ ਬੈਟਰ ਆਪਸ਼ਨ ਇਹ ਹੈ ਸਰਕਾਰੀ ਬੈਂਕ ਦੇ ਵਿੱਚ ਤੁਸੀਂ ਪੈਸਾ ਲਗਾਓ ਜਾਂ ਪੋਸਟ ਆਫਿਸ ਦੇ ਵਿੱਚ ਅੱਡੀਆਂ ਅੱਡੀਆਂ ਸਕੀਮਾਂ ਨੇ ਉੱਥੇ ਪੈਸਾ ਇਨਵੈਸਟ ਕਰੋ, LIC ਦੀਆਂ ਅੱਡੀਆਂ ਸਕੀਮਾਂ ਨੇ ਉੱਥੇ ਪੈਸਾ ਇਨਵੈਸਟ ਕਰੋ,
0: ਯਾਨੀ ਕਿ ਜਿੱਥੇ ਸਰਕਾਰੀ ਸਕੀਮ ਹੈ ਸਿਰਫ ਸਰਕਾਰ ਉੱਥੇ ਵਿਸ਼ਵਾਸ ਕਰੋ,
1: ਸਰਕਾਰੀ ਅਦਾਰੇ ਦੇ ਵਿੱਚ ਹੀ ਵਿਸ਼ਵਾਸ ਰੱਖਣਾ ਚਾਹੀਦਾ
0: ਜੀ। 0164-242-4031 ਹੋ ਚੁੱਕਾ ਜੀ ਡਾਇਲ। ਹੈਲੋ,
2: ਹੈਲੋ ਮੈਡਮ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਸਰ, ਆਪਣਾ ਨਾਮ ਦੱਸ ਦਿਓ।
2: ਬਲਦੇਵ ਸਿੰਘ ਜੀ।
0: ਬਲਦੇਵ ਸਿੰਘ ਜੀ ਸਵਾਗਤ ਹੈ ਤੇ ਕੀ ਗੱਲ ਸਾਂਝੀ ਕਰੋਗੇ?
2: ਅਸੀਂ ਗੱਲ ਕਰਨੀ ਸੀਗੀ ਜੀ ਮੈਡਮ, ਇੱਕ ਨਾ ਮੋਬਾਈਲ ਲਿਆ ਸੀ ਸੈਮਸੰਗ ਦਾ ਮੁੰਡੇ ਨੇ
0: ਜੀ।
2: ਹਾਂ, ਤੇ ਓਹਦੇ ਬਿੱਲ ਵੀ ਆ ਸਾਡੇ ਕੋਲੇ ਸਾਰਾ, ਤੇ ਓਹਦੇ ਕੈਮਰੇ ਖਰਾਬ ਹੋ ਗਏ
0: ਜੀ,
2: ਤੇ ਅਸੀਂ ਓਥੇ ਗਏ ਸੀ ਮੈਡਮ, ਤੇ ਗਰੰਟੀ ਕਾਰਡ ਸਾਡੇ 1700 ਰੁਪਿਆ ਹੋਰ ਭਰ ਦਿਓ ਤੇ ਤੁਹਾਡਾ ਮੋਬਾਈਲ ਕਲੀਅਰ ਸਹੀ ਕਰ ਦਿਆਂਗੇ।
1: ਅੱਛਾ ਜੀ, ਕਿਹੜੀ ਕੰਪਨੀ ਦਾ ਮੋਬਾਈਲ ਆਪਣਾ?
2: ਸੈਮਸੰਗ ਦਾ ਜੀ।
1: ਸੈਮਸੰਗ ਦਾ, ਕਦੋਂ ਤੁਸੀਂ ਇਹ ਮੋਬਾਈਲ ਲਿੱਤਾ ਸੀ ਜੀ?
2: ਇਹ 6 ਮਹੀਨੇ ਹੋਏ ਆ ਜੀ, ਬਜਾਜ ਕਾਰਡ ਤੇ ਲਿਆ ਸੀਗਾ।
1: ਬਜਾਜ ਕਾਰਡ ਤੇ ਫਾਈਨਾਂਸ ਕਰਾਇਆ 6 ਮਹੀਨੇ ਪਹਿਲਾਂ।
2: ਹਾਂਜੀ,
1: ਤੇ ਉਹਦੇ ਵਿੱਚ ਹੁਣ ਉਹਦਾ ਕੈਮਰਾ ਖਰਾਬ ਹੋ ਚੁੱਕਿਆ ਹੈ।
2: ਕੈਮਰੇ ਖਰਾਬ ਹੋ ਗਏ ਜੀ।
1: ਤੇ ਤੁਸੀਂ, ਤੁਹਾਨੂੰ ਇਹ ਮੋਬਾਈਲ ਕਿੰਨੇ ਰੁਪਏ ਦਾ ਪਿਆ ਸੀ? ਤੇ ਹੁਣ ਮੋਬਾਈਲ ਉਹਨਾਂ ਕੋਲ ਹੀ ਪਿਆ ਜਾਂ ਤੁਹਾਨੂੰ ਵਾਪਸ ਕਰਤਾ ਜੀ?
2: ਮੋਬਾਈਲ ਸਾਡੇ ਕੋਲੇ ਆ ਜੀ।
1: ਉਹਨਾਂ ਨੇ ਕੀ ਖਰਾਬੀ ਕੀ ਦੱਸੀ ਹੈ ਵੀ ਕਿਉਂ ਨਹੀਂ ਠੀਕ ਹੋ ਸਕਦਾ?
2: ਕੈਮਰੇ ਖਰਾਬ ਆ ਜੀ, ਇਕੱਲੇ ਕੈਮਰੇ ਜੀ।
1: ਤੇ ਨਵੇਂ ਕੈਮਰੇ ਕਿਉਂ ਨਹੀਂ ਪਾ ਕੇ ਦਿੱਤੇ ਉਹਨਾਂ ਨੇ?
2: ਨਹੀਂ, ਪਾ ਕੇ ਨਹੀਂ ਦਿੱਤੇ ਜੀ।
1: ਬਸ ਇੱਥੇ ਹੁਣ ਜਿਹੜਾ ਦੇਖੋ ਸਾਰੇ ਦਰਸ਼ਕਾਂ ਲਈ ਇਹ ਚੀਜ਼ ਜ਼ਰੂਰੀ ਹੈ, ਇਹ ਦੇਖੋ ਜਿਹੜੀ ਮੈਂ ਗੱਲ ਕਹੀ ਸੀ ਗਰੰਟੀ ਵਾਰੰਟੀ ਕਾਰਡ ਵੀ ਇਹਨਾਂ ਕੋਲ ਹੈਗਾ, ਇਹ ਕੰਪਨੀ ਦੇ ਵਿੱਚ ਜਾ ਕੇ ਇਹਨਾਂ ਨੇ ਸਰਵਿਸ ਸੈਂਟਰ ਤੇ ਅਪਰੋਚ ਵੀ ਕਰ ਲਿਆ, ਇਹਨਾਂ ਨੂੰ ਜੋਬ ਸ਼ੀਟ ਵੀ ਮਿਲ ਚੁੱਕੀ ਹੈ, ਬਟ ਉਦੋਂ ਬਾਅਦ ਵੀ ਇਹਨਾਂ ਦਾ ਮੋਬਾਈਲ ਠੀਕ ਬਿਨਾਂ ਕੀਤੇ ਇਹਨਾਂ ਨੂੰ ਮੋਬਾਈਲ ਵਾਪਸ ਕਰਤਾ, ਤਾਂ ਇਹਦਾ ਮਤਲਬ ਜਿਹੜਾ ਉਪਭੋਗਤਾ ਕਾਨੂੰਨ ਬਣਿਆ ਹੋਇਆ ਇਹਨਾਂ ਦੇ ਹੱਕ ਦੇ ਵਿੱਚ ਆ ਕੇ ਖੜ ਗਿਆ, ਤਾਂ ਤੁਹਾਨੂੰ ਸਰ ਇਹਦੇ ਵਿੱਚ ਕੀ ਕਰਨਾ ਪਊਗਾ, ਤੁਸੀਂ ਕੰਜ਼ਿਊਮਰ ਕੋਰਟ ਜਾ ਕੇ ਕੇਸ ਫਾਈਲ ਕਰੋ, ਔਰ ਇਸ ਕੇਸ ਦੇ ਵਿੱਚ ਤੁਹਾਡਾ ਜਾਂ ਤਾਂ ਜਿਹੜਾ ਹੈ ਮੋਬਾਈਲ ਦੀ ਪੂਰੀ ਕੀਮਤ ਤੁਹਾਨੂੰ ਵਾਪਸ ਕਰਾਈ ਜਾਊਗੀ, ਨਾਲ ਵਿਆਜ ਮਿਲੂਗਾ ਤੇ ਨਾਲ ਕੰਪਨਸੇਸ਼ਨ ਮਿਲੂਗੀ, ਜਾਂ ਫਿਰ ਕੋਰਟ ਤੁਹਾਨੂੰ ਆਰਡਰ ਇਹ ਪਾਸ ਕਰੇਗੀ ਵੀ ਤੁਹਾਨੂੰ ਜਿਹੜਾ ਹੈ ਮੋਬਾਈਲ ਨਵਾਂ ਇਸ਼ੂ ਕੀਤਾ ਜਾਵੇ, ਪੁਰਾਣਾ ਕੰਪਨੀ ਨੂੰ ਵਾਪਸ ਕੀਤਾ ਜਾਊਗਾ, ਤਾਂ ਤੁਹਾਡਾ ਕੰਜ਼ਿਊਮ

0: ਉਮਰਕੋਟ ਵਿੱਚ ਹੱਕ ਬਣ ਗਿਆ।
1: ਬਠਿੰਡੇ ਆ ਜਾਈਏ ਜੀ, ਬਠਿੰਡੇ ਪਿੰਡ ਅਬਲੂਕੋਟਲੀ ਹੈ ਜੀ ਸਾਡਾ।
0: ਤੁਸੀਂ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਜੀ?
1: ਅਬਲੂਕੋਟਲੀ ਜੀ।
0: ਅਬਲੂਕੋਟਲੀ, ਹਾਂ ਬਠਿੰਡੇ ਕੇਸ ਫਾਈਲ ਹੋਊਗਾ ਤੁਹਾਡਾ ਜੀ, ਬਠਿੰਡੇ ਫਾਈਲ ਹੋ ਸਕਦਾ ਕੇਸ।
1: ਹਾਂ ਉਹ ਵੈਸੇ ਮੁਕਤਸਰ ਜ਼ਿਲ੍ਹਾ ਲੱਗਦਾ ਸੀ, ਬਠਿੰਡੇ ਕਰ ਦਿਆਂਗੇ ਤੁਹਾਡੇ ਕੋਲ ਇੱਥੇ।
0: ਨਹੀਂ ਮੈਂ ਥੋੜਾ ਜਿਹਾ ਇਹ ਚੀਜ਼ ਕਲੀਅਰ ਕਰਨਾ ਚਾਹੂੰਗਾ, ਕੰਜ਼ਿਊਮਰ ਕੋਰਟ ਦਾ ਕੇਸ ਦੇਖੋ ਕਿੱਥੇ ਕਿੱਥੇ ਫਾਈਲ ਹੁੰਦਾ। ਮੈਂ ਯੂਰਿਸਡਿਕਸ਼ਨ ਦੀ ਗੱਲ ਕਰਦਾ, ਜਿੱਥੇ ਤਾਂ ਉਪਭੋਗਤਾ ਰਹਿੰਦਾ ਉਸ ਜ਼ਿਲ੍ਹੇ 'ਚ ਕੇਸ ਫਾਈਲ ਹੋ ਸਕਦਾ, ਜਾਂ ਜਿੱਥੇ ਕੰਪਨੀ ਐਗਜ਼ਿਸਟ ਕਰਦੀ ਹੈ, ਜਿਹੜੀ ਕੰਪਨੀ ਤੋਂ ਤੁਸੀਂ ਮੋਬਾਈਲ ਲਿਆ, ਜਿੱਥੇ ਉਹਦਾ ਸਰਵਿਸ ਸੈਂਟਰ ਹੈ, ਜਿੱਥੇ ਤੁਸੀਂ ਜੌਬ ਕਾਰਡ ਬਣਾਇਆ ਸੀ, ਉਸ ਜ਼ਿਲ੍ਹੇ ਦੇ ਵਿੱਚ ਕੇਸ ਫਾਈਲ ਹੋਊਗਾ।
1: ਕਾਰਡ ਦੋਦੇ ਬਣਾਇਆ ਸੀਗਾ ਜੀ, ਮੁਕਤਸਰ ਲੱਗਦਾ ਸਾਨੂੰ, ਮੁਕਤਸਰ ਸੀਗਾ, ਫਿਰ ਮੁਕਤਸਰ ਕਰ ਦਈਏ ਜੀ।
0: ਮੁਕਤਸਰ, ਹਾਂਜੀ ਮੁਕਤਸਰ ਜ਼ਿਲ੍ਹਾ ਉਪਭੋਗਤਾ ਫਾਰਮ 'ਚ ਤੁਹਾਡਾ ਕੇਸ ਫਾਈਲ ਹੋਊਗਾ ਜੀ।
1: ਠੀਕ ਹੈ ਜੀ
2: ਜੀ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਇਸ ਪ੍ਰੋਗਰਾਮ ਦਾ ਜਿਹੜਾ ਸਾਡਾ ਮੇਨ ਮਕਸਦ ਹੈ ਉਹ ਇਸੇ ਤਰ੍ਹਾਂ ਹੀ ਸਰੋਤਿਓ ਤੁਹਾਡੀ ਮਦਦ ਕਰਨਾ ਹੈ, ਤੁਹਾਨੂੰ ਤੁਹਾਡਾ ਸਹੀ ਰਾਹ ਦਿਖਾਉਣਾ ਹੈ, ਤੁਹਾਨੂੰ ਤੁਹਾਡਾ ਸਹੀ ਏਰੀਆ ਦਿਖਾਉਣਾ ਹੈ। ਤਾਂ ਵਰੁਣ ਸਰ, ਬਹੁਤ ਵਧੀਆ ਲੱਗਦਾ ਜਦੋਂ ਅਸੀਂ ਕਿਸੇ ਨੂੰ ਰਾਹ ਵਿਖਾਉਂਦੇ ਹਾਂ ਜਾਂ ਕਿਸੇ ਨੂੰ ਕੋਈ ਚੰਗੀ ਮੰਜ਼ਿਲ ਮਿਲ ਜਾਂਦੀ ਹੈ ਤਾਂ ਉਹ ਵੀ ਅਗਲਾ ਵੀ ਥੋੜ੍ਹਾ ਆਪਾਂ ਨੂੰ ਬੈਸਟ ਵਿਸ਼ਿਸ਼ ਦਿੰਦਾ ਕਿ ਹਾਂ ਮੈਂ ਉੱਥੇ ਅਪਰੋਚ ਕੀਤਾ ਸੀ ਅਤੇ ਮੇਰਾ ਕੰਮ ਹੋਇਆ। ਮੈਂ ਵਾਪਿਸ ਆਊਂਗੀ ਕਿ ਮੇਰੇ ਸਵਾਲ ਜਿਹੜੇ ਸੀ ਕਿ ਆਪਾਂ ਪ੍ਰੋਡਕਟ ਲੈ ਲਿਆ, ਕੇਸ ਕਰਤਾ, ਚਲੋ ਕੇਸ, ਕਿਹੜੇ ਕਿਹੜੇ ਚੀਜ਼ ਤੇ ਸਾਨੂੰ ਕੰਜ਼ਿਊਮਰ ਕੋਰਟ ਅਸੀਂ ਪੇਸ਼ ਹੋ ਸਕਦੇ ਹਾਂ, ਇਕੱਲਾ ਟੀਵੀ ਫਰਿੱਜ ਇਸ ਤੇ ਜਾਂ ਹੋਰ ਵੀ ਕਿਸੇ ਪ੍ਰੋਡਕਟ ਤੇ?
0: ਮਮਤਾ ਮੈਮ, ਇਹਦੇ ਵਿੱਚ ਜੀ ਕੰਜ਼ਿਊਮਰ ਕੋਰਟ ਦੇ ਵਿੱਚ ਦੇਖੋ ਡੈਫੀਨੇਸ਼ਨ ਕਲੋਜ਼ ਅਗਰ ਆਪਾਂ ਪੜਾਂਗੇ, ਉਹ 'ਚ ਬੜਾ ਸਪੈਸੀਫਿਕਲੀ ਉਹਨਾਂ ਨੇ ਦੋ ਚੀਜ਼ਾਂ ਮੈਂਸ਼ਨ ਕੀਤੀਆਂ, ਇੱਕ ਮੈਂਸ਼ਨ ਕੀਤਾ ਪ੍ਰੋਡਕਟ, ਇੱਕ ਮੈਂਸ਼ਨ ਕੀਤਾ ਸਰਵਿਸ
2: ਜੀ।
0: ਹੁਣ ਪ੍ਰੋਡਕਟ ਤਾਂ ਕੋਈ ਮਰਜ਼ੀ ਹੋ ਸਕਦਾ,
2: ਚਾਹੇ ਕੱਪੜਾ ਕੀ, ਜੁੱਤੀਆਂ ਕੀ, ਖਾਣ ਪੀਣ ਦਾ ਸਮਾਨ ਕੀ, ਸਭ ਕੁਝ
0: A to Z। ਔਰ ਸਰਵਿਸ ਦੇ ਵਿੱਚ ਕਿਹੜੀ ਸਰਵਿਸ ਆਏਗੀ? ਜਿਵੇਂ ਕਿ ਤੁਹਾਡਾ ਮੋਬਾਈਲ ਖਰਾਬ ਹੋ ਗਿਆ, ਮੋਬਾਈਲ ਠੀਕ ਕਰਾਉਣ ਲਈ ਤੁਸੀਂ ਸਰਵਿਸ ਸੈਂਟਰ ਤੇ ਗਏ, ਉਹਨਾਂ ਨੇ ਮੋਬਾਈਲ ਠੀਕ ਨਹੀਂ ਕਰਕੇ ਦਿੱਤਾ, ਇਹਦਾ ਮਤਲਬ ਉਹ ਡੈਫੀਸ਼ੀਐਂਟ ਸਰਵਿਸ ਹੈ
2: ਜੀ,
0: ਸਰਵਿਸ ਦੇ ਵਿੱਚ ਕਮੀ। ਦੂਸਰਾ, ਕੋਈ ਹਸਪੀਟਲ ਦੇ ਵਿੱਚ ਤੁਸੀਂ ਕੋਈ ਫੈਸਿਲਿਟੀ ਲੈਣ ਗਏ, ਹਸਪੀਟਲ ਵਿੱਚ ਕਿਸੇ ਵੀ ਡਾਕਟਰ ਤੋਂ ਕੋਈ ਨੈਗਲੀਜੈਂਸ ਹੋ ਗਈ, ਉਹ ਕੇਸ ਵੀ ਜਿਹੜੇ ਹੈ ਉਪਭੋਗਤਾ ਫਾਰਮ 'ਚ ਲੱਗ ਸਕਦੇ ਆ
2: ਜੀ।
0: ਤਾਂ ਇਸ ਤਰੀਕੇ ਦੇ ਕੇਸਿਸ ਜਿਹੜੇ ਹੈ ਕੰਜ਼ਿਊਮਰ ਕੋਰਟ 'ਚ ਆਉਣਗੇ ਜੀ।
2: ਜੀ, ਮੰਨ ਲਓ ਕਿ ਮੈਂ ਕਿਸੇ ਵੀ, ਵੈਸੇ ਹੀ ਮੈਂ ਇਗਜ਼ਾਮਪਲ ਦੇ ਰਹੀ ਹਾਂ, ਕਿਸੇ ਸੈਲੂਨ ਤੇ ਗਈ ਹਾਂ, ਕੋਈ ਸਰਵਿਸ ਲਈ ਹੈ, ਉੱਥੇ ਮੈਨੂੰ ਅੱਛੀ ਨਹੀਂ ਲੱਗੀ, ਨੰਬਰ 1, ਜਾਂ ਮੇਰਾ ਕੋਈ ਨੁਕਸਾਨ ਹੋ ਗਿਆ ਸਕਿਨ ਦਾ, ਹੇਅਰ ਦਾ, ਕੀ ਉੱਥੇ ਵੀ ਇਹ ਅਪਲਾਈ ਹੋ ਸਕਦਾ?
0: ਬਿਲਕੁਲ ਜੀ, ਉਹ ਕੇਸ ਵੀ ਕੰਜ਼ਿਊਮਰ ਕੋਰਟ ਦੇ ਵਿੱਚ ਫਾਲ ਕਰੇਗਾ
2: ਜੀ। ਤੇ ਇਸ ਦੇ ਲਈ ਜੇ ਸਾਰੇ ਚੀਜ਼ਾਂ ਜਾਣੀਆਂ ਹੋਣ ਤੇ ਇਸ ਦੇ ਲਈ ਇੱਕ ਚੀਜ਼ ਹੋਰ ਆ ਜਾਂਦੀ ਹੈ, ਅੱਜ ਕੱਲ ਅਸੀਂ ਡਾਇਰੈਕਟ ਦੁਕਾਨਾਂ ਤੇ ਨਾ ਜਾ ਕੇ ਆਨਲਾਈਨ ਸ਼ਾਪਿੰਗ ਕਰਦੇ ਹਾਂ, ਤਾਂ ਆਨਲਾਈਨ ਤਾਂ ਬਹੁਤ ਜ਼ਿਆਦਾ ਹੀ ਕੰਮ ਹੋ ਚੁੱਕਾ ਸ਼ਾਪਿੰਗ ਦਾ, ਤੇ ਉੱਥੇ ਧੋਖਾਧੜੀ ਦੇ ਮਾਮਲੇ ਜਿਹੜੇ ਡਾਇਰੈਕਟ ਸੇਲਿੰਗ ਤੋਂ ਜ਼ਿਆਦਾ ਨੇ ਉੱਥੇ, ਉੱਥੇ ਆਪਣਾ ਜਿਹੜੇ ਕਾਨੂੰਨ ਹੈ ਉੱਥੇ ਕਿਸ ਤਰ੍ਹਾਂ ਮਦਦਗਾਰ ਹੋ ਸਕਦੇ ਨੇ?
0: ਉਹ ਉਹਨਾਂ ਕੇਸਾਂ ਦੇ ਵਿੱਚ ਵੀ ਸਾਡੇ ਕੋਲ ਜੀ ਦੇਖੋ ਕੇਸ ਜਿਹੜੇ ਤਕਰੀਬਨ ਆਉਂਦੇ ਆਨਲਾਈਨ ਵਾਲੇ ਕੇਸ ਹੀ ਆ ਰਹੇ ਨੇ। ਲੋਕ ਕਿਵੇਂ ਆ, ਫਲਿੱਪਕਾਰਟ ਤੋਂ ਮੈਂ ਮੋਬਾਈਲ ਲੈ ਲਿਆ
2: ਜੀ,
0: ਐਮਾਜ਼ੋਨ ਤੋਂ ਮੋਬਾਈਲ ਲੈ ਲਿਆ, ਮਤਲਬ ਕੋਈ ਵੀ ਆਨਲਾਈਨ ਈ ਕਮਰਸ ਵੈਬਸਾਈਟ ਹੈ ਜਿਸ ਤੋਂ ਕੋਈ ਵੀ ਕਿਸੇ ਉਪਭੋਗਤਾ ਨੇ ਕੁਛ ਵੀ ਪਰਚੇਜ਼ ਕੀਤਾ
2: ਜੀ,
0: ਅਗਰ ਉਹ ਸਪੋਜ਼ ਕਰੋ ਤੁਹਾਡੇ ਘਰ ਕੋਈ ਪ੍ਰੋਡਕਟ ਆਇਆ
2: ਜੀ,
0: ਉਹ ਡੱਬਾ ਖਾਲੀ ਨਿਕਲ ਗਿਆ, ਪ੍ਰੋਡਕਟ ਮਿਸਮੈਚ ਨਿਕਲ ਗਿਆ,
2: ਪ੍ਰੋਡਕਟ ਮੰਨ ਲਓ ਮੋਬਾਈਲ ਮੰਗਾਇਆ ਮੈਂ 1.5 ਲੱਖ ਦਾ, ਅਗਲਿਆਂ ਨੇ ਸ਼ੂਜ਼ ਪਾ ਕੇ
0: ਭੇਜਤੇ, ਤਾਂ ਉਸ ਕੇਸ ਦੇ ਵਿੱਚ ਮੈਂ ਸਾਰੇ ਦਰਸ਼ਕਾਂ ਨੂੰ ਇੱਕ ਚੀਜ਼ ਕਹੂੰਗਾ, ਵੈਸੇ ਤਾਂ ਅੱਜ ਕੱਲ ਓਪਨ ਬਾਕਸ ਡਿਲੀਵਰੀ ਕਰਾਉਣ ਲੱਗੇ, ਬਟ ਕਈ ਪ੍ਰਾਈਵੇਟ ਕੋਰੀਅਰ ਸਰਵਿਸ ਐਸੀ ਹੈ ਉਹ ਆ ਕੇ ਤੁਹਾਨੂੰ ਡੱਬਾ ਦੇ ਜਾਂਦੇ ਆ, ਖੋਲ ਕੇ ਚੈੱਕ ਨਹੀਂ ਕਰਾਉਂਦੇ। ਤਾਂ ਤੁਸੀਂ ਇੱਕ ਤਾਂ ਸਭ ਤੋਂ ਪਹਿਲਾਂ ਕੰਮ ਇਹ ਕਰਨਾ, ਜਦੋਂ ਵੀ ਤੁਹਾਡੇ ਘਰ ਡੱਬਾ ਆਇਆ ਤੁਸੀਂ ਡੱਬਾ ਖੋਲਣ ਤੋਂ ਪਹਿਲਾਂ ਮੋਬਾਈਲ ਦੇ ਵਿੱਚ ਉਹਦੀ ਰਿਕਾਰਡਿੰਗ ਕਰਨੀ
2: ਜੀ, ਵੀਡੀਓ ਬਣਾਉਣੀ ਸ਼ੁਰੂ ਕਰ ਦਿਓ,
0: ਬਿਲਕੁਲ, ਜਿਹਦੇ ਨਾਲ ਇਹ ਪਤਾ ਲੱਗ ਸਕੇ ਵੀ ਡੱਬੇ ਵਿੱਚੋਂ ਐਕਚੁਅਲ 'ਚ ਨਿਕਲ ਗਈ ਹੈ
2: ਜੀ।
0: ਜਦੋਂ ਤੁਹਾਡੇ ਕੋਲ ਮੋਬਾਈਲ ਦੇ ਵਿੱਚ ਉਹ ਚੀਜ਼ ਰਿਕਾਰਡ ਹੋ ਗਈ ਤਾਂ ਤੁਸੀਂ ਡਾਇਰੈਕਟਲੀ ਕੰਪਨੀ ਨੂੰ ਜਿਹੜਾ ਹੈ ਅਪਰੋਚ ਕਰਨਾ, ਉਹਨਾਂ ਨੂੰ ਮੇਲ ਪਾਣੀ ਹੈ ਵੀ ਅਸੀਂ ਆਹ ਪ੍ਰੋਡਕਟ ਮੰਗਾਇਆ ਸੀ, ਨਿਕਲ ਸਾਨੂੰ ਕੁਛ ਹੋਰ ਗਿਆ, ਤਾਂ ਸਾਡੇ ਕੋਲ ਆਹ ਸਬੂਤ ਹੈਗਾ
2: ਜੀ।
0: ਕੰਪਨੀ ਨੇ ਜੇ ਰੈਜ਼ੋਲੂਸ਼ਨ ਕਰਤਾ ਤਾਂ ਠੀਕ ਹੈ, ਉਦੋਂ ਬਾਅਦ ਨਹੀਂ ਕੰਜ਼ਿਊਮਰ ਕੋਰਟ ਤੁਹਾਡੇ ਹੱਕ 'ਚ ਕੜੂਗੀ।
2: ਵਾਹ ਜੀ ਵਾਹ, ਯਾਨੀ ਕਿ ਸਿਰਫ ਇੱਕ ਛੋਟਾ ਜਿਹਾ ਕਦਮ ਜਿਹੜਾ ਸਾਡੇ ਲਈ ਕਿੰਨਾ ਸਹਾਇਕ ਹੋ ਸਕਦਾ ਕਿ ਤੁਸੀਂ ਇੱਕ ਮੋਬਾਈਲ ਦੇ ਵਿੱਚ ਵੀਡੀਓ ਬਣਾਉਣੀ ਹੈ, ਚਾਹੇ ਤੁਸੀਂ ਕੋਈ ਮਹਿੰਗਾ ਸਮਾਨ ਲੈ ਰਹੇ ਹੋ ਤਾਂ ਅੱਜ ਕੱਲ੍ਹ ਸਭ ਦੇ ਹੱਥਾਂ 'ਚ ਮੋਬਾਈਲ ਹੈ, ਇੱਕ ਵੀਡੀਓ ਬਣਾ ਲਓ ਔਰ ਉਸ ਤੋਂ ਬਾਅਦ ਤੁਸੀਂ ਕਦੇ ਵੀ ਪਰੇਸ਼ਾਨੀ ਤੁਹਾਨੂੰ ਨਹੀਂ ਹੋਏਗੀ। ਸਮਾਂ ਸਰੋਤਿਓ 1:17 ਦਾ ਤੇ ਅਮਰਜੀਤ ਮੈਮ ਕਹਿ ਰਹੇ ਨੇ ਜੀ ਇੱਕ ਬ੍ਰੇਕ ਦੀ, ਤੇ ਆਓ ਸੁਣਦੇ ਹਾਂ ਕੁਝ ਸੰਦੇਸ਼।
3: BA, BCOM, BSE Medical, Non-Medical, CSM, BCA, BBA, BLib, PGDCA, PGD in Yoga, PGD in Banking, Insurance, PGD in Web Design, MA English.

0: ਹਿੰਦੀ ਅਤੇ ਪੰਜਾਬੀ, ਐਮਕੌਮ, ਐਮਐਸਸੀ ਮੈਥਸ, ਐਮਐਸਸੀ ਆਈਟੀ, ਐਮਬੀਏ, ਐਮਸੀਏ, ਐਮਐਸਸੀ ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ ਬੀਏ ਬੀਐਡ ਆਈਟੈਕ ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, ਐਨਈਪੀ ਅਨੁਸਾਰ 3 ਅਤੇ 4 ਸਾਲਾ ਯੂਜੀ ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੇ ਜਾਣਕਾਰੀ ਲਈ ਐਸਐਸਟੀ ਗਰਲਜ਼ ਕਾਲਜ, ਅਮਰੀਕ ਸਿੰਘ ਰੋਡ, ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94175-57848 ਅਤੇ 98720-65-150।
1: ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ,
2: ਮਿਤੀ 15 ਜੁਲਾਈ, ਦਿਨ ਬੁੱਧਵਾਰ, ਸ਼ਾਮ 5:30 ਵਜੇ
1: ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ, ਤੇ ਇਸ ਵਾਰ ਤੁਸੀਂ ਸੁਣੋਗੇ
2: ਜ਼ਿੰਦਗੀ ਦੇ ਕੌੜੇ ਸੱਚ ਦਾ ਭਾਗ ਦੂਜਾ।

0: ਨਹੀਂ ਮੁੜ ਕੇ।
1: ਤੁਸੀਂ ਕਦੋਂ ਲਿੱਤਾ ਸੀਗਾ ਇਹ ਵਾਲਾ, ਪਰਚੇਜ਼ ਕਦੋਂ ਕੀਤਾ ਹੈ?
0: 2 ਮਹੀਨੇ ਹੋਏ ਜੀ।
1: 2 ਮਹੀਨੇ ਹੋ ਗਏ ਨਾ, ਉਹਨਾਂ ਨੇ ਜਦੋਂ ਗੱਲ ਨਹੀਂ ਸੁਣੀ ਤਾਂ ਤੁਹਾਡੇ ਵਾਸਤੇ ਦਰਵਾਜ਼ੇ ਕੰਜ਼ਿਊਮਰ ਕੋਰਟ ਦੇ ਖੁੱਲੇ ਨੇ ਜੀ। ਤੁਸੀਂ ਕੰਜ਼ਿਊਮਰ ਕੋਰਟ ਜਾ ਕੇ ਕੇਸ ਫਾਈਲ ਕਰਾਓ, ਤੁਹਾਡਾ ਜਿਹੜਾ ਹੈ ਮਸਲਾ ਜ਼ਰੂਰ ਹੱਲ ਹੋਊਗਾ।
0: ਅੱਛਾ,
1: ਹਾਂਜੀ,
0: ਧੰਨਵਾਦ
2: ਜੀ, ਬਹੁਤ ਬਹੁਤ ਸ਼ੁਕਰੀਆ। ਤੇ ਵਰੁਣ ਸਰ, ਟਾਈਮ ਜਿਹੜਾ ਨਾ 2-3 ਮਿੰਟ ਦਾ ਰਹਿ ਗਿਆ, ਪਰ ਮੈਂ ਜਲਦੀ ਜਲਦੀ 2-3 ਸਵਾਲ ਪੁੱਛੂਗੀ ਕਿ ਇਸ ਤੋਂ ਇਲਾਵਾ ਬਿਜਲੀ ਬੋਰਡ ਦੇ ਕੇਸਿਸ ਹੈ, ਉਹਨਾਂ ਦੇ ਵਿੱਚ ਕੀ ਸੁਣਵਾਈ ਹੁੰਦੀ ਹੈ?
1: ਕਈ ਕੇਸ ਜੀ ਬਿਜਲੀ ਬੋਰਡ ਦੇ ਐਸੇ ਆ ਜਾਂਦੇ ਆ ਜਿਸ ਚੋਂ ਕਹਿ ਦਿੰਦੇ ਆ ਵੀ ਸਾਨੂੰ ਬਿੱਲ ਜ਼ਿਆਦਾ ਲਗਾ ਕੇ ਭੇਜਦਾ, ਘੱਟ ਬਣਦਾ ਸੀ, ਜਾਂ ਸਾਡਾ ਮੀਟਰ ਡੈਡ ਸੀ, ਡੈਡ ਮੀਟਰ ਤੇ ਵੀ ਇਹਨਾਂ ਨੇ ਐਵਰੇਜ ਬਿੱਲ ਜ਼ਿਆਦਾ ਪਾਤਾ, ਤਾਂ ਐਸੇ ਕੇਸਿਸ ਵੀ ਜਿਹੜੇ ਆ ਤੁਹਾਡੇ ਕੰਜ਼ਿਊਮਰ ਕੋਰਟ ਦੇ ਵਿੱਚ ਲੱਗ ਸਕਦੇ ਨੇ
2: ਜੀ। ਪਿਛਲੇ ਦਿਨ ਹੀ ਮੇਰੇ ਸੁਣਨ ਦੇ ਵਿੱਚ ਆਇਆ ਕਿ ਉਹਨਾਂ ਦਾ ਨਾਰਮਲੀ ਬਿੱਲ ਆਉਂਦਾ ਸੀ ਤੇ 25-30 ਹਜ਼ਾਰ ਰੁਪਇਆ ਬਿੱਲ ਆ ਗਿਆ, ਤਾਂ ਉਹ ਕੇਸ ਦਰਜ ਕਰ
1: ਹੋ ਸਕਦਾ? ਬਿਲਕੁਲ ਹੋ ਸਕਦਾ
2: ਜੀ। ਤੇ ਇੱਕ ਐਜੂਕੇਸ਼ਨ ਜਿਹੜਾ ਹੈ, ਸਿੱਖਿਆ ਦਾ ਖੇਤਰ ਹੈ, ਉਸ ਦੇ ਵਿੱਚ ਤੁਹਾਡੇ ਕੋਲ ਕਿਹੋ ਜਿਹੇ ਕੇਸਿਸ ਆਉਂਦੇ ਨੇ?
1: ਜਿਵੇਂ ਕਿ ਜੀ, ਜੇ ਕੋਈ ਬੱਚਾ ਕਾਲਜ ਪੜ੍ਹ ਰਿਹਾ ਹੈ, ਸਕੂਲ ਦੇ ਵਿੱਚ ਪੜ੍ਹ ਰਿਹਾ, ਜਿੱਥੇ ਉਹਨੇ ਫੁੱਲ ਫਲੈਜਡ ਕੋਰਸ ਲੈਣਾ, ਡਿਗਰੀ ਲੈਣੀ ਹੈ, ਉਹ ਵਾਲੇ ਕੇਸ ਪਹਿਲਾਂ ਕੰਜ਼ਿਊਮਰ ਕੋਰਟ 'ਚ ਫਾਈਲ ਹੋ ਜਾਂਦੇ ਸੀ, ਬਟ ਹੁਣ ਕੰਜ਼ਿਊਮਰ ਕੋਰਟ 'ਚ ਉਹ ਕੇਸ ਨਹੀਂ ਲੱਗਦੇ ਜੀ, ਕਿਉਂਕਿ ਸੁਪਰੀਮ ਕੋਰਟ ਦੇ ਆਦੇਸ਼ ਆ ਚੁੱਕੇ ਨੇ
2: ਜੀ,
1: ਤਾਂ ਹੁਣ ਉਹ ਕੇਸ ਸਿਵਲ ਕੋਰਟ ਦੇ ਵਿੱਚ ਜਾਂਦੇ ਨੇ
2: ਜੀ, ਯਾਨੀ ਕਿ ਉਹ ਸਿਵਲ ਕੋਰਟ ਦਾ ਦਰਵਾਜ਼ਾ ਖੜਕਾਉਣ। ਦੂਸਰਾ, ਤੁਸੀਂ ਐਜੂਕੇਸ਼ਨ ਦੀ ਗੱਲ ਕੀਤੀ ਤੇ ਮੇਰੇ ਦਿਮਾਗ ਦੇ ਵਿੱਚ ਆਇਆ ਕਿ ਅੱਜ ਕੱਲ੍ਹ ਜਿਹੜੀ ਕਬੂਤਰਬਾਜ਼ੀ ਬਹੁਤ ਹੁੰਦੀ ਹੈ, ਆਇਲਸ ਦੇ ਸੁਪਨੇ ਦਿਖਾ ਕੇ ਪੈਸਾ ਲਿਆ ਜਾਂਦਾ, ਪਰ ਉਹ ਚੀਜ਼ ਦਿੱਤੀ ਨਹੀਂ ਜਾਂਦੀ, ਵਿਦੇਸ਼ ਭੇਜਿਆ ਨਹੀਂ ਜਾਂਦਾ, ਉਹ ਕੇਸਿਸ ਕਿੱਥੇ ਦਰਜ ਹੁੰਦੇ?
1: ਉਹ ਕੇਸ ਜਿਹੜੇ ਉਹ ਕੰਜ਼ਿਊਮਰ ਕੋਰਟ 'ਚ ਆਣਗੇ, ਕਿਉਂਕਿ ਉਹ ਸਰਵਿਸ ਮੈਟਰ ਆ ਗਿਆ ਜੀ। ਆਪਾਂ ਉਹਨਾਂ ਤੋਂ ਕੋਈ ਡਿਗਰੀ ਨਹੀਂ ਪਰਚੇਜ਼ ਕਰਨੀ, ਕੋਈ ਗ੍ਰੈਜੂਏਸ਼ਨ ਨਹੀਂ ਕਰਨੀ, ਉਹਨਾਂ ਨੇ ਸਰਵਿਸ ਦੇਣੀ ਹੈ, ਉਹ ਸਰਵਿਸ ਆਪਾਂ ਨੂੰ ਨਹੀਂ ਮਿਲੀ ਤਾਂ ਉਹ ਕੰਜ਼ਿਊਮਰ ਕੋਰਟ ਦੇ ਵਿੱਚ ਆਣਗੇ
2: ਜੀ। ਤੇ ਵਰਨ ਸਰ, ਜਲਦੀ ਜਲਦੀ ਇਹ ਵੀ ਦੱਸ ਦਿਓ ਕਿ ਕਿੰਨੇ ਪੈਸਿਆਂ ਤੱਕ ਦੇ ਕੇਸ ਕੰਜ਼ਿਊਮਰ ਕੋਰਟ 'ਚ ਜਾਂ ਫਿਰ ਸੁਪਰੀਮ ਕੋਰਟ 'ਚ, ਕੀ ਇਸਦਾ ਪ੍ਰਕਿਰਿਆ?
1: ਇਹਦੇ ਵਾਸਤੇ ਜਿਹੜਾ ਇਹਨਾਂ ਨੇ ਸਮਾਂ ਸੀਮਾ ਜਿਹੜੀ ਬਣਾਇਆ ਹੈ ਉਹ ਕੀ ਹੈ, ਜਿਹੜੇ ਡਿਸਟ੍ਰਿਕਟ ਕੰਜ਼ਿਊਮਰ ਕੋਰਟ 'ਚ ਕੇਸ ਹੈ ਜੀ, ਉਹ 50 ਲੱਖ ਰੁਪਏ ਤੱਕ ਦੇ ਕਲੇਮ ਫਾਈਲ ਹੋ ਸਕਦੇ ਆ
2: ਜੀ।
1: 50 ਲੱਖ ਦੀ ਰਾਸ਼ੀ ਤੋਂ ਥੱਲੇ ਥੱਲੇ ਵਾਲੇ ਕੇਸ ਕੰਜ਼ਿਊਮਰ ਕੋਰਟ 'ਚ ਜਾਣਗੇ, ਉਦੋਂ ਉੱਪਰ ਵਾਲੇ ਜੇ ਕੇਸ ਹੈਗੇ ਨੇ ਉਹ ਸਟੇਟ ਦੀ ਜਿਹੜੀ ਕੋਰਟ ਹੈ ਚੰਡੀਗੜ੍ਹ ਪੈਂਦੀ ਹੈ ਉਹ ਉੱਥੇ ਫਾਈਲ ਹੋਣਗੇ, ਉਸ ਤੋਂ ਬਾਅਦ ਜਿਹੜੀਆਂ ਅਪੀਲਾਂ ਫਾਈਲ ਹੋਣੀਆਂ ਉਹ ਦਿੱਲੀ ਨੈਸ਼ਨਲ ਕੰਜ਼ਿਊਮਰ ਫਾਈਲ ਹੋਣਗੇ।
2: ਇੱਕ ਉਪਭੋਗਤਾ ਨੇ ਆਪਣੇ ਅਧਿਕਾਰ ਜਾਣਨੇ, ਹੁਣ ਤਾਂ ਸਭ ਤੋਂ ਸੌਖਾ ਤਰੀਕਾ,
1: ਸਭ ਤੋਂ ਸੌਖਾ ਤਰੀਕਾ ਜੀ, ਗੂਗਲ ਦੇ ਉੱਤੇ ਸਰਚ ਕਰੋ, ਕੰਜ਼ਿਊਮਰ ਕੋਰਟ ਦੀ ਵੈਬਸਾਈਟ ਦੇ ਉੱਪਰ ਪੂਰਾ ਜਿਹੜਾ ਹੈ ਕਾਨੂੰਨ ਦਾ ਪਰਚਾ ਲਿਖਿਆ ਹੋਇਆ, ਉੱਥੋਂ ਡਾਊਨਲੋਡ ਕਰਕੇ ਉਹ ਪੜ੍ਹ ਸਕਦੇ ਆ ਜਾਂ ਯੂਟਿਊਬ ਦਾ ਸਹਾਰਾ ਲੈ ਸਕਦੇ।
2: ਮਾਤਰ 30 ਸੈਕਿੰਡ ਰਹਿ ਗਏ ਨੇ, ਤਾਂ ਮੈਂ ਇਹ ਜ਼ਰੂਰ ਪੁੱਛਾਂਗੀ, ਕੋਈ ਚੀਜ਼ ਲੈ ਰਹੇ ਹਾਂ ਤਾਂ ਕੀ ਧਿਆਨ ਰੱਖਣਾ ਚਾਹੀਦਾ?
1: ਧਿਆਨ ਬਸ ਤੁਸੀਂ ਬਿੱਲ ਲੈਣਾ ਔਰ ਚੀਜ਼ ਦੇਖਣੀ ਹੈ, ਡੱਬਾ ਖੁੱਲਿਆ ਨਾ ਹੋਵੇ, ਸੀਲਡ ਬੰਦ ਬਾਕਸ ਹੋਵੇ, ਤੇ ਨਾਲ ਗਰੰਟੀ ਵਾਰੰਟੀ ਕਾਰਡ ਜ਼ਰੂਰ ਤੁਸੀਂ ਜਿਹੜਾ ਹੈ ਲੈਣਾ ਹੋਊਗਾ
2: ਜੀ। ਤੇ ਬਾਏ ਚਾਂਸ ਜਿਹੜਾ ਇੱਕ ਹੋਰ ਲਾਸਟ ਤੇ, ਕਿ ਜੇ ਕਿਸੇ ਦਾ ਕੋਈ ਪ੍ਰੋਡਕਟ ਖਰਾਬ ਆਇਆ ਤਾਂ ਉਹਨੇ ਕਿੱਥੇ ਅਪਰੋਚ ਕਰਨੀ ਹੈ?
1: ਡਿਸਟ੍ਰਿਕਟ ਕੰਜ਼ਿਊਮਰ ਕੋਰਟ, ਸਾਡੀ ਡਿਸਟ੍ਰਿਕਟ ਕੰਜ਼ਿਊਮਰ ਕੋਰਟ ਬਠਿੰਡਾ ਜ਼ਿਲ੍ਹਾ ਕਚਹਿਰੀਆਂ ਦੇ ਵਿੱਚ ਪੈਂਦੀ ਹੈ
2: ਜੀ, ਯਾਨੀ ਕਿ ਜਿੱਥੇ ਵੀ ਤੁਸੀਂ ਸੁਣ ਰਹੇ ਹੋ ਉਸ ਦੇ ਜ਼ਿਲ੍ਹੇ ਦੇ ਵਿੱਚ ਜਿਹੜਾ ਬਣਿਆ ਹੋਇਆ ਉੱਥੇ ਜਾਣਾ ਹੈ। ਬਹੁਤ ਬਹੁਤ ਸ਼ੁਕਰੀਆ ਵਰੁਣ ਸਰ, ਤੁਸੀਂ ਸਟੂਡੀਓ ਦੇ ਵਿੱਚ ਆਏ, ਤੁਸੀਂ ਆਪਣਾ ਕੀਮਤੀ ਸਮਾਂ
1: ਜੀ।
2: ਜੀ, ਇਸ ਦੇ ਨਾਲ ਮੈਨੂੰ ਮਮਤਾ ਅਰੋੜਾ ਨੂੰ ਦਿਓ ਇਜਾਜ਼ਤ, ਤੇ ਕੰਸੋਲ ਤੋਂ ਸਾਥ ਦੇ ਰਹੇ ਸੀ ਗੁਰਕੀਰਤ ਕੌਰ, ਡਾਕਟਰ ਆਕਾਂਕਸ਼ਾ, ਅਮਰਜੀਤ ਕੌਰ, ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ। ਮੈਨੂੰ ਮਮਤਾ ਅਰੋੜਾ ਨੂੰ ਦਿਓ ਇਜਾਜ਼ਤ, ਧੰਨਵਾਦ।
3: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਘਰ ਪਰਿਵਾਰ। ਪ੍ਰੋਗਰਾਮ ਘਰ ਪਰਿਵਾਰ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 1:09। ਠੀਕ 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖ਼ਬਰਾਂ ਆਕਾਸ਼ਵਾਣੀ ਜਲੰਧਰ ਤੋਂ। ਖ਼ਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

0: संभावनाएं। पार्थ बरतानिया मुक्त व्यापार समझौता अज तो लागू हो गया। अज इस समझौते तहत तैयार किए गए कपड़ों की पहली बरामद खेप अमृतसर स्थित श्री गुरु रामदास जी अंतरराष्ट्रीय हवाई अड्डे तो सफलतापूर्वक रवाना किया गया। यह विशेष व्यापारक खेप एयर इंडिया की सीधी उड़ान राही बर्मिंगम ले रवाना की गई है। इस मौके कई सीनियर अधिकारी भी मौजूद रहे। उधर लुधियाना तो भी अज एक उत्पादों की खेप रवाना किया गया। भारत सरकार के सूखम लघु तो दरम्याने उद्यम MSME बारे मंत्रालय तहत चल रहे राष्ट्रीय SC ST हब प्रोजेक्ट तहत अज पटियाला विखे SC ST उद्यमियों लिए जागरूकता प्रोग्राम करवाया गया। MSME लुधियाना के ज्वाइंट डायरेक्टर पंकज कुमार झा ने दसिया कि इस प्रोग्राम का उद्देश अनुसूचित जाति और अनुसूचित कबायली भाईचारा के उद्यमियों की समर्था च वाधा करना है।
1: आज हम यहाँ पे नेशनल SC ST हब के द्वारा आयोजित BDP प्रोग्राम के अंदर आए थे, जिसके अंदर हमने अपनी मिनिस्ट्री से संबंधित जितनी भी स्कीम्स हैं उसके बारे में जानकारी दी, ताकि जितने भी यंग एस्पिरेंट्स हैं या ऑलरेडी एग्जिस्टिंग एंटरप्रेनर्स हैं वो इन स्कीम्स का फायदा उठा सके। मेन मोटो है कि जितने भी वांछित वर्ग के हमारे एंटरप्रेनर्स हैं उनको आगे बढ़ाया जा सके। SC ST हमारे भाई बंधु हैं, एंटरप्रेनर्स हैं, उन लोगों को आगे बढ़ाया जाए, तो उनके लिए जो हमारी स्कीम्स के अंदर एक्स्ट्रा बेनिफिट्स हैं एंटरप्रेनर्स के लिए उनके बारे में जानकारी दी है। इससे उन लोगों को आगे बढ़ने में काफी मदद मिलेगी।
0: इस प्रोग्राम दौरान सूबा सरकारां, केंद्रीय सरकारी उद्यमां, बैंकां, उद्योगिक संस्थावां ते होरनां हिस्सेदारां दे नुमाइंदे भी शामिल होए। पंजाब दे मुख्यमंत्री भगवंत सिंह मान ने कपड़ा सनत विच निवेश लई पंजाब नूं भारत दे सब तों पसंदीदा स्थान वजों करार दिंदिआं कहा कि सूबे विच समुची टैक्सटाइल वैल्यू चेन संबंधी अथाह मौके उपलब्ध ने ते इह उद्यमियां लई इक पारदर्शी उद्योग पक्षी माहौल प्रदान करदा है। कल नवीं दिल्ली विखे भारत टैक 2026 दौरान पंजाब स्टेट पवेलियन का उद्घाटन करने मौके पंजाब सैशन नूं संबोधन करदिआं मुख मंत्री ने कहा कि पंजाब सरकार वालों निवेश, रोजगार ते बराबर नूं उत्साह देण लई इक नवीं उद्योगिक ते व्यापारक विकास नीति पेश कीती गई है ते सिंगल विंडो ते सिंगल पैन प्रणालियां राही समाबद्ध प्रवानगियां नूं यकीनी बनाया जा रहा है। उन्होंने कहा कि पंजाब ने पिछले 4 सालों विच 2 लाख करोड़ रुपए का निवेश आकर्षित किया है ते रोजगार के 5 लाख मौके पैदा किए ने। सूबे दे उत्पाद अमरीका, संयुक्त अरब अमीरात, लंडन ते होर कई आलमी बाजारा समेत दुनिया भर के गाहकों तक पहुंच रहे ने। उन्होंने कहा कि उद्योग सिर्फ उत्पादन बारे नहीं बल्कि यह लखां परिवारों नूं रोजी रोटी प्रदान करता है, जिस नाल महिलावां लई भी मौके पैदा हुंदे ने। मुख्यमंत्री ने कहा कि MSMEs ਨੂੰ ਸਸ਼ਕਤ ਬਣਾਉਣਾ, ਨਵੀਨਤਾ ਨੂੰ ਉਤਸ਼ਾਹਿਤ ਕਰਨਾ, ਬਰਾਮਦ ਨੂੰ ਮਜ਼ਬੂਤ ਕਰਨਾ ਤੇ ਸਭ ਤੋਂ ਵੱਧ ਸਮੂਹਿਕ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਲਈ ਇਹ ਸਮੇਂ ਦੀ ਲੋੜ ਹੈ। ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਸੂਬੇ ਵਿੱਚ ਮੌਨਸੂਨ ਸੀਜ਼ਨ ਨੂੰ ਲੈ ਕੇ ਸਰਕਾਰ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਨੇ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਿਆ ਜਾ ਸਕੇ। ਮੌਨਸੂਨ ਦੇ ਸੀਜ਼ਨ ਦੌਰਾਨ ਹੜ੍ਹ ਵਰਗੀ ਕਿਸੇ ਵੀ ਸਥਿਤੀ ਤੋਂ ਸੂਬੇ ਦੇ ਲੋਕਾਂ ਦੇ ਬਚਾਅ ਬਾਰੇ ਕੈਬਨਿਟ ਮੰਤਰੀ ਨੇ ਭਰੋਸਾ ਦਵਾਇਆ ਕਿ ਸਰਕਾਰ ਨੇ ਸੂਬੇਵਾਰ ਵਿੱਚ ਲੋਕਾਂ ਦੀ ਜਾਨ ਮਾਲ, ਵਾਹੀਯੋਗ ਜ਼ਮੀਨ ਤੇ ਜਨਤਕ ਬੁਨਿਆਦੀ ਢਾਂਚੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਮਜ਼ਬੂਤ ਨਿਗਰਾਨ ਪ੍ਰਣਾਲੀ ਤੇ ਰੱਖਿਆ ਢਾਂਚਾ ਤਿਆਰ ਕੀਤਾ ਹੈ। ਉਨ੍ਹਾਂ ਬੀਤੇ ਦਿਨੀ ਤਲਵਾੜਾ ਵਿਖੇ ਪੌਂਗ ਡੈਮ 'ਚ ਪਾਣੀ ਦਾ ਪੱਧਰ ਤੇ ਜਾਇਜ਼ਾ ਲੈਂਦੇ ਹੋਏ ਡੈਮ 'ਚ ਪਿਛਲੇ ਸਾਲ ਨਾਲੋਂ ਪਾਣੀ ਦੇ ਪੱਧਰ 'ਚ ਗਿਰਾਵਟ ਦਰਜ ਕੀਤੀ ਗਈ ਹੈ ਤੇ ਸੂਬੇ 'ਚ ਮੌਨਸੂਨ ਸੀਜ਼ਨ ਨੂੰ ਲੈ ਕੇ ਪ੍ਰਬੰਧ ਪੂਰੀ ਤਰ੍ਹਾਂ ਅਮਲ 'ਚ ਲਿਆਂਦੇ ਗਏ ਨੇ। ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਹੜ੍ਹ ਸੁਰੱਖਿਆ ਤੇ ਡਰੇਨੇਜ ਪ੍ਰਬੰਧਨ ਵਰਗੇ ਕਾਰਜਾਂ ਵਿੱਚ ਡਰੇਨਾਂ ਦੀ ਸਫਾਈ, ਵੱਡੇ ਪੱਥਰਾਂ ਨਾਲ ਹਾਈਬ੍ਰਿਡ ਸੁਰੱਖਿਆ ਕਾਰਜ, ਬੰਨਾਂ ਨੂੰ ਉੱਚਾ ਤੇ ਮਜ਼ਬੂਤ ਕਰਨਾ, ਫਲੱਡ ਕੰਟਰੋਲ ਗੇਟਾਂ ਦੀ ਕਾਰਜਸ਼ੀਲਤਾ ਅਤੇ ਸੰਵੇਦਨਸ਼ੀਲ ਥਾਵਾਂ ਤੇ ਠੋਸ ਹੜ੍ਹ ਰੋਕੂ ਪ੍ਰਬੰਧ ਕਰਨਾ ਸ਼ਾਮਲ ਹੈ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਾਸੀਆਂ ਨੂੰ ਅੱਜ ਤੇ ਕੱਲ੍ਹ 16 ਜੁਲਾਈ ਨੂੰ ਕਈ ਥਾਵਾਂ ਤੇ ਗਰਮੀ ਤੇ ਹੁਮਸ ਭਰੇ ਮਾਹੌਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਸਮ ਵਿਭਾਗ ਨੇ 17 ਤੇ 18 ਜੁਲਾਈ ਨੂੰ ਦੂਰ ਦੁਰਾਡੇ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ, ਜਿਸ ਤੋਂ ਬਾਅਦ 19 ਤੇ 20 ਜੁਲਾਈ ਨੂੰ ਗੁਆਂਢੀ ਸੂਬੇ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਦੋਵਾਂ 'ਚ ਕਈ ਥਾਵਾਂ ਤੇ ਭਾਰੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਸ ਦੌਰਾਨ ਪਿਛਲੇ 24 ਘੰਟਿਆਂ 'ਚ ਪੰਜਾਬ 'ਚ ਵੱਧ ਤੋਂ ਵੱਧ ਤਾਪਮਾਨ ਬਠਿੰਡਾ ਵਿਖੇ 39.4 ਡਿਗਰੀ ਸੈਲਸੀਅਸ, ਹਰਿਆਣਾ ਦੇ ਭਿਵਾਨੀ ਵਿਖੇ 40.5 ਡਿਗਰੀ ਸੈਲਸੀਅਸ ਤੇ ਚੰਡੀਗੜ੍ਹ ਵਿੱਚ ਵੱਧ ਤੋਂ ਵੱਧ ਤਾਪਮਾਨ 36.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ।

FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 1:15 ਤੇ 42 ਸਕਿੰਟ। ਆਓ ਸੁਣਦੇ ਹਾਂ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਆਕਾਂਸ਼।

0: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ। ਸਟੂਡੀਓ ਦੀ ਘੜੀ ਤੇ ਟਾਈਮ ਹੋ ਰਿਹਾ ਜੀ 1:20 ਤੇ 56 ਸਕਿੰਟ ਤੇ ਟੈਲੀਫੋਨ ਮਿਲਾਓ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। 0164-2243-331 ਡਾਇਲ ਹੋ ਚੁੱਕਿਆ ਹੈ, ਆਓ ਲੈਂਦੇ ਹਾਂ ਸਾਡੇ ਕਾਲਰ। ਹੈਲੋ,
1: ਹਾਂਜੀ ਭੈਣ ਜੀ
0: ਸਤਿ ਸ਼੍ਰੀ ਅਕਾਲ ਸਰ, ਕੌਣ ਤੇ ਕਿੱਥੋਂ ਬੋਲ ਰਹੇ ਹੋ ਤੁਸੀਂ?
1: ਮੈਂ ਜੀ ਗੰਗਾ ਰਾਮ ਬੋਲ ਰਿਹਾ ਪੁੱਛੋ ਮੰਡੀ ਤੋਂ।
0: ਹਾਂਜੀ ਗੰਗਾ ਰਾਮ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਗੁਰੀਆ, ਧੰਨਵਾਦ ਬੇਟਾ।
0: ਸਰ ਕਿਹੜਾ ਗੀਤ ਸੁਣਨਾ ਚਾਹੋਗੇ ਤੁਸੀਂ?
1: ਉਪਕਾਰ।
0: ਹਾਂਜੀ ਫਿਲਮ ਉਪਕਾਰ।
1: ਤੁਹਾਡੀ ਆਵਾਜ਼ ਚ ਸਾਊਂਡ ਆ ਦੀਵਾਨਾ ਸੀ ਜੇ ਮਤ ਪੁੱਛੋ।
0: ਬਹੁਤ ਬਹੁਤ ਸ਼ੁਕਰੀਆ ਸਰ ਤੁਹਾਡਾ ਡਾਇਲ ਕਰਨ ਲਈ। ਆਓ ਸੁਣਾਉਂਦੇ ਹਾਂ ਤੁਹਾਡੀ ਫਰਮਾਇਸ਼ ਦਾ ਇਹ ਗੀਤ।

0: ਹਾਂਜੀ 0164-2240-331 ਡਾਇਲ ਹੋ ਗਿਆ ਜੀ। ਆਓ ਸੁਣਦੇ ਹਾਂ ਸਾਡੇ ਅਗਲੇ ਕਾਲਰ ਦੀ ਫਰਮਾਇਸ਼। ਹੈਲੋ ਹੈਲੋ ਹੈਲੋ
1: ਕਾਂਸਾ ਅਰੋੜਾ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਸਰ, ਸਤਿ ਸ੍ਰੀ ਅਕਾਲ ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਜੀ, ਵੈਲਕਮ, ਤੁਹਾਡਾ ਪ੍ਰੋਗਰਾਮ ਨਵੇਂ ਆਏ ਹਾਂ, ਤੁਸੀਂ ਨਵੇਂ ਕਰਨ ਦਾ।
0: ਥੈਂਕ ਯੂ ਸਰ। ਹਾਂਜੀ ਸਰ, ਤੁਸੀਂ ਕੌਣ ਤੇ ਕਿੱਥੋਂ ਬੋਲ ਰਹੇ ਹੋ?
1: ਮੈਂ ਜੀ ਹਰਵੰਤ ਸਿੰਘ ਬੋਲਦਾ, ਪਿੰਡ ਢੱਡੇ ਡਿਸਟ੍ਰਿਕਟ।

0: ਹਾਂ
1: ਹਾਂ ਜੀ ਹਰਬੰਸ ਜੀ, ਕਿਹੜਾ ਗੀਤ ਸੁਣਨਾ ਚਾਹੋਗੇ ਅੱਜ ਤੁਸੀਂ?
0: ਜੀ, ਬਿਜਲੀ ਪੱਤ ਸਰ, ਮੈਂ ਕੁਮਾਰ ਸਾਨੂੰ ਦੇ ਸਾਥੀਆਂ ਦੀ ਆਵਾਜ਼ ਆ ਜੀ ਆਪਕਾ ਇੰਤਜ਼ਾਰ ਦਾ।
1: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਸਰ, ਤੁਹਾਨੂੰ ਸੁਣਾਉਂਦੇ ਹਾਂ ਤੁਹਾਡੀ ਪਸੰਦ ਆਏ ਗੀਤ।

0: ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 1:33 ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ। ਆਓ ਲੈਣੇ ਆ ਸਾਡੇ ਅਗਲੇ ਕਾਲਰ। ਹੈਲੋ,
1: ਹਾਂਜੀ, ਬਹੁਤ ਹੀ ਪਿਆਰ ਸਤਿਕਾਰ ਭਾਈ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸਰ, ਆਪਣਾ ਨਾਮ ਦੱਸ ਦਿਓ।
1: ਹਾਂਜੀ, ਪਿੰਡ ਲਾਲਬਾਈ ਤੋਂ ਨਛੱਤਰ ਸਿੰਘ ਗੱਲ ਕਰ ਰਹੇ ਜੀ। ਤੇ
0: ਨਛੱਤਰ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ।
1: ਸ਼ੁਕਰੀਆ ਭੈਣ ਜੀ, ਧੰਨਵਾਦ।
0: ਕਿਹੜਾ ਗੀਤ ਸੁਣਨਾ ਚਾਹੋਗੇ ਸਰ ਤੁਸੀਂ ਅੱਜ?
1: ਗੀਤ ਭੈਣ ਜੀ ਅੱਜ ਸੁਣਾ ਦੂ ਜੀ, ਹਮਰਾਜ ਫਿਲਮ ਦਾ ਮਹਿੰਦਰ ਕਪੂਰ ਦੀ ਬਾਤ ਚਾ, ਤੇ ਤੁਹਾਨੂੰ ਸਤਿ ਸ੍ਰੀ ਅਕਾਲ ਭੇਜੇ ਜੀ ਗਿੱਦੜਵਾ ਤੋਂ ਬਾਬੂ ਸਿੰਘ ਢਿੱਲੋਂ ਨੇ।
0: ਸਤਿ ਸ੍ਰੀ ਅਕਾਲ ਜੀ ਗਿੱਦੜਬਾ ਵਾਲਿਓ, ਤੁਹਾਨੂੰ ਵੀ ਤੇ ਤੁਹਾਨੂੰ ਸੁਣਾਉਂਦੇ ਹਾਂ ਨਛੱਤਰ ਸਿੰਘ ਜੀ, ਤੁਹਾਡੀ ਪਸੰਦ ਆ ਇਹ ਗੀਤ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ।
1: ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ।
0: ਸ਼ੁਕਰੀਆ ਸਰ।

0: ਓ ਸੇਠ ਜੀ, ਅੱਜ ਕੱਲ ਕੰਮ ਚਲਾਉਣੇ ਕਿਹੜਾ ਸੌਖੇ ਨੇ?
1: ਓ ਭਾਈ, ਸਹੀ ਕਿਹਾ ਗਿਆਨ ਸਿਆ, ਅੱਜ ਕੱਲ ਦੇ ਦੌਰ ਚ ਬਿਜ਼ਨਸ ਕਰਨੇ ਕੋਈ ਖਾਲਾ ਜੀ ਦਾ ਬਾੜਾ ਨੀ ਹੈਗਾ। ਮਾਲ ਵੀ ਪਾ ਲੋ, ਨਵੀਆਂ ਸਕੀਮਾਂ ਵੀ ਲਿਆਓ, ਖੁੱਲੇ ਖੁੱਲੇ ਆਫਰ ਦਿਓ, ਗੱਫੇ ਵੰਡੋ, ਤੇ ਕੰਮ ਫੇਰ ਵੀ ਨੀ ਚੱਲਦਾ ਤੇ ਸਮਝ ਨੀ ਆਉਂਦੀ ਵੀ ਇਹ ਕੰਮ ਲੋਕਾਂ ਤੱਕ ਪਹੁੰਚਾਇਆ ਕਿਵੇਂ ਜਾਵੇ।
2: ਤੁਸੀਂ ਦੋਵੇਂ ਪਰੇਸ਼ਾਨ ਕਿਉਂ? ਆਕਾਸ਼ਵਾਣੀ FM ਬਠਿੰਡਾ ਹੈ ਨਾ ਸਾਰੇ ਮਸਲਿਆਂ ਦਾ ਹੱਲ।
0: ਨਾ ਕੰਮ ਚਲਾਉਣ ਲਈ ਤੇਰਾ ਆਕਾਸ਼ਵਾਣੀ FM ਬਠਿੰਡਾ ਕੀ ਮਦਦ ਕਰੇਗਾ?
2: ਲੈ ਕੱਲਾ ਬਠਿੰਡਾ ਹੀ ਨੀ, ਬਠਿੰਡਾ ਦੇ ਨੇੜੇ ਤੇੜੇ ਲਗਭਗ 70 ਕਿਲੋਮੀਟਰ ਦੇ ਦਾਇਰੇ ਵਿੱਚ ਜਾਵੇਗੀ ਤੁਹਾਡੀ ਆਵਾਜ਼। ਆਪਣਾ ਬਿਜ਼ਨਸ ਚਲਾਉਣਾ ਹੋਵੇ ਜਾਂ ਕੋਈ ਨਵੀਂ ਸਕੀਮ ਲੈ ਕੇ ਆਏ ਹੋਵੋ ਤਾਂ ਲੋਕਾਂ ਤੱਕ ਪਹੁੰਚਾਉਣ ਲਈ ਆਕਾਸ਼ਵਾਣੀ FM ਬਠਿੰਡਾ ਦਾ ਲਓ ਸਹਾਰਾ।
1: ਪਰ ਬੀਬਾ ਜੀ, ਉਹ ਕਿਵੇਂ?
2: ਇਹ ਤਾਂ ਬਿਲਕੁਲ ਸੌਖਾ ਹੈ ਲਾਲਾ ਜੀ। 78-379-63-306 ਨੰਬਰ ਕਰੋ ਡਾਇਲ ਤੇ ਆਕਾਸ਼ਵਾਣੀ FM ਬਠਿੰਡਾ ਦੀ ਕਮਰਸ਼ੀਅਲ ਟੀਮ ਦੱਸੇਗੀ ਤੁਹਾਨੂੰ ਅਗਲਾ ਰਸਤਾ। ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ, 78-379-63-306। ਵਧੇਰੇ ਜਾਣਕਾਰੀ ਲਈ ਤੁਸੀਂ ਈਮੇਲ ਵੀ ਕਰ ਸਕਦੇ ਹੋ AIRFM.BTI@gmail.com।
3: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ,
4: ਮਿਤੀ 15 ਜੁਲਾਈ, ਦਿਨ ਬੁੱਧਵਾਰ, ਸ਼ਾਮ 5:30 ਵਜੇ
3: ਤੁਸੀਂ ਸੁਣੋਗੇ ਪ੍ਰੋਗਰਾਮ ਅੱਖਰ ਬੋਲਦੇ ਨੇ ਤੇ ਇਸ ਵਾਰ ਤੁਸੀਂ ਸੁਣੋਗੇ
4: ਜ਼ਿੰਦਗੀ ਦੇ ਕੌੜੇ

0: ਸਟੂਡੀਓ ਦੀ ਘੜੀ ਤੇ ਸਮਾਂ ਹੋ ਗਿਆ ਜੀ 1:42 ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ। ਪ੍ਰੋਗਰਾਮ ਦੀ ਮੇਜ਼ਬਾਨ ਮੈਂ ਆਕਾਂਕਸ਼ਾ ਅਰੋੜਾ ਲੈ ਕੇ ਹਾਜ਼ਰ ਆਏ ਪ੍ਰੋਗਰਾਮ। ਆਓ ਜੀ ਸੁਣਦੇ ਹਾਂ ਸਾਡੇ ਅਗਲੇ ਕਾਲਰ ਦੀ ਫਰਮਾਇਸ਼ ਨੂੰ। ਹੈਲੋ
1: ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਸਰ, ਆਪਣਾ ਨਾਮ ਦੱਸ ਦੋ।
1: ਮੇਰਾ ਨਾਮ ਮੈਡਮ ਜੀ ਸੁਖਵਿੰਦਰ ਸਿੰਘ, ਜੈਤੋ ਮੰਡੀ ਤੋਂ ਬੋਲਦੇ, ਨਾਲ ਮੇਰੇ ਮੋਹਨ ਲਾਲ, ਮੇਰੇ ਦੋਸਤ ਛੋਟੂ ਜੀ।
0: ਤੁਹਾਡਾ ਤੇ ਤੁਹਾਡੇ ਦੋਸਤਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਇਸ ਪ੍ਰੋਗਰਾਮ ਦੇ ਵਿੱਚ।
1: ਹਾਂਜੀ ਮੈਡਮ ਜੀ, ਗੀਤ ਸੁਣਾ ਦਿਓ, ਪੁਰਾਣੀ ਫਿਲਮ ਅਭਿਮਾਨ ਦਾ ਗੀਤ ਹੈ, ਲੁੱਟੇ ਕੋਈ ਮਨ ਕਾ ਨਗਰ ਬਣ ਕੇ ਮੇਰਾ ਸਾਥੀ
0: ਜੀ। ਬਿਲਕੁਲ ਸਰ, ਧੰਨਵਾਦ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ। ਆਓ ਸੁਣਾਉਂਦੇ ਹਾਂ ਤੁਹਾਨੂੰ।
1: ਤੁਹਾਨੂੰ ਵਧਾਈਆਂ ਮੈਡਮ ਜੀ।
0: ਧੰਨਵਾਦ ਸਰ, ਬਹੁਤ ਬਹੁਤ ਧੰਨਵਾਦ ਜੀ। ਹਾਂਜੀ।

ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, ਤੇ 0164-22-43-331 ਡਾਇਲ ਹੋ ਚੁੱਕਿਆ ਹੈ। ਆਓ ਸੁਣਦੇ ਹਾਂ ਸਾਡੇ ਅਗਲੇ ਸਰੋਤਾ ਦੀ ਫਰਮਾਇਸ਼। ਮਾਫ ਕਰਨਾ, ਕਿਸੇ ਕਾਰਨ ਉਹਨਾਂ ਨਾਲ ਸੰਪਰਕ ਨਹੀਂ ਹੋ ਪਾ ਰਿਹਾ ਹੈ। ਉਹਨਾਂ 'ਚ ਤੁਸੀਂ ਸੁਣੋ ਬੱਬੂ ਸਿੰਘ ਗਿੱਦੜਬਾ ਜੀ ਦੀ ਫਰਮਾਇਸ਼ 'ਤੇ ਇਹ ਗੀਤ।

0: FM ਆਕਾਸ਼ਵਾਨੀ ਬਠਿੰਡਾ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ। ਆਓ ਗੱਲ ਕਰਦੇ ਹਾਂ ਸਾਡੇ ਅਗਲੇ ਸਰੋਤਾ ਦੇ ਨਾਲ।
1: ਹੈਲੋ।
2: ਹੈਲੋ ਮੈਡਮ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਸਰ, ਆਪਣਾ ਨਾਮ ਦੱਸ ਦਿਓ।
2: ਹਾਂਜੀ, ਸਤਨਾਮ ਸਿੰਘ ਬੋਲਦਾ ਜੀ, ਰਾਮਾ ਮੰਡੀ ਤੋਂ।
1: ਸਤਨਾਮ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ। ਤੇ ਕਿਹੜਾ ਗੀਤ ਸੁਣਨਾ ਚਾਹੋਗੇ ਅੱਜ ਤੁਸੀਂ?
2: ਅੱਜ ਫਿਲਮ ਦਾ ਲਾ ਦੋ ਜੀ, ਆ ਗਲੇ ਲੱਗ ਜਾ, ਫਿਲਮ ਦਾ ਸੁਣਾ ਦੋ ਜੀ।
1: ਠੀਕ ਹੈ ਜੀ, ਆਓ ਸੁਣਦੇ ਹਾਂ ਜੀ ਸਤਨਾਮ ਸਿੰਘ ਜੀ ਦੀ ਫਰਮਾਇਸ਼ ਤੇ ਇਹ ਗੀਤ।

ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਆਕਾਂਕਸ਼ਾ ਅਰੋੜਾ। ਮੇਰੇ ਵੱਲੋਂ ਸੁਰੀਲੀ ਦੁਪਹਿਰ ਸੁਣ ਰਹੇ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਅੱਜ ਇਹ ਪ੍ਰੋਗਰਾਮ ਆਧਾਰਿਤ ਹੋਵੇਗਾ ਤੁਹਾਡੇ ਖਤਾਂ ਅਤੇ ਵਟਸਐਪ ਸੰਦੇਸ਼ਾਂ ਤੇ, ਜਿਸ ਤਹਿਤ ਸਰੋਤੇ ਸੁਣ ਸਕਣਗੇ ਪੰਜਾਬੀ ਫਿਲਮੀ ਤੇ ਗੈਰ ਫਿਲਮੀ ਪੰਜਾਬੀ ਗੀਤ। ਆਓ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਸੁਰੀਲੀ ਦੁਪਹਿਰ ਇਸ ਪਿਆਰੇ ਜਿਹੇ ਗੀਤ ਦੇ ਨਾਲ।

ਸਰੋਤਿਓ, ਹੁਣ ਸੁਣਦੇ ਹਾਂ ਗੀਤ ਸੁਰਿੰਦਰ ਕੌਰ ਤੇ ਅਜੀਤ ਸਿੰਘ ਰੰਗੀਲਾ ਜੱਟ ਦੀਆਂ ਆਵਾਜ਼ਾਂ ਦੇ ਵਿੱਚ। ਇਸ ਗੀਤ ਦੀ ਫਰਮਾਇਸ਼ ਸਾਡੇ ਕੋਲ ਲੈ ਕੇ ਆਏ ਨੇ ਕੁਮਾਰ ਹੇੜਾ ਸਹਾਰਨਪੁਰ ਤੋਂ, ਸੈਯਦ ਮਸੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ ਆਫੀਆ, ਇਬਰਾਹਿਮ ਸੱਦਾਮ, ਅਦੀਬ ਤੇ ਉਹਨਾਂ ਦਾ ਪੂਰਾ ਪਰਿਵਾਰ। ਇਸੇ ਗੀਤ ਦੀ ਫਰਮਾਇਸ਼ ਲੈ ਕੇ ਆਏ ਨੇ ਅੰਬਾਲਾ ਤੋਂ ਬਾਂਸੀ ਲਾਲ ਸੰਧੂ। ਇਸੇ ਗੀਤ ਦੀ ਫਰਮਾਇਸ਼ ਹੋਰ ਵੀ ਸਰੋਤੇ ਲੈ ਕੇ ਆਏ ਨੇ ਨੱਥੂ ਰਾਮ ਸ਼ਰਮਾ, ਅਨਾਜ ਮੰਡੀ, ਕਾਲਾਂ ਵਾਲੀ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ। ਆਓ ਸੁਣਦੇ ਹਾਂ ਇਹ ਗੀਤ।

ਸੁਣਦੇ ਹਾਂ ਜੀ ਗੀਤ ਫਿਲਮ ਪਿੰਡ ਦੀ ਕੁੜੀ ਵਿੱਚੋਂ ਆਵਾਜ਼ਾਂ ਲਤਾ ਮੰਗੇਸ਼ਕਰ ਤੇ ਮਹਿੰਦਰ ਕਪੂਰ ਦੀਆਂ। ਇਸ ਗੀਤ ਦੀ ਫਰਮਾਇਸ਼ ਸਾਡੇ ਕੋਲ ਲੈ ਕੇ ਪਹੁੰਚੇ ਹਨ ਵਨ ਵੇ ਟ੍ਰੈਫਿਕ ਰੋਡ ਨੇੜੇ ਬੱਸ ਸਟੈਂਡ ਮਾਨਸਾ ਤੋਂ ਜਗਦੀਸ਼ ਰਾਏ ਗਰਗ, ਅੰਜਨਾ ਰਾਣੀ ਗਰਗ, ਰਵੀ ਗਰਗ, ਸ਼ਿਲਪਾ ਗਰਗ, ਵਿਕਾਸ ਗੋਇਲ, ਨੀਤੂ ਗੋਇਲ ਤੇ ਪਿੰਡ ਸੰਦੋਹਾ ਨੇੜੇ ਮੌੜ ਮੰਡੀ ਜਗਰਾਜ ਸਿੰਘ ਵੀਕਰ, ਗੰਗਾ ਰਾਮ ਭੁੱਚੋ ਮੰਡੀ, ਬੂਟਾ ਸਿੰਘ ਰਾਜਾ, ਸੁਖਦੇਵ ਬਾਬੇਕਾ, ਕੁਲਵੰਤ ਸੇਖੂਕਾ, ਅਮਰੀਕ ਕਪੂਰਕਾ, ਬੂਟਾ ਜਗਤੂਕਾ, ਜਥੇਦਾਰ ਜਸਵੰਤ ਸਿੰਘ, ਗੁਰਤੇਜ ਸਿੰਘ ਕਮਾਲੂ, ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਮਿੱਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ, ਮਿੱਕਾ ਵਿਰਕ,

ਇਸੇ ਗੀਤ ਦੀ ਫਰਮਾਇਸ਼ ਲੈ ਕੇ ਆਏ ਨੇ ਜੀ ਮਾਰਹਰਾ ਦਰਵਾਜ਼ਾ ਏਟਾ ਤੋਂ ਨਬੀ ਹਸਨ ਅਬਾਸੀ, ਸ਼ਹਿਨਾਜ਼ ਅਬਾਸੀ, ਨਵੇਦ ਹਸਨ ਅਬਾਸੀ, ਸੁਹੇਲ ਹਸਨ ਅਬਾਸੀ, ਅਨਮ ਯਸ਼ਵ ਅਬਾਸੀ ਤੇ ਰਜ਼ੀਤ ਵਾਰਸੀ ਤੇ ਉਹਨਾਂ ਦਾ ਪੂਰਾ ਪਰਿਵਾਰ, ਸਬੀਹਾ ਅੰਜੁਮਨ ਖਾਨ, ਜੁਬੇਰ ਅਲੀ ਖਾਨ। ਇਸੇ ਗੀਤ ਨੂੰ ਸੁਣਨਾ ਚਾਹੁੰਦੇ ਹਨ ਸੁਖਵੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ ਪਿੰਡ ਸ਼ਾਜਲੀ ਜ਼ਿਲ੍ਹਾ ਸੰਗਰੂਰ ਤੋਂ, ਅਤੇ ਨਾਲ ਹੀ ਹਰਜਾ ਸਿੰਘ ਢਿੱਲੋਂ, ਦਪਿੰਦਰ ਸਿੰਘ ਢਿੱਲੋਂ, ਧਾਰੀ ਬਲਕੌਰ ਸਿੰਘ ਸਿੱਧੂ, ਜੀਤ ਸਿੰਘ ਕੌਲਤਰ, ਭੋਲਾ ਸਿੰਘ ਬੈਣੀਵਾਲ, ਰਾਮ ਸਿੰਘ ਗੈਰੀ ਬੁੱਟਰ ਤੋਂ।

ਪਿੰਡ ਬੁਰਜ ਸਿੱਧਵਾਂ ਤੋਂ, ਨਜ਼ਦੀਕ ਮਲੋਟ ਤੋਂ ਸਰਬਜੋਤ ਸਿੱਧੂ, ਅਵਿਤਾਰ ਸਿੰਘ ਸਿੱਧੂ, ਜਗੀਰ ਸਿੰਘ ਭੁੱਲਰ ਡੱਬ ਵਾਲੀ ਢਾਬ ਤੋਂ, ਰੁਲਤੂ ਸਿੰਘ ਪਿੰਡ ਕਰਮਗੜ੍ਹ ਢਾਣੀ ਤੋਂ, ਮਲੋਟ ਪਿੰਡ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਅਮਨਦੀਪ ਗਿੱਲ, ਕੈਵੀ ਗਿੱਲ ਅਤੇ ਆਂਢੀ ਗੁਆਂਢੀ, ਇਹਨਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸਰੋਤਿਓ ਆਓ ਸੁਣਦੇ ਹਾਂ ਇਹ ਗੀਤ।

0: ਸਰੋਤਿਓ, ਆਓ ਸੁਣਦੇ ਹਾਂ ਗੀਤ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ ਫਿਲਮ ਭੰਗੜਾ ਤੋਂ। ਇਸ ਗੀਤ ਦੀ ਫਰਮਾਇਸ਼ ਆਈ ਹੈ ਜੀ ਗਿੱਦੜਬਾ ਤੋਂ ਮਨਜੀਤ ਤਨੇਜਾ, ਰਾਮ ਗੋਪਾਲ ਤਨੇਜਾ, ਪਰਵੀਨ ਤਨੇਜਾ, ਮਨੋਜ ਤਨੇਜਾ, ਸੀਮਾ ਤਨੇਜਾ, ਪਾਇਲ, ਅਰਚਨਾ, ਸਨੇਦਿਲ, ਹਿਨਾਸ਼ਾ, ਕਹਿਵਰੀ। ਇਸੇ ਗੀਤ ਦੀ ਫਰਮਾਇਸ਼ ਲੈ ਕੇ ਆਏ ਨੇ ਜੀ ਸਾਵਿਤਰੀ ਸਬਲਾਨੀਆ, ਸੁਮਨ ਸਬਲਾਨੀਆ ਅਤੇ ਬੇਟੀ ਅੰਸ਼ੂ, ਕਿਸ਼ੋਰ ਸਬਲਾਨੀਆ, ਗੁਰੂ ਨਾਨਕਪੁਰਾ ਬਠਿੰਡਾ ਤੋਂ।
1: ਕਿੱਤੇ ਤੰਦੇ

ਸਾਡੇ ਸਰੋਤਿਆਂ ਦੀ ਫਰਮਾਇਸ਼ 'ਤੇ ਸੁਣਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਇਹ ਖੂਬਸੂਰਤ ਗੀਤ। ਇਸ ਖੂਬਸੂਰਤ ਗੀਤ ਦੀ ਫਰਮਾਇਸ਼ ਲੈ ਕੇ ਆ ਹਾਜ਼ਰ ਹੋਏ ਨੇ ਪਿੰਡ ਝੰਜੇੜੀ ਤਹਿਸੀਲ ਖਰੜ ਜ਼ਿਲ੍ਹਾ SAS ਨਗਰ ਤੋਂ ਲਿਆਕਤ ਅਲੀ, ਨਿਸ਼ਾ, ਸ਼ਾਹੀਨ, ਯਾਸਮੀਨ, ਅਰਮਾਨ ਮਲਿਕ ਅਤੇ ਸਤੀਸ਼ ਕੁਮਾਰ ਬਾਂਸਲ ਪਿੰਡ ਸਾਵੰਤਖੇੜਾ ਨੇੜੇ ਮੰਡੀ ਡੱਬ ਵਾਲੀ ਤੋਂ, ਸੁਖਚੈਨ ਰੋਡ ਪਿੰਡ ਗੁੰਦਰਾਣਾ ਤੋਂ ਜੈਲਾ ਸਿੰਘ ਸਰਾਂ, ਨਛੱਤਰ ਸਿੰਘ ਲਾਲਵਾਈ ਅਤੇ ਗੁਰਲਾਲ ਮਾਹੀਨੰਗਲ, ਰਬਾਬ ਸਿੰਘ ਮਾਹੀਨੰਗਲ, ਜਰਨੈਲ ਸਿੰਘ ਮਾਨ, ਦੇਵ ਮਹੰਤ ਮਾਹੀਨੰਗਲ, ਬੱਬੂ, ਜਸਵੀਰ ਮੱਲੀ। ਪਿੰਡ ਜਗਾ ਰਾਮ ਤੀਰਥ ਤੋਂ ਲਾਭ ਸਿੰਘ ਰਤਨ, ਖੁਸ਼ਦੀਪ ਸਿੰਘ ਰਤਨ ਅਤੇ ਪੋਲਾ ਸਿੰਘ ਬੇਦੀ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਆਓ ਸੁਣਦਿਆਂ ਜੀ ਇਹ ਗੀਤ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਸਟੂਡੀਓ ਦੀ ਘੜੀ ਤੇ ਸਮਾਂ 2:59 ਠੀਕ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਸਖੀ ਸਹੇਲੀ ਤੇ 4 ਵਜੇ ਪ੍ਰੋਗਰਾਮ ਆਜ ਕੇ ਮਹਿਮਾਨ ਵਿਵਿਧ ਭਾਰਤੀ ਮੁੰਬਈ ਤੋਂ ਜੋ ਕਿ 5 ਵਜੇ ਤੱਕ ਜਾਰੀ ਰਹੇਗਾ 5 ਵਜੇ ਮੁੜ ਤੋਂ ਲੈ ਕੇ ਹਾਜ਼ਰ ਹੋਵਾਂਗੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰੋਗਰਾਮ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR। ਸਾਡੀ ਸਟੂਡੀਓ ਦੀ ਘੜੀ ਦੇ ਸਮੇਂ ਜੀ 5:26। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ।

0: ਓਏ ਪਤਾ ਨਹੀਂ ਪਤੰਦਰ ਨੇ ਕੀ ਤੰਦੂਰ ਤਪਾ ਛੱਡਿਆ, ਐ ਭੁੰਨ ਕੇ ਰੱਖਤਾ। ਓਹੋ ਯਾਰ ਬੁਰਾ ਹਾਲ ਹੋਇਆ ਪਿਆ।
1: ਓਏ ਕਿਹਨੇ ਤੰਦੂਰ ਲਾਤਾ? ਓਏ ਤੂੰ ਪਤੰਦਰਾ, ਤੰਦੂਰ ਨਾਲੋਂ ਵੀ ਜ਼ਿਆਦਾ ਚੰਗਿਆੜੇ ਕੱਢੀ ਜਾਂਦਾ, ਕੀ ਗੱਲ ਹੋ ਗਈ?
0: ਓਏ ਹੋ ਗਈ ਨਾਲੇ ਗੱਲ। ਓ ਯਾਰ ਪਰਾਂ ਹੋ ਕੇ ਬੈਠ ਯਾਰ, ਉੱਤੀ ਚੜਿਆ ਆਉਣਾ ਪਤੰਦਰਾ।
1: ਓਏ ਤੂੰ ਬੜਾ ਮੀਟਰ ਦਾ ਨਾ ਘੁਮਾ ਓਏ ਫਿਲਿਆ, ਮੈਂ ਤੈਨੂੰ ਦੱਸਾਂ ਕਿਤੇ ਹੋਰ
0: ਨਾ ਫੇਰ ਕੀ ਕਰ ਦੇਗਾ ਓਏ, ਹੈਂ ਆਉਣ ਸਾਰ ਹੋਰ ਨਾ ਮੇਰੇ ਤੋਂ ਨਾਸਾ ਅਪਣਾ ਲਈ, ਮਾਰਦਾ ਗੱਲਾਂ।
1: ਆਹੋ ਮੇਰੇ ਤਾਂ ਕਿਹੜਾ ਪੰਨੀਆਂ ਨਹੀਂ ਜਾਣੀਆਂ, ਆ ਤੰਦੂਰ ਜਾ ਤਪਿਆ ਨਾ ਜਿਹੜਾ ਮਿੰਟ ਚ ਠੰਡਾ ਕਰ ਦੂੰ।
0: ਓਏ ਤੰਦੂਰ ਨਹੀਂ ਠੰਡਾ ਹੁੰਦਾ ਤੇਰੇ ਕਿਤਿਆਂ, ਓਏ ਤਾਂ ਰੱਬ ਹੀ ਕਰੂ ਠੰਡਾ।
1: ਓ ਫੇਰ ਐਵੇਂ ਪਕਾਈ ਮਾਰੀ ਜਾਂਦਾ ਯਾਰ, ਓਏ ਜਾਂ ਤਾਂ ਪੂਰੀ ਗੱਲ ਦੱਸਿਆ ਕਰ ਯਾਰ, ਐਵੇਂ ਮਿੰਟਾਂ ਹੀ ਨਾ ਕਢਾਇਆ ਕਰ।
2: ਓ ਲੈ ਪੂਰੇ ਤਾਏ, ਉਹ ਅੱਗੇ ਕਦੇ ਹੋਇਆ ਵੀ ਤਾਏ ਨੇ ਬਿਨਾਂ ਵਾਲ ਪਾਏ ਕੋਈ ਗੱਲ ਸਿਰੇ ਲਾਈ ਹੋਵੇ। ਸਤਿ ਸ੍ਰੀ ਅਕਾਲ ਨਾ ਇਹ ਦੋਵਾਂ ਨੂੰ।
1: ਓਏ ਸਤਿ ਸ੍ਰੀ ਅਕਾਲ ਭਤੀਜ, ਓਏ ਇਹਦੇ ਵਾਲੀ ਤਾਂ ਕੱਢਣ ਵਾਲੇ ਆ, ਉਹ ਘਰੇ ਕੁਸਕਦਾ ਨੀ ਪਤੰਦਰ, ਇੱਥੇ ਆ ਕੇ ਮਾਰਦਾ ਬੜਕਾ।
2: ਯਾਰ ਤਾਇਆ ਕਿਉਂ ਤਾਂ ਪਿਆ ਬੈਠਾ ਤੰਦੂਰ ਵਾਂਗੂ, ਉਹ ਦੱਸ ਤਾਂ ਸਹੀ ਵੀ ਹੋਇਆ ਕੀ ਆ?
1: ਓਏ ਹਾਂ ਹਾਂ ਯਾਰ, ਤੰਦੂਰ ਦਾ ਹੀ ਤਾਂ ਰੌਲਾ, ਉਹ ਜਿਹੜਾ ਠੰਡਾ ਨੀ ਹੁੰਦਾ ਕਿਉਂ?

0: ਲਿਆ।
1: ਓਏ ਓਏ ਟਿਕ ਜਾ, ਓਏ ਟਿਕ ਜਾ, ਕਿਉਂ ਬੜੀ ਭਗਾਈ ਮਾਰਦਾ ਹੁੰਦਾ। ਓ ਯਾਰ ਭਤੀਜ, ਓ ਯਾਰ ਮੈਂ ਤਾਂ ਆਹਾ ਜਿਹੜਾ ਦੁਸ਼ਮਣ ਬਣਿਆ ਬੈਠਾ, ਓ ਯਾਰ ਸੂਰਜ ਦੀ ਗੱਲ ਕਰਦਾ ਸੀ, ਐ ਪਤੰਦਰ ਗਰਮੀ ਚ ਨਾ ਤੰਦੂਰ ਵਾਂਗੂ ਤਪਦਾ, ਮਜਾਲ ਆ ਯਾਰ ਭੋਰਾ ਠਰਜੇ, ਭੁੰਨ ਕੇ ਰੱਖਤੇ ਯਾ ਪਤੰਦਰ ਨੇ।
2: ਅੱਛਾ ਤਾਂ ਦੋ ਕੰਮ ਹੋਏ ਪਏ ਆ ਤਾਏ ਨਾਲ, ਨਾਲੇ ਗਰਮੀ ਲੱਗੀ ਜਾਂਦੀ ਹੈ ਤੇ ਨਾਲੇ ਗਰਮੀ ਚੜੀ ਪਈ ਹੈ।
1: ਓਏ ਤੂੰ ਕਿਹੜਾ ਘੱਟ ਆ ਯਾਰ ਭਤੀਜ, ਹੈਂ ਓਏ ਗੱਲਾਂ ਦਾ ਤੈਨੂੰ ਵੀ ਬਾਹਲੀਆਂ ਆਉਣ ਲੱਗ ਗਈਆਂ। ਮੈਂ ਕਿਹਾ
0: ਓ ਯਾਰ ਗਰਮੀ ਤਾਂ ਹੈ ਹੀ ਬਹੁਤ, ਓਏ ਸਵੇਰ ਦਾ 3 ਵਾਰੀ ਨਹਾ ਲਿਆ ਮੈਂ ਤਾਂ, ਪਰ ਫੇਰ ਵੀ ਐਂ ਲੱਗਦਾ ਜਿਵੇਂ ਭੱਠੀ ਕੋਲ ਖੜੇ ਹੋਈਏ, ਮਜਾਲ ਆ ਪਿੰਡਾਂ ਠਰ ਜੇ ਕਿਤੇ।
1: ਲੈ ਓਏ ਮੈਨੂੰ ਤਾਂ ਹੁਣ ਸਮਝ ਲੱਗੀ ਵੀ ਸੂਰਜ ਕਿਉਂ ਵਾਰੀ ਬਣਿਆ ਖੜਾ ਯਾਰ, ਹੈ
2: ਕਿਉਂ ਤਾਇਆ, ਉਹ ਕਿਵੇਂ?
1: ਓਏ ਪੂਰਾ ਪਤੰਦਰ ਨਹਾਉਣ ਲੱਗ ਗਿਆ, ਉਹ ਸੂਰਜ ਵੀ ਤਾਂ ਹੀ ਗਰਮੀ ਕਰੀ ਜਾਂਦਾ ਵੀ ਸ਼ੁਕਰ ਹੈ ਵੀ ਪੂਰਾ ਕਿਤੇ ਨਹਾਉਣ ਲੱਗ ਗਿਆ।
0: ਓਏ ਟਿਕ ਜਾ, ਓਏ ਟਿਕ ਜਾ, ਲੱਗਦਾ ਸੂਰਜ ਦਾ, ਉਹ ਮੈਂ ਰੋਜ਼ ਨਹਾਉਂਦਾ ਮਰੀ ਜਾਂਦਾ ਭਕਾਈ।
2: ਓ ਯਾਰ ਤਾਇਆ ਜਦੋਂ ਹੁਣ ਮੌਸਮ ਦਿਨ ਤੇ ਸੀਜ਼ਨ ਹੀ ਗਰਮੀ ਦਾ ਤਾਂ ਫਿਰ ਗਰਮੀ ਤਾਂ ਲੱਗੂਗੀ, ਹੋਰ ਹੁਣ ਬਰਫ਼ ਕਿੱਥੋਂ ਪੈਣ ਲੱਗ ਜੇ ਯਾਰ।
0: ਅਤੇ ਹੋਰ ਯਾਰ ਇਹ ਤਾਂ ਭੋਰਾ ਜਰਾਂਦ ਨਹੀਂ ਕਰਦਾ, ਉਹ ਕੀ ਪਤਾ ਅੱਜ ਭੜਕੇ ਮੀਂਹ ਪੈ ਜੇ, ਆ ਬਦਲਵਾਈ ਜੀ ਹੋਈ ਤਾਂ ਪਈ ਆ, ਘੁਸਮਸਾ ਜਿਹਾ ਹੋਇਆ ਤਾਂ ਰਹਿੰਦਾ ਯਾਰ ਸਾਰਾ ਦਿਨ।
1: ਓ ਯਾਰ ਉਹ ਤਾਂ ਠੀਕ ਆ ਗੱਲ, ਹੈ ਮੈਂ ਕਦੋਂ ਇਹਨਾਂ ਠੀਕ ਨਹੀਂ, ਪਰ ਜਦੋਂ ਆਹ ਲਾਈਟ ਜੀ ਜਾ ਵੜਦੀ ਆ ਨਾ ਭਤੀਜ, ਓਏ ਧਰਮਣਾ ਜਾਨ ਹੀ ਨਿਕਲ ਜਾਂਦੀ ਆ ਯਾਰ।
0: ਉਹ ਤੇਰੀ ਜਾਨ ਤਾਂ ਔਖੀ ਨਿਕਲੂ, ਉਹ ਕੋਈ ਨੀ ਮਰਦਾ ਤੂੰ ਲੈਟ ਜਾਣ ਨਾਲ।
1: ਓਏ ਤੈਨੂੰ ਹੋਰ ਨਾ ਮੈਂ ਹੁਣੇ ਕਰੰਟ ਲਾ ਕੇ ਮਾਰ ਦਿਆਂ, ਹੈਂ ਪਹਿਲੀ ਵਾਰੀ ਨਹਾ ਕੇ ਰੋਬ ਮਾਰਦਾ ਸਾਡੇ ਤੇ।
2: ਹੈ ਨਹਾ ਕੇ ਰੋਬ? ਓ ਯਾਰ ਤਾਇਆ ਆ ਨਹਾ ਕੇ ਰੋਬ ਮਾਰਨ ਵਾਲੀ ਗੱਲ ਕਿੱਧਰੋਂ ਆ ਗਈ ਯਾਰ?
0: ਓਏ ਬਸ ਐਵੇਂ ਬੰਦਲਿਆ ਪਿਆ ਯਾਰ, ਮੱਤ ਮਾਰੀ ਪਈ ਹੈ ਇਹਦੀ।
2: ਓ ਚੱਲ ਕੋਈ ਨੀ ਯਾਰ ਤਾਇਆ, ਉਹ ਤੈਨੂੰ ਕਿਹੜਾ ਇਕੱਲੇ ਨੂੰ ਗਰਮੀ ਲੱਗਦੀ ਹੈ, ਉਹ ਗਰਮੀ ਤਾਂ ਸਾਰਿਆਂ ਨੂੰ ਲੱਗਦੀ ਹੈ। ਉਹ ਨਾਲੇ ਯਾਰ ਤੂੰ ਤਾਂ ਪੁਰਾਣਾ ਬੰਦਾ ਹੈ, ਆਪ ਹੀ ਤਾਂ ਕਹਿਣਾ ਹੁੰਦਾ ਵੀ ਹਮਾਰੀਆਂ ਬੜੀਆਂ ਖੁਰਾਕਾਂ ਖਾਧੀਆਂ, ਉਹ ਗੱਲ ਤਾਂ ਸਾਡੇ ਵਰਗਿਆਂ ਦੀ ਹੈ, ਸਾਨੂੰ ਤਾਂ ਗਰਮੀ ਲੱਗੇ, ਉਹ ਤੂੰ ਵੀ ਗਰਮੀ ਮੰਨੀ ਜਾਣਾ ਯਾਰ।
0: ਹੋਏ ਭਤੀਜ ਗਰਮੀ ਸਰਦੀ ਤੇ ਬੇਇੱਜ਼ਤੀ, ਉਹ ਜਿੰਨੀ ਮਹਿਸੂਸ ਕਰੋਗੇ ਉਨੀ ਵੱਧ ਲੱਗੂ।
1: ਓਏ ਗਰਮੀ ਸਰਦੀ ਦਾ ਤਾਂ ਪਤਾ ਨੀ ਭਤੀਜ, ਪਰ ਆਹ ਨਾ ਪੂਰਾ ਬੇਇੱਜ਼ਤੀ ਦਾ ਪਤੰਦਰ ਮਾਸਾ ਮਹਿਸੂਸ ਨੀ ਕਰਦਾ।
2: ਉਹ ਚੱਲ ਕੋਈ ਨੀ ਯਾਰ ਤਾਇਆ, ਉਹ ਆਪਦੇ ਯਾਰਾਂ ਚ ਕੀਤੀਆਂ ਗੱਲਾਂ ਦੀ ਕਾਹਦੀ ਬੇਇੱਜ਼ਤੀ, ਉਹ ਗੱਲ ਵੱਖਰੀ ਹੈ ਵੀ ਅੱਜ ਤੂੰ ਮੰਨੀ ਜਾਂਦਾ।
0: ਉਹ ਯਾਰ ਗਰਮੀ ਦਾ ਚੜਾ ਦਿੰਦਾ ਯਾਰ ਮੈਨੂੰ, ਪਰ ਉਹ ਇੱਕ ਗੱਲ ਹੈ ਭਤੀਜ ਵੀ ਆਪਾਂ ਗਰਮੀ ਚ ਆ ਪੱਖੇ ਕੂਲਰ ਲਾ ਲੈਂਦੇ ਹਾਂ ਤੇ ਹੁਣ ਤਾਂ ਏਸੀ ਵੀ ਆ ਗਏ ਯਾਰ, ਪਰ ਇਹ ਵਿਚਾਰੇ ਬੇਜ਼ਬਾਨ ਪਸ਼ੂ ਕਿੱਧਰ ਨੂੰ ਜਾਣ ਯਾਰ, ਇਹਨਾਂ ਨੂੰ ਵੀ ਗਰਮੀ ਤਾਂ ਲੱਗਦੀ ਹੋਊ, ਕੀ ਕਹਿੰਦਾ?
1: ਲੈ ਬਈ ਆਹ ਭੂਰੇ ਵਪਾਰੀ ਨੇ ਪਸ਼ੂਆਂ ਦੇ ਪੱਖ ਦੀ ਨਾ ਪਹਿਲੀ ਗੱਲ ਸਿਰੇ ਲਾਈ ਹੈ, ਓਏ ਨਹੀਂ ਤਾਂ ਹੁਣ ਤੱਕ ਪਸ਼ੂਆਂ ਦਾ ਇਕੱਲਾ ਮੁੱਲ ਹੀ ਪਾਇਆ ਇਹਨੇ।
2: ਉਹ ਚੱਲ ਵਪਾਰੀਆਂ ਨੇ ਮੁੱਲ ਤਾਂ ਪਾਉਣੇ ਹੀ ਆ ਹੁਣ ਤਾਇਆ, ਪਰ ਗੱਲ ਜਮਾਂ ਸਹੀ ਆਖੀ ਹੈ, ਪਸ਼ੂ ਵਿਚਾਰੇ ਬੋਲ ਤਾਂ ਨਹੀਂ ਸਕਦੇ ਪਰ ਗਰਮੀ ਤਾਂ ਇਹਨਾਂ ਨੂੰ ਲੱਗਦੀ ਹੈ।
1: ਬਈ ਸਾਡੇ ਅਮਰ ਸਿਉ ਨੇ ਤਾਂ ਪੱਖੇ ਲਾ ਛੱਡੇ ਆ, ਪਰ ਯਾਰ ਕਾਹਨੂੰ ਪੱਖਿਆਂ ਨਾਲ ਉਹ ਗੱਲ ਤਾਂ ਨੀ ਬਣਦੀ ਭਤੀਜ।
0: ਓਏ ਕੂਲਰ ਲਾ ਲਿਆ ਕੇ ਪੱਖੇ ਨਾਲ ਕੀ ਬਣਦਾ? ਪਰ ਭਤੀਜ ਕੂਲਰ ਅੱਗੇ ਤਾਂ ਇਹਨੂੰ ਨੀ ਪਹਿਣ ਦਿੰਦੇ, ਪਸ਼ੂਆਂ ਨੂੰ ਕਿੱਥੇ ਜੁੜ ਜੂ ਕੂਲਰ।
1: ਓਏ ਪਕਾਈ ਨਾ ਮਾਰਿਆ ਕਰ ਹਰੇਕ ਗੱਲ ਚ, ਓਏ ਮੈਂ ਕੂਲਰ ਅੱਗੇ ਹੀ ਸੌਣਾ ਰੋਜ਼, ਪਰ ਜਦੋਂ ਲੈਟ ਜੀ ਉੱਠ ਜੇ ਨਾ ਫਿਰ ਕੂਲਰ ਕੀ ਤੇ ਪੱਖੇ ਕੀ, ਤੇ ਆ ਕੀ ਕਹਿੰਦਾ ਸੀ ਤੂੰ ਆ 80 ਜਾ, ਹੈ ਉਹ ਵੀ ਕਿਹੜਾ ਚੱਲ ਪੂ ਲੈਟ ਬਿਨਾ ਯਾਰ।
2: ਉਹ 80 ਨੀ ਹੁੰਦਾ ਤਾਇਆ, ਏਸੀ ਹੁੰਦਾ, ਏਸੀ ਏਅਰ ਕੰਡੀਸ਼ਨਰ।
1: ਓਏ ਆਹੋ ਹੀ ਯਾਰ।
0: ਓ ਯਾਰ ਭਤੀਜ ਯਾਰ, ਉਹ ਗਰਮੀ ਨਾਲ ਤਾਂ ਸਾਡੇ ਪਸ਼ੂ ਵੀ ਦੁੱਧ ਘਟ ਗਏ ਯਾਰ।
1: ਓ ਸਾਡੇ ਤਾਂ ਪਤੰਦਰ ਖੁਰਾਕ ਹੀ ਘਟਾਈ ਬੈਠੇ ਆ, ਚੱਜ ਨਾਲ ਖਾਂਦੇ ਹੀ ਨੀ। ਓਏ 80 ਭਾਲਦੇ ਆ 80।
2: ਇਹ ਬਸ ਗਰਮੀ ਕਰਕੇ ਆ ਤਾਇਆ।
1: ਓ ਯਾਰ ਹੁਣ ਕਰ ਵੀ ਕੀ ਸਕਦੇ ਆ ਯਾਰ ਭਤੀਜ, ਆ ਤੇਰੇ ਆਖਣ ਤਰ੍ਹਾਂ ਵੀ ਜਦੋਂ ਗਰਮੀ ਦੇ ਦਿਨ ਹੈ ਸੀਜ਼ਨ ਹੈ ਗਰਮੀ ਦਾ ਪਊਗੀ, ਹੈਂ ਤੇ ਆ ਉਤੋਂ ਮੀਂਹ ਦਾ ਮੌਸਮ ਜਾ ਵੀ ਨਾ ਓਏ ਬਣ ਕੇ ਢਲ ਜਾਂਦਾ ਯਾਰ, ਆ ਹੋਰ ਹੀ ਭੜੇਸ ਜੀ ਮਾਰ ਜਾਂਦਾ ਯਾਰ।
0: ਹੋਰ ਯਾਰ ਓਏ ਤਾਂ ਐਂ ਕਰਦਾ ਜਿਵੇਂ ਤੰਦੂਰ ਚ ਗਿੱਲਾ ਬਾਲਣ ਨੀ ਪਾ ਦਿੰਦੇ, ਮੁੜ ਕੇ ਧੂੰਆਂ ਜਾ ਮਰੀ ਜਾਊ, ਭੜਵਾਸ ਜੀ ਮਰੀ ਜਾਊ, ਉਹ ਹਾਲ ਹੋਇਆ ਪਿਆ।
1: ਤੇ ਹੋਰ ਕੀ, ਓ ਯਾਰ ਰੱਬ ਵੀ ਨਾ ਸਵਾਦ ਜੇ ਲੈਂਦਾ ਫਿਰਦਾ।
0: ਓ ਲੈ ਲੈਣ ਦੇ ਭਰਾਵਾ, ਲੈ ਲੈਣ ਦੇ ਸਵਾਦ, ਓਏ ਆਪਣਾ ਕੀ ਡਾਢੇ ਅੱਗੇ ਜ਼ੋਰ ਹੈ?
2: ਉਹ ਡਾਢੇ ਅੱਗੇ ਤਾਂ ਨੀ ਜ਼ੋਰ, ਪਰ ਟਾਂਡਿਆਂ ਅੱਗੇ ਜ਼ੋਰ ਹੈਗਾ ਤਾਇਆ।

0: ਉਹ ਕਿਵੇਂ ਭਤੀਜ?
1: ਉਹ ਐਂ ਤਾਂ ਆਇਆ ਕਿ ਆਪਾਂ ਆਪਣੇ ਪਸ਼ੂਆਂ ਵਾਸਤੇ ਫੁਹਾਰਾ ਸਿਸਟਮ ਲਵਾ ਕੇ ਪਸ਼ੂ ਟਾਂਡੇ ਨੂੰ ਗਰਮੀ ਤੋਂ ਬਚਾ ਸਕਦੇ ਆ।
2: ਅੱਛਾ ਭਤੀਜ, ਆ ਸੁਣਿਆ ਤਾਂ ਮੈਂ ਵੀ ਸੀ ਬਈ, ਆ ਬੋਗੜ ਵਪਾਰੀ ਦੱਸਦਾ ਸੀ।
0: ਓਏ ਆ ਫੁਹਾਰਿਆਂ ਦੇ ਨਾਲ ਕੀ ਹੋ ਜੂ ਯਾਰ ਭਤੀਜ, ਹੈ ਓਏ ਕੱਲਾ ਚਿੱਕੜੀ ਹੋ, ਹੈ ਐਵੇਂ ਕਿਸੇ ਪਸ਼ੂ ਟਾਂਡੇ ਦੀ ਲੱਤ ਤੜਾਏਗਾ ਯਾਰ ਲਵਾ ਕੇ।
1: ਉਹ ਨਹੀਂ ਨਹੀਂ ਤਾਇਆ, ਉਹ ਚਿੱਕੜਾ ਉਹਨੂੰ ਉਹ ਕਿਹੜਾ ਬੰਬੀ ਆ ਯਾਰ, ਫੁਹਾਰਿਆਂ ਨਾਲ ਚਿੱਕੜ ਨਹੀਂ ਹੁੰਦਾ ਜਮਾ, ਸਗੋਂ ਪਸ਼ੂਆਂ ਦਾ ਹੀਟ ਸਟ੍ਰੈਸ, ਮੇਰਾ ਮਤਲਬ ਤਾਪਮਾਨ, ਉਹ ਸਹੀ ਰਹਿੰਦਾ ਤੇ ਪਸ਼ੂ ਆਰਾਮ ਮਹਿਸੂਸ ਕਰਦੇ ਆ ਪੂਰਾ।
0: ਲੈ ਵੀ ਉਹ ਹੈ ਤਾਂ ਗੱਲ ਐਵੇਂ ਯਾਰ ਭਤੀਜ, ਆ ਜਦੋਂ ਠੰਡਾ ਠੰਡਾ ਪਾਣੀ ਪਿੰਡੇ ਤੇ ਪਊ ਯਾਰ, ਉਹ ਆਰਾਮ ਤਾਂ ਮਿਲੂਗਾ ਹੀ ਕਿ ਨਹੀਂ ਭੂਰਿਆ?
2: ਹੋਰ ਬਈ, ਉਹ ਬਾਕੀ ਪਸ਼ੂ ਜਦੋਂ ਠੰਡਾ ਮਹਿਸੂਸ ਕਰੂਗਾ, ਉਹ ਫਿਰ ਕੁਛ ਨਾ ਕੁਛ ਖਾ ਪੀ ਲੂਗਾ ਆਪੇ ਹੀ, ਕਿ ਨਹੀਂ ਭਤੀਜ?
1: ਹਾਂ ਤਾਇਆ ਬਿਲਕੁਲ, ਠੰਡ ਕੇ ਮਿਲਣ ਨਾਲ ਪਸ਼ੂ ਦੀ ਭੁੱਖ ਵੱਧਦੀ ਹੈ ਤੇ ਉਹ ਢਿੱਡ ਭਰ ਕੇ ਖਾ ਪੀ ਲੈਂਦਾ।
0: ਤੇ ਹੋਰ ਯਾਰ, ਉਹ ਗਰਮੀ ਚ ਆ ਖਾਧਾ ਪਚਾਉਣਾ ਵੀ ਕਿਹੜਾ ਸੌਖਾ ਹੁੰਦਾ ਯਾਰ, ਕਿ ਨਹੀਂ?
2: ਕਿਹਨੂੰ ਬਈ, ਤੈਨੂੰ?
0: ਨਹੀਂ ਤੈਨੂੰ, ਓਏ ਮੇਰਾ ਮਤਲਬ ਪਸ਼ੂਆਂ ਦੀ ਗੱਲ ਕਰੀ ਜਾਂਦਾ ਮੈਂ ਯਾਰ। ਓ ਯਾਰ ਭਤੀਜ, ਇਹਨੂੰ ਟਿਕਾਲਾ, ਇਹ ਮੈਨੂੰ ਗਰਮੀ ਵੱਧ ਚੜਾਈ ਜਾਂਦਾ ਯਾਰ।
1: ਓ ਯਾਰ ਤਾਇਆ, ਤੁਸੀਂ ਆਪਸ ਚ ਖੈਬਣ ਲੱਗ ਪੈਂਦੇ ਹੋ, ਤੁਸੀਂ ਪਹਿਲਾਂ ਆਪਦੀ ਗਰਮੀ ਘੱਟ ਕਰੋ, ਉਹ ਆਪਾਂ ਫੇਰ ਹੀ ਪਸ਼ੂਆਂ ਦੀ ਗਰਮੀ ਘਟਾ ਸਕਾਂਗੇ।
0: ਓ ਚੱਲ ਕੋਈ ਨੀ, ਉਹ ਦੁੱਧ ਵੀ ਤਾਂ ਲੈਣਾ, ਤੂੰ ਪਸ਼ੂਆਂ ਦੀ ਗਰਮੀ ਘਟਾ ਯਾਰ। ਕਿਵੇਂ ਘਟਾਉਣਾ?
1: ਪਸ਼ੂਆਂ ਦੀ ਗਰਮੀ ਲਈ ਤੁਹਾਨੂੰ ਫੁਹਾਰਾ ਸਿਸਟਮ ਤਾਂ ਦੱਸ ਹੀ ਦਿੱਤਾ, ਉਹਦੇ ਨਾਲ ਪਸ਼ੂਆਂ ਦੀ ਗਰਮੀ ਘੱਟ ਹੋਣ ਨਾਲ ਪਸ਼ੂ ਜਿੱਥੇ ਵੱਧ ਖਾ ਲੈਂਦਾ ਉੱਥੇ ਉਹਦਾ ਹਾਜ਼ਮਾ ਵੀ ਸਹੀ ਰਹਿੰਦਾ। ਉਹ ਇਹੀ ਨਹੀਂ, ਸਗੋਂ ਪਸ਼ੂਆਂ ਦੇ ਨਵੇਂ ਦੁੱਧ ਰਲਣ ਦੀ ਸਮਰੱਥਾ ਵੀ ਵਧੀਆ ਰਹਿੰਦੀ ਹੈ। ਤੇ ਇੱਕ ਗੱਲ ਹੋਰ ਹੈ, ਪਸ਼ੂ ਦੇ ਸਰੀਰ 'ਚ ਤਾਪਮਾਨ ਸੰਤੁਲਿਤ ਰਹਿਣ ਨਾਲ ਉਹ ਪਾਣੀ ਦੀ ਘਾਟ ਦਾ ਖਤਰਾ ਵੀ ਘੱਟ ਜਾਂਦਾ।
2: ਤੇ ਭਤੀਜ, ਆ ਫਿਰ ਜਿਹੜਾ ਦੁੱਧ ਘੱਟ ਜਾਂਦੇ ਆ ਪਸ਼ੂ, ਇਹਦਾ ਕੀ ਹੱਲ ਆ?
0: ਵੱਡਾ ਵਪਾਰੀ ਹੁਣ ਆਇਆ ਆਨੇ ਵਾਲੀ ਥਾਂ ਤੇ, ਓਏ ਪਸ਼ੂਆਂ ਦੀ ਗਰਮੀ ਦਾ ਨੀ, ਤੈਨੂੰ ਤਾਂ ਦੁੱਧ ਦਾ ਫਿਕਰ ਹੈ।
1: ਓ ਚੱਲ, ਦੁੱਧ ਦਾ ਫਿਕਰ ਵੀ ਹੁੰਦਾ ਹੀ ਹੈ ਯਾਰ ਤਾਇਆ, ਸਹੀ ਤਾਂ ਇਹੀ ਹੈ ਵੀ ਗਰਮੀ 'ਚ ਪਸ਼ੂਆਂ ਦਾ ਦੁੱਧ ਘੱਟਦਾ ਹੀ ਗਰਮੀ ਕਰਕੇ ਹੈ, ਤੇ ਫੁਹਾਰੇ ਸਿਸਟਮ ਨਾਲ ਪਸ਼ੂ ਦਾ ਤਾਪਮਾਨ ਠੰਡਾ ਰਹਿੰਦਾ ਤੇ ਇਹਦੇ ਨਾਲ ਫਿਰ ਦੁੱਧ ਉਤਪਾਦਨ ਤੇ ਵੀ ਘੱਟ ਅਸਰ ਪੈਂਦਾ ਪਸ਼ੂ ਦੇ, ਤੇ ਪਸ਼ੂ ਦਾ ਵਿਵਹਾਰ ਵੀ ਠੀਕ ਰਹਿੰਦਾ।
0: ਓ ਆਹੋ, ਵਿਵਹਾਰ ਸ਼ਾਂਤ ਰਹਿੰਦਾ, ਵੀ ਮਤਲਬ ਆਹ ਭੂਰੇ ਵਾਂਗੂ ਬਾਲੀਆਂ ਦਲੱਤਾਂ ਜਿਹੜੀਆਂ ਮਾਰਦੇ ਗਰਮੀ 'ਚ।
1: ਹਾਂ ਹਾਂ ਤਾਇਆ, ਤੂੰ ਹਾਂ ਸਮਝ ਲਾ, ਮੇਰਾ ਮਤਲਬ ਪਸ਼ੂ ਨੂੰ ਬੇਚੈਨੀ ਤੇ ਤਣਾਅ ਘੱਟ ਹੁੰਦਾ।
2: ਆਹੋ, ਉਹ ਫੇਰ ਆਪਣਾ ਤਣਾਅ ਵੱਧ ਜਾਂਦਾ ਹੋਊ। ਉਹ ਮੇਰਾ ਮਤਲਬ ਆਹ ਜਿਹੜਾ ਫੁਹਾਰਿਆਂ ਵਾਲਾ ਕੰਮ ਹੈ, ਇਹ ਥੋੜਾ ਬਹੁਤਾ ਖਰਚੇ ਵਾਲਾ ਤਾਂ ਹੋਊਗਾ ਹੀ।
0: ਲੈ, ਇੰਨੀ ਗਰਮੀ ਦੇ ਵਿੱਚ ਸ਼ਿਮਲਾ ਬਣਾਉਣਾ ਤਾਂ ਫਿਰ ਖਰਚਾ ਤਾਂ ਆਊਗਾ ਹੀ, ਮੀਸਣਿਆ ਜੀ ਹੈ।
1: ਉਹ ਨਹੀਂ ਨਹੀਂ ਤਾਇਆ, ਕੋਈ ਇੰਨਾ ਮਹਿੰਗਾ ਸਿਸਟਮ ਨਹੀਂ ਹੁੰਦਾ ਇਹ, ਆ ਬਸ 1500-2000 ਤੋਂ ਸ਼ੁਰੂ ਹੋ ਜਾਂਦਾ ਕੰਮ, ਤੇ ਫਿਰ ਵੇਖੋ ਵੇਖ ਆ ਫਿਰ ਤਾਂ ਜਿੰਨੀ ਕੁ ਸਾਨੂੰ ਲੋੜ ਹੈ। ਹੁਣ ਤਾਂ ਫਿਲਟਰ, ਟਾਈਮਰ, ਮੋਟਰ ਤੇ ਸਪਲਾਈ ਦੀ ਇਕੱਠੀ ਕਿੱਟੀ ਮਿਲ ਜਾਂਦੀ ਹੈ ਤੇ ਬਸ ਉਹਨੂੰ ਸਿੱਧੀ ਫਿੱਟ ਕਰ ਲਓ। ਹਾਂ, ਪਰ ਫੁਹਾਰੇ ਅਲੱਗ ਤੋਂ ਖਰੀਦਣੇ ਪੈਂਦੇ ਆ, ਬਾਕੀ ਪਸ਼ੂਆਂ ਦੀ ਗਿਣਤੀ ਤੇ ਨਿਰਭਰ ਕਰਦਾ।
2: ਉਹ ਬਸ ਫਿਰ ਭਤੀਜ, ਫੁਹਾਰੇ ਛੱਡਣ ਤੇ ਬੰਦ ਕਰਨ ਦੀ ਖੇਚਲੀ ਰਹਿ ਗਈ, ਫਿਰ ਤਾਂ ਕੋਈ ਵੱਡਾ ਕੰਮ ਨਹੀਂ, ਕਿਉਂ ਫਿਲਿਆ?
1: ਉਹ ਨਹੀਂ ਨਹੀਂ ਤਾਇਆ, ਹੁਣ ਤਾਂ ਇਹ ਖੇਚਲ ਕਰਨ ਦੀ ਵੀ ਲੋੜ ਨਹੀਂ, ਹੁਣ ਤਾਂ ਆ ਮੋਟਰਾਂ ਦੇ ਆਟੋ ਕੱਟ ਨੂੰ ਟਾਈਮ ਸੈੱਟ ਕਰ ਦਿਓ ਵੀ ਆਪਾਂ ਕਿੰਨੇ ਮਿੰਟ ਫੁਹਾਰੇ ਚਲਾਉਣੇ ਆ, ਤੇ ਉਦੋਂ ਬਾਅਦ ਆਪਣੇ ਆਪ ਬੰਦ ਹੋ ਜਾਣਗੇ ਬਸ ਇਹ, ਤੇ ਆਪਣੇ ਆਪ ਫਿਰ ਇਹ ਸਟਾਰਟ ਵੀ ਹੋ ਜਾਂਦੇ ਆ, ਆ ਜਿਵੇਂ ਸਾਡੇ ਖੇਤ ਵਾਲੀਆਂ ਮੋਟਰਾਂ ਆਟੋ ਕੱਟਣਾ ਹੋ ਜਾਂਦੀਆਂ।
0: ਓਏ ਫਿਰ ਤਾਂ ਬਹੁਤ ਵਧੀਆ ਕੰਮ ਹੈ, ਬਸ ਪਾਣੀ ਦਾ ਪ੍ਰਬੰਧ ਤਾਂ ਖੁੱਲਾ ਰੱਖਣਾ ਪੈਂਦਾ ਹੋਣਾ, ਕਿ ਨਹੀਂ?
2: ਓ ਲਾ ਫੀਲਿਆ ਯਾਰ, ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ, ਓਏ ਪਾਣੀ ਤਾਂ ਚਾਹੀਦਾ ਹੀ ਹੋਊ ਯਾਰ।
1: ਓ ਨਹੀਂ ਨਹੀਂ ਤਾਇਆ, ਕੋਈ ਇੰਨਾ ਜ਼ਿਆਦਾ ਪਾਣੀ ਵੀ ਨਹੀਂ ਲੱਗਦਾ, ਕਿਉਂਕਿ ਫੁਹਾਰੇ ਤਾਂ ਪਾਣੀ ਸਿਰਫ ਭਾਫ ਵਾਂਗੂ ਹੀ ਸੁੱਟਦੇ ਆ, ਇਹਦੇ ਨਾਲ ਪਾਣੀ ਤਾਂ ਬਹੁਤ ਘੱਟ ਲੱਗਦਾ, ਆ ਬਸ ਧੁੰਦ ਜੀ ਬਣੀ ਰਹਿੰਦੀ ਹੈ ਪਾਣੀ ਦੀ, ਉਹਦੇ ਨਾਲ ਤਾਪਮਾਨ ਠੰਡਾ ਰਹਿੰਦਾ।
0: ਲੈ ਵੀ, ਜੇ ਪਾਣੀ ਘੱਟ ਲੱਗਦਾ ਤੇ ਖਰਚਾ ਜਾ ਵੀ ਤੂੰ ਕਹਿਣਾ ਘੱਟ ਆਉਂਦਾ, ਓਏ ਫੇਰ ਤਾਂ ਵਧੀਆ ਹੀ ਹੈ, ਪਰ ਇੱਕ ਗੱਲ ਤਾਂ ਹੈ, ਆ ਮੋਟਰਾਂ ਮੋਟਰਾਂ ਟਾਈਮਰ ਫਿਲਟਰ ਹੈ, ਇਹਦੇ ਤੇ ਫਿਰ ਬਿਜਲੀ ਦਾ ਖਰਚਾ ਤਾਂ ਥੋੜਾ ਜਿਹਾ ਵਧੂਗਾ ਜੀ ਭਤੀਜ, ਆਹ ਗੱਲ ਤਾਂ ਮੰਨਣ ਵਾਲੀ ਹੈ।
2: ਓਏ ਸਰ ਗਿਆ ਤੇਰਾ ਵੀ ਫੀਲਿਆ, ਓਏ ਤੂੰ ਤਾਂ ਹੁਣ ਪਤੰਦਰਾ ਸਾਰਾ ਕੁਛ ਮੁਫਤੀ ਭਾਲਦਾ ਯਾਰ।
1: ਉਹ ਤੁਸੀਂ ਮੁਫਤੀ ਸਮਝੋ ਤਾਇਆ, ਇੰਨੀ ਵੀ ਬਿਜਲੀ ਖਪਤ ਨਹੀਂ ਹੁੰਦੀ, ਉਹ ਕਿਉਂਕਿ ਮੋਟਰ ਇੰਨੀ ਵੱਡੀ ਨਹੀਂ ਹੁੰਦੀ ਫੁਹਾਰਿਆਂ ਵਾਲੀ, ਬਸ ਵਰਤੋਂ ਵੇਲੇ ਇੰਨਾ ਕੁ ਧਿਆਨ ਜ਼ਰੂਰ ਰੱਖਣਾ ਕਿ ਫੁਹਾਰੇ ਦੀ ਵਰਤੋਂ ਸਵੇਰੇ ਸ਼ਾਮ ਵੱਧ ਤੇ ਦੁਪਹਿਰੇ ਘੱਟ ਕਰੋ, ਤੇ ਇਹ ਤੋਂ ਇਲਾਵਾ ਇੱਕ ਦੋ ਗੱਲਾਂ ਇਹ ਵੀ ਧਿਆਨ ਰੱਖਣੀ ਹੈ ਵੀ ਪਸ਼ੂ ਢਾਰਿਆਂ 'ਚ ਪੱਖਾ ਜਾਂ ਕੁਦਰਤੀ ਹਵਾ ਦਾ ਪ੍ਰਬੰਧ ਜ਼ਰੂਰ ਰੱਖਣਾ ਤੇ ਹਵਾ ਦੀ ਨਿਕਾਸੀ ਦਾ ਵੀ ਧਿਆਨ ਰੱਖਣਾ, ਪਸ਼ੂਆਂ ਦੇ ਪੀਣ ਵਾਲਾ ਪਾਣੀ ਸਾਫ਼

ਸਰੋਤਿਓ, ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬੈਂਡ 101.1 ਮੈਗਾਹਰਟਸ ਤੇ ਮੋਬਾਈਲ ਫੋਨ ਐਪ ਨਿਊਜ਼ ਔਨ AIR ਸਟੂਡੀਓ ਦੀ ਘੜੀ ਤੇ ਸਮਾਂ ਹੋ ਰਹੀ 5:20 ਤੇ 28 ਸਕਿੰਟ। ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ, ਸਿਲਸਿਲਾ ਸੀ ਖੁੰਡ ਚਰਚਾ। ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਕਲਾਕਾਰਾਂ ਵਿੱਚ ਅੰਗਦ ਦਾ ਰੋਲ ਨਿਭਾ ਰਹੇ ਸਨ ਕੁਲਵਿੰਦਰ ਚਾਨੀ, ਪੂਰਾ ਦਾ ਕਿਰਦਾਰ ਨਿਭਾ ਰਹੇ ਸਨ ਸਤਪਾਲ ਬਰਾੜ ਅਤੇ ਫੀਲਾ ਦਾ ਕਿਰਦਾਰ ਨਿਭਾ ਰਹੇ ਸਨ ਕੁਲਵਿੰਦਰ ਸਿੰਘ ਔਲਖ। ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ। ਆਓ ਹੁਣ ਸੁਣਦੇ ਹਾਂ ਇੱਕ ਗੀਤ।

ਸੁਣ ਰਹੇ ਹੋ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ। ਸਟੂਡੀਓ ਦੀ ਘੜੀ ਤੇ ਸਮਾਂ ਹੋ ਗਿਆ ਜੀ 5:28 ਅਤੇ 51 ਸਕਿੰਟ। ਆਓ ਹੁਣ ਸੁਣਦੇ ਹਾਂ ਮੌਸਮ ਸੰਬੰਧੀ ਜਾਣਕਾਰੀ। ਆਉਣ ਵਾਲੇ 4-5 ਦਿਨਾਂ ਦੌਰਾਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਘੱਟ ਤੋਂ ਘੱਟ ਤਾਪਮਾਨ 24-27 ਡਿਗਰੀ ਸੈਲਸੀਅਸ ਦੇ ਵਿਚਕਾਰ ਅਤੇ ਵੱਧ ਤੋਂ ਵੱਧ ਤਾਪਮਾਨ 38-40 ਡਿਗਰੀ ਸੈਲਸੀਅਸ ਵਿਚਕਾਰ ਰਹਿਣ ਵਾਲਾ ਹੈ। ਹਵਾ ਵਿੱਚ ਨਮੀ ਦੀ ਮਾਤਰਾ 20-65% ਅਤੇ ਹਵਾ ਦੀ ਗਤੀ 11-16 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਕਿਸਾਨ ਵੀਰੋਂ ਮੌਸਮ ਸੰਬੰਧੀ ਕੋਈ ਖਾਸ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਹਾਂ, ਸਧਾਰਨ ਸਲਾਹ ਜ਼ਰੂਰ ਦਿੱਤੀ ਗਈ ਹੈ ਕਿ ਲੋੜ ਅਨੁਸਾਰ ਫਸਲਾਂ, ਫਲਦਾਰ ਬੂਟਿਆਂ ਅਤੇ ਸਬਜ਼ੀਆਂ ਨੂੰ ਹਲਕੀ ਅਤੇ ਵਾਰ ਵਾਰ ਸਿੰਚਾਈ ਕੀਤੀ ਜਾਵੇ। ਇਸ ਦੇ ਨਾਲ ਹੀ ਪ੍ਰੋਗਰਾਮ ਖਤਮ ਹੁੰਦਾ ਹੈ ਸਾਡੇ ਪਿੰਡ ਸਾਡੇ ਖੇਤ।

ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ, ਅਤੇ ਤੁਸੀਂ ਟਿਊਨ ਕੀਤਾ ਹੈ ਐਫ ਐਮ ਬੈਂਡ 101.1 ਮੈਗਾਹਰਟਸ 'ਤੇ ਆਕਾਸ਼ਵਾਣੀ ਬਠਿੰਡਾ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 5:30, ਅਤੇ ਹੁਣ ਸੁਣਦੇ ਹਾਂ ਪ੍ਰੋਗਰਾਮ ਗੱਲਾਂ 'ਚੋਂ ਗੱਲ।

ਆਵਾਜ਼ ਦੀ ਦੁਨੀਆ ਦੇ ਪਿਆਰੇ ਦੋਸਤੋ, ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਅੱਜ ਮੇਰੇ ਨਾਲ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਬੁਲੰਦ ਆਵਾਜ਼ ਤੇ ਬਹੁਤ ਹੀ ਮਿਹਨਤੀ ਕੰਪੀਅਰ ਸੁਖਜੀਤ ਕੌਰ ਸੁਖਨ ਜੀ ਅੱਖਰ ਬੋਲਦੇ ਨੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਹਾਜ਼ਰ ਨੇ। ਦੋਸਤੋ, ਸਾਡਾ ਅੱਜ ਦਾ ਵਿਸ਼ਾ ਹੋਵੇਗਾ ਜ਼ਿੰਦਗੀ ਦੇ ਕੌੜੇ ਸੱਚ।

ਦੋਸਤੋ ਤੁਸੀਂ ਟਿਊਨ ਕੀਤਾ ਹੈ 101.1 ਮੈਗਾਹਰਟਸ ਆਪਣਾ ਪਸੰਦੀਦਾ ਰੇਡੀਓ ਸਟੇਸ਼ਨ ਆਕਾਸ਼ਵਾਣੀ FM ਬਠਿੰਡਾ ਤੇ ਤੁਹਾਡੇ ਰੂਬਰੂ ਨੇ ਬਲਜੀਤ ਬੱਲੀ ਤੇ ਸੁਖਜੀਤ ਕੌਰ ਸੁਖਨ। ਦੋਸਤੋ ਮਾਤ ਭਾਸ਼ਾ ਤੋਂ ਦੂਰ ਜਾਣ ਵਾਲੀ ਇੱਛਾ ਇਰਖਾਲੂ ਬਣ ਬੈਠਦੀ ਹੈ। ਮਾਤ ਭਾਸ਼ਾ ਬਿਨਾਂ ਮਨੁੱਖ ਸੱਖਣਾ ਹੁੰਦਾ ਏ। ਮਾਤ ਭਾਸ਼ਾ ਤੋਂ ਦੂਰ ਜਾਣ ਵਾਲੀਆਂ ਸਧਰਾਂ ਬੋਝਲ ਹੋਣ ਲੱਗ ਪੈਂਦੀਆਂ ਨੇ। ਮਾਤ ਭਾਸ਼ਾ ਨੂੰ ਤਿਲਾਂਜਲੀ ਦੇਣ ਵਾਲੀ ਤਮੰਨਾ ਬਿਮਾਰ ਹੁੰਦੀ ਹੈ। ਦੋਸਤੋ ਮਾਤ ਭਾਸ਼ਾ ਨੂੰ ਇਲਾਹੀ ਅੰਮ੍ਰਿਤ ਕਿਹਾ ਜਾ ਸਕਦਾ ਏ। ਇਸ ਤਰ੍ਹਾਂ ਮਾਤ ਭਾਸ਼ਾ ਨੂੰ ਸੰਭਾਲ ਕੇ ਰੱਖਣ ਵਾਲਾ ਵਿਵੇਕ ਵੇਦ ਬਣ ਜਾਂਦਾ ਏ। ਦੋਸਤੋ ਅਸੀਂ ਆਪਣੀ ਮਾਨਸਿਕਤਾ ਦੀ ਤੰਦਰੁਸਤੀ ਤੋਂ ਅਵੇਸਲੇ ਹਾਂ। ਮਾਤ ਭਾਸ਼ਾ ਨੂੰ ਮਾਨਸਿਕ ਧਰਾਤਲ ਦਾ ਦਰਜਾ ਹਾਸਲ ਹੈ। ਸਰੋਤਿਓ ਬੋਲ ਬਾਣੀ ਸਾਡੇ ਵਿਵਹਾਰ ਨੂੰ ਰੂਪਮਾਨ ਕਰਦੀ ਹੈ ਅਤੇ ਭਾਸ਼ਾ ਸਾਡੇ ਵਿਵਹਾਰ ਨੂੰ ਸਥਾਪਿਤ ਕਰਦੀ ਹੈ। ਭਾਸ਼ਾ ਨੂੰ ਦੋਸਤੋ ਤ੍ਰਿਪਤੀ ਕਿਹਾ ਜਾ ਸਕਦਾ ਏ। ਅਤ੍ਰਿਪਤ ਧਾਰਨਾਵਾਂ ਢਹਿ ਢੇਰੀ ਹੋਣ ਲੱਗ ਪੈਂਦੀਆਂ ਨੇ।

ਭਾਸ਼ਾ ਦੁਆਰਾ ਭਾਵਨਾਵਾਂ ਪ੍ਰਸਤੁਤ ਹੁੰਦੀਆਂ ਰਹਿੰਦੀਆਂ ਨੇ। ਭਾਵਨਾਵਾਂ ਨੂੰ ਮਨੁੱਖੀ ਮਨ ਦੀਆਂ ਤਰੰਗਾਂ ਕਿਹਾ ਜਾ ਸਕਦਾ ਏ। ਤਰੰਗਾਂ ਦੀ ਵੰਨ ਸੁਵੰਤਾ ਸਦਕਾ ਮੌਲਿਕਤਾ ਸੱਜਰਾਪਨ ਸਿਰਜਣਾਤਮਿਕਤਾ ਰਚਨਾਤਮਿਕ ਤੱਤ ਸਥਾਪਿਤ ਹੁੰਦੇ ਰਹਿੰਦੇ ਨੇ। ਮਾਤ ਭਾਸ਼ਾ ਦੀ ਸਹੂਲੀਅਤ ਸਦਭਾਵਨਾਤਮਿਕ ਹੁੰਦੀ ਹੈ। ਬੇਸ਼ੱਕ ਆਪਣੀ ਮਾਤ ਭਾਸ਼ਾ ਤੋਂ ਬਿਨਾਂ ਦੂਜੀਆਂ ਭਾਸ਼ਾ ਦੇ ਗਿਆਨ ਨਾਲ ਪੁਰਸ਼ ਦੀ ਪ੍ਰਤਿਭਾ ਚ ਨਿਖਾਰ ਆਉਂਦਾ ਏ, ਪਰ ਮਾਤ ਭਾਸ਼ਾ ਮਨੁੱਖ ਨੂੰ ਸਥਿਰ ਬਣਾਈ ਰੱਖਦੀ ਹੈ। ਦੋਸਤੋ, ਆਪਣੀ ਮਾਤ ਭਾਸ਼ਾ ਪੰਜਾਬੀ ਦਾ ਲੋਕ ਯਾਨਿਕ ਚਰਿੱਤਰ, ਲੋਕ ਚਿੱਤ, ਲੋਕ ਵਿਵਹਾਰ, ਲੋਕ ਦਾਰਸ਼ਨਿਕ, ਲੋਕ ਸੱਭਿਆਚਾਰ ਅਤੇ ਲੋਕ ਸੰਵਾਦ ਲਈ ਲਾਭਦਾਇਕ ਬਣਿਆ ਹੋਇਆ ਏ। ਗੁਰਮੁਖੀ ਭਾਸ਼ਾ ਲੋਕ ਯਾਨਿਕਤਾ ਨੂੰ ਸਰਵੋਤਮ ਸਰੂਪ ਚ ਸੰਭਾਲਦੀ ਆ ਰਹੀ ਹੈ। ਦੋਸਤੋ, ਗੁਰਮੁਖੀ ਨੇ ਪੰਜਾਬ ਅਤੇ ਪੰਜਾਬੀਅਤ ਨੂੰ ਅਪਣਾਇਆ ਹੋਇਆ ਏ। ਨਿਰਸੰਦੇਹ ਦੋਸਤੋ, ਸਮੁੱਚੀ ਗੁਰਬਾਣੀ ਗੁਰਮੁਖੀ ਭਾਸ਼ਾ ਨੂੰ ਦਾਰਸ਼ਨਿਕਤਾ ਬਖਸ਼ਦੀ ਹੈ। ਗੁਰਬਾਣੀ ਦੀ ਰਚਨਾ ਨੇ ਵੀ ਗੁਰਮੁਖੀ ਭਾਸ਼ਾ ਦੀ ਸਰਲਤਾ, ਸਪਸ਼ਟਤਾ, ਸੁੰਦਰਤਾ ਅਤੇ ਸੁਭਾਵਿਕਤਾ ਨੂੰ ਕਿਸੇ ਤਰ੍ਹਾਂ ਵੀ ਮੇਟਿਆ ਨਹੀਂ। ਗੁਰਬਾਣੀ ਦਾ ਗਿਆਨ ਮਹਾਨ ਹੁੰਦਿਆਂ ਵੀ ਸੌਖਾ ਏ। ਦੋਸਤੋ, ਗੁਰਬਾਣੀ ਕੁਦਰਤੀ ਕਲਾ ਵਰਗੀ ਹੁੰਦੀ ਹੈ। ਗੁਰਬਾਣੀ ਸਰਬੱਤ ਦਾ ਵਿਸਮਾਦ ਹੈ। ਗੁਰਬਾਣੀ ਯਥਾਰਥ ਦੀ ਲਖਾਇਕ ਹੈ। ਗੁਰਬਾਣੀ ਜਨਵਾਦੀ ਹੈ। ਇਸ ਤਰ੍ਹਾਂ ਅਸੀਂ ਜਦੋਂ ਆਪਣੀ ਮਾਤ ਭਾਸ਼ਾ ਦੀ ਲੋਕ ਯਾਨਿਕ ਦਿੱਖ ਦਾ ਅਧਿਐਨ ਕਰਦੇ ਹਾਂ ਦੋਸਤੋ, ਤਾਂ ਸਾਨੂੰ ਪਤਾ ਚੱਲਦਾ ਹੈ

ਜੀ ਸਰੋਤਿਓ, ਸਰਲ ਚਿੱਤ ਦਾ ਇੱਕ ਕਥਨ ਹੈ, ਦੁੱਧ ਪੁੱਤ ਤੇ ਖਸਮ ਘਰ ਤੇਰੇ, ਹੋਰ ਕੀ ਤੂੰ ਮੰਗੇ ਰੱਬ ਤੋਂ। ਹੁਣ ਅਸੀਂ ਦੁੱਧ ਪੁੱਤ ਤੇ ਖਸਮ ਸ਼ਬਦਾਂ ਲਈ ਮਿਲਕ, ਸਨ ਤੇ ਹਸਬੈਂਡ ਸ਼ਬਦ ਵਰਤਦੇ ਹਾਂ। ਦੁੱਧ ਪੁੱਤਰ ਤੇ ਪਤੀ ਹਿੰਦੀ ਭਾਸ਼ਾ ਦੇ ਸ਼ਬਦ ਨੇ, ਪਰ ਦੁੱਧ ਪੁੱਤ ਖਸਮ ਸ਼ਬਦ ਪੰਜਾਬੀਅਤ ਦੀ ਰੂਹ ਨੇ। ਭਾਵਨਾਤਮਕ ਤੌਰ ਤੇ ਸ਼ਬਦਾਂ ਦੇ ਉਚਾਰਨ ਬੁਲਾਰੇ ਦੇ ਬੋਲਾਂ ਦੀ ਲਲਕਾਰ, ਲੈ, ਤਾਲਮੇਲ ਤੇ ਤਮੰਨਾ ਦੀ ਤਸਦੀਕ ਬਣ ਜਾਂਦੇ ਨੇ। ਭਾਸ਼ਾ ਨੂੰ ਅਸੀਂ ਆਪਣੀ ਅੰਤਰਿਕਤਾ ਦਾ ਚਾਨਣ ਆਖ ਸਕਦੇ ਹਾਂ। ਮਾਤ ਭਾਸ਼ਾ ਦੀ ਵਰਤੋਂ ਦੁਆਰਾ ਅਸੀਂ ਆਪਣੀ ਬੋਲਬਾਣੀ ਦੇ ਜੀਵੰਤ ਤੱਤ ਨੂੰ ਬਣਾਈ ਰੱਖਦੇ ਹਾਂ। ਭਾਸ਼ਾ ਨੂੰ ਫੈਸ਼ਨਵਾਦ ਨੇ ਤਿਲਸਮੀ ਬਣਾਇਆ ਹੋਇਆ ਹੈ। ਤਿਲਸਮੀ ਸਿਲਸਿਲੇ ਸਥਾਈ ਨਹੀਂ ਹੁੰਦੇ। ਭਾਸ਼ਾ ਸਰੋਕਾਰਾਂ ਨੂੰ ਸਥਾਪਿਤ ਕਰਦੀ ਹੈ, ਸੱਚ ਨੂੰ ਦਰਸਾਉਂਦੀ ਹੈ, ਵਿਸ਼ਵਾਸ ਵਾਲੇ ਵਾਤਾਵਰਨ ਨੂੰ ਪੈਦਾ ਕਰਦੀ ਹੈ, ਵਿਵਹਾਰ ਦੀ ਇੱਜ਼ਤ ਹੁੰਦੀ ਹੈ। ਭਾਸ਼ਾ ਨੂੰ ਇਰਾਦਾ ਕਿਹਾ ਜਾ ਸਕਦਾ ਹੈ। ਮਾਤ ਭਾਸ਼ਾ ਤੋਂ ਬਿਨਾਂ ਦਰਜਨਾਂ ਕਿਸਮ ਦੀਆਂ ਸਹੂਲਤਾਂ ਤੱਕ ਪੁੱਜਿਆ ਨਹੀਂ ਜਾ ਸਕਦਾ। ਭਾਸ਼ਾ ਦੇ ਵਪਾਰ ਨੇ ਭਾਸ਼ਾ ਦੀ ਕਲਾਤਮਿਕਤਾ ਨੂੰ ਖਤਮ ਕਰਨਾ ਸ਼ੁਰੂ ਕੀਤਾ ਹੋਇਆ ਹੈ।

ਭਾਸ਼ਾ ਮਨੋਵੇਗਾਂ ਨੂੰ ਪ੍ਰਸਤੁਤ ਕਰਨ ਵਾਲਾ ਕ੍ਰਿਸ਼ਮਾ ਹੁੰਦੀ ਹੈ। ਮਨੋਵੇਗ ਮਨੁੱਖ ਨੂੰ ਮਨੁੱਖ ਬਣਾਈ ਰੱਖਦੇ ਨੇ। ਨਿਰਸੰਦੇਹ ਵਿਸ਼ਵ ਪੱਧਰ ਦੇ ਵਰਤਾਰਿਆਂ ਤਹਿਤ ਹੋਰ ਬਹੁਤ ਸਾਰੀਆਂ ਭਾਸ਼ਾਵਾਂ ਦੀ ਪੜ੍ਹਾਈ ਲਾਭਦਾਇਕ ਬਣੀ ਰਹਿੰਦੀ ਹੈ, ਪਰ ਮਾਤ ਭਾਸ਼ਾ ਦੀ ਅਪਣੱਤ ਮਨੁੱਖ ਦੇ ਆਪੇ ਨੂੰ ਬਣਾਈ ਰੱਖਦੀ ਹੈ। ਮਾਤ ਭਾਸ਼ਾ ਨਾਲ ਬਚਪਨ ਤੋਂ ਬਣੀ ਭਾਵੁਕ ਸਾਂਝ ਬੇਹੱਦ ਸੁਖਮ ਤੇ ਸੁੰਦਰ ਹੁੰਦੀ ਹੈ। ਅਪਣੱਤ ਨੂੰ ਸੁਹਾਵਣਾ ਇਰਾਦਾ ਆਖਿਆ ਜਾ ਸਕਦਾ ਹੈ। ਭਾਸ਼ਾ ਜ਼ਿੰਦਗੀ ਦੀ ਵਿਸ਼ਾਲਤਾ ਨੂੰ ਬਿਆਨ ਕਰਦੀ ਹੈ। ਜੀਵਨ ਦੇ ਸੈਂਕੜੇ ਕਿਸਮ ਦੇ ਰੰਗ, ਰਾਗ, ਬੇਹੱਦ ਹੀ ਜਾਇਜ਼ ਕਿਸਮ ਦੀਆਂ ਧੁਨੀਆਂ ਨਾਲ ਉਜਾਗਰ ਹੁੰਦੇ ਰਹਿੰਦੇ ਨੇ। ਸ਼ਬਦਾਂ ਵਿਚਲੇ ਅਲੰਕਾਰ, ਸ਼ਬਦਾਂ ਦੀਆਂ ਤਰੰਗਾਂ, ਸ਼ਬਦਾਂ ਦੀ ਲੈ ਤੇ ਸ਼ਬਦਾਂ ਦੀ ਗਤੀਸ਼ੀਲਤਾ ਮਨੁੱਖ ਦੇ ਮਨ ਨੂੰ ਨਦੀ ਦੇ ਨਾਦ ਵਰਗਾ ਬਣਾਈ ਰੱਖਦੀ ਹੈ। ਆਪਣੀ ਮਾਤ ਭਾਸ਼ਾ ਦਾ ਆਪਣਾ ਇੱਕ ਨਾਚ ਹੈ, ਵਿਸਮਾਦ ਹੈ, ਵਰਣਨ ਹੈ, ਵਿਵਹਾਰ ਹੈ, ਵਿਵਸਥਾ ਹੈ, ਵਿਧੀ ਵਿਧਾਨ ਤੇ ਵਿਧਾਇਕ ਤੱਤ ਹੈ। ਮਾਤ ਭਾਸ਼ਾ ਤੋਂ ਪਾਸੇ ਹਟ ਜਾਣ ਵਾਲਾ ਵਿਅਕਤੀ ਇਕੱਲਾ ਬਣ ਬੈਠਦਾ ਹੈ। ਮਾਤ ਭਾਸ਼ਾ ਇਕੱਲ ਦੀ ਥਾਂਵੇਂ ਅਨੰਤ ਦਾ ਸੋਮਾ ਹੁੰਦੀ ਹੈ।

ਜੀ ਸਰੋਤਿਓ, ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਪ੍ਰੋਗਰਾਮ ਚੱਲ ਰਿਹਾ ਹੈ ਅੱਖਰ ਬੋਲਦੇ ਨੇ, ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਬਣੇ ਹੋਏ ਆ। ਮੈਂ ਸੁਖਜੀਤ ਤੇ ਮੇਰੇ ਨਾਲ ਨੇ ਜੀ ਬਲਜੀਤ ਸ਼ਰਮਾ ਜੀ। ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਆ ਜੀ। ਆਦਮੀ ਨੇ ਸਮਾਜਿਕ ਬੰਦੋਬਸਤ ਦੁਆਰਾ ਅਪਣੱਤ ਨੂੰ ਬਣਾ ਕੇ ਰੱਖਿਆ ਹੋਇਆ ਹੈ। ਰਿਸ਼ਤਿਆਂ ਦੇ ਸੰਸਕ੍ਰਿਤਿਕ ਸੰਦਰਭ ਤਿਉਹਾਰ ਬਣੇ ਰਹਿੰਦੇ ਨੇ। ਜ਼ਿੰਦਗੀ ਅਪਣੱਤ ਬੰਦੋਬਸਤ ਹੈ, ਸੰਸਕ੍ਰਿਤੀ ਤੇ ਬਿਉਂਤ ਹੈ। ਜ਼ਿੰਦਗੀ ਨੂੰ ਰਿਸ਼ਤਿਆਂ ਦੀ ਰੰਗੋਲੀ ਕਿਹਾ ਜਾ ਸਕਦਾ ਹੈ। ਇਹਨਾਂ ਲੱਛਣਾਂ ਨੂੰ ਭਾਸ਼ਾ ਰੂਪਮਾਨ ਕਰਦੀ ਰਹਿੰਦੀ ਹੈ, ਭਾਸ਼ਾ ਭਾਵਨਾਵਾਂ ਨੂੰ ਰੂਪਮਾਨ ਕਰਦੀ ਰਹਿੰਦੀ ਹੈ। ਭਾਸ਼ਾ ਦਾ ਪ੍ਰਯੋਗ ਪ੍ਰਾਣੀ ਮਾਤਰ ਲਈ ਇਸ ਕਰਕੇ ਅਹਿਮ ਹੈ ਕਿਉਂਕਿ ਉਹ ਆਪਣੇ ਆਪ ਨੂੰ ਭਾਸ਼ਾ ਦੁਆਰਾ ਪ੍ਰਸਤੁਤ ਕਰਦਾ ਰਹਿੰਦਾ ਹੈ।

ਮਾਤ ਭਾਸ਼ਾ ਨੂੰ ਪ੍ਰਗਟਾਵਾ ਵੀ ਕਿਹਾ ਜਾ ਸਕਦਾ ਹੈ, ਭਾਸ਼ਾ ਨੂੰ ਸੰਚਾਰ ਵੀ ਕਿਹਾ ਜਾ ਸਕਦਾ ਹੈ। ਭਾਸ਼ਾ ਸੰਵਾਦ ਹੁੰਦੀ ਹੈ ਦੋਸਤੋ, ਭਾਸ਼ਾ ਕਥਨ ਤੇ ਕਹਾਣੀ ਹੁੰਦੀ ਹੈ, ਭਾਸ਼ਾ ਵਿਸਥਾਰ ਹੁੰਦੀ ਹੈ। ਪ੍ਰਗਟਾਵੇ ਸੰਚਾਰ ਸੰਵਾਦ ਕਥਨ ਤੇ ਵਿਸਥਾਰ ਨਾਲ ਅਪਣੱਤ ਵਾਲੇ ਭਾਵ ਵੱਧਦੇ ਫੁੱਲਦੇ ਰਹਿੰਦੇ ਨੇ। ਦੋਸਤੋ, ਵਿਕਾਸ ਪ੍ਰਕਿਰਿਆ ਦੇ ਸਤਿਕਾਰ ਨੂੰ ਅਪਣੱਤ ਆਖਿਆ ਜਾ ਸਕਦਾ ਹੈ। ਭਾਸ਼ਾ ਬਿਨਾਂ ਵਿਸ਼ਲੇਸ਼ਣਾਤਮਕਤਾ ਨੂੰ ਅਪਣਾਇਆ ਨਹੀਂ ਜਾ ਸਕਦਾ। ਭਾਸ਼ਾ ਨਾਲ ਮਨੁੱਖ ਨੂੰ ਮੋਕਲੇ ਸੰਬੰਧ ਸਥਾਪਿਤ ਕਰਦੇ ਰਹਿਣਾ ਚਾਹੀਦਾ ਹੈ। ਭਾਸ਼ਾ ਦੀ ਮੋਕਲੇ ਮਨ ਨਾਲ ਕੀਤੀ ਵਰਤੋਂ ਭਾਸ਼ਾ ਦੇ ਸੁਰਮਈ ਸਰੋਕਾਰ ਨੂੰ ਅਪਣਾਉਂਦੀ ਰਹਿੰਦੀ ਹੈ। ਭਾਸ਼ਾਈ ਮੋਕਲਾ ਵਿਵਹਾਰ ਭਾਸ਼ਾ ਦੇ ਸੁਭਾਵਿਕ ਸਦਗੁਣ ਨੂੰ ਉਜਾਗਰ ਕਰਦਾ ਰਹਿੰਦਾ ਹੈ। ਭਾਸ਼ਾ ਨੂੰ ਵਿਆਕਰਨ ਸ਼ੁੱਧ ਰੱਖੀ ਰੱਖਦਾ ਹੈ। ਭਾਸ਼ਾ ਵਿਚਲਾ ਸੁਭਾਵਿਕ ਹੁਸਨ ਭਾਸ਼ਾ ਦੇ ਗੌਰਵ ਨੂੰ ਗਾਇਬ ਨਹੀਂ ਹੋਣ ਦਿੰਦਾ।

ਦੋਸਤੋ, ਜੀਵਨ ਧਾਰਾ ਦੀਆਂ ਵੰਨ ਸਵੰਨੀਆਂ ਵਿਉਂਤਬੰਦੀਆਂ ਲਈ ਭਾਸ਼ਾ ਦੇ ਵੱਖ ਵੱਖ ਰੂਪ ਨਿਯਤ ਨੇ। ਭਾਸ਼ਾ ਸ਼ਾਸਤਰੀ ਹੁੰਦੀ ਹੈ, ਭਾਸ਼ਾ ਸੰਸਕ੍ਰਿਤਿਕ ਹੁੰਦੀ ਹੈ, ਦਾਰਸ਼ਨਿਕ ਹੁੰਦੀ ਹੈ, ਰੋਮਾਂਟਿਕ ਹੁੰਦੀ ਹੈ। ਭਾਸ਼ਾ ਸੱਭਿਆਚਾਰਕ ਤੇ ਦੁਨਿਆਵੀ ਹੁੰਦੀ ਹੈ। ਦੋਸਤੋ, ਭਾਸ਼ਾ ਦੇ ਗਤੀਸ਼ੀਲ ਤਜਰਬੇ ਤਰਾਜ਼ੂ ਬਣੇ ਰਹਿੰਦੇ ਨੇ। ਦੋਸਤੋ, ਜ਼ਿੰਦਗੀ ਵੀ ਇੱਕ ਤਜਰਬਾ ਹੀ ਤਾਂ ਹੈ। ਜ਼ਿੰਦਗੀ ਇੱਕ ਤਰਕ ਵੀ ਹੈ, ਮੰਤਵ ਵੀ ਹੈ। ਜ਼ਿੰਦਗੀ ਦੋਸਤੋ ਇੱਕ ਰਵਾਇਤ ਵੀ ਹੈ। ਇਸ ਤਰ੍ਹਾਂ ਸਾਡੀ ਭਾਸ਼ਾ ਮੰਤਵ, ਮੰਤਰ, ਇਖਲਾਕ ਅਤੇ ਰਵਾਇਤ ਦੀ ਭੂਮਿਕਾ ਦਾ ਨਿਰਵਾਹ ਕਰਦੀ ਆ ਰਹੀ ਹੈ। ਦੋਸਤੋ, ਮਾਤ ਭਾਸ਼ਾ ਨੂੰ ਵਿਰਾਸਤ ਕਿਹਾ ਜਾ ਸਕਦਾ ਹੈ। ਵਿਰਾਸਤ ਤੋਂ ਸੱਖਣੀਆਂ ਇੱਛਾਵਾਂ ਅਧੂਰੇਪਣ ਦਾ ਸ਼ਿਕਾਰ ਬਣ ਬੈਠਦੀਆਂ ਨੇ। ਅਧੂਰਾ ਆਦਮੀ ਅਸੰਤੁਸ਼ਟ ਹੁੰਦਾ ਹੈ। ਆਦਮੀ ਦੀ ਅਸਲੀਅਤ ਨੂੰ ਮਾਤ ਭਾਸ਼ਾ ਉਜਾਗਰ ਕਰਦੀ ਰਹਿੰਦੀ ਹੈ।

ਦੋਸਤੋ, ਦੁਖਾਂਤ ਹੈ ਕਿ ਪੰਜਾਬ ਦੀ ਪੰਜਾਬੀ ਵਸੋਂ ਵਾਲਾ ਮਹਾਜਣੀ ਵਰਗ ਪੰਜਾਬੀ ਭਾਸ਼ਾ ਲਈ ਸਮਰਪਿਤ ਨਹੀਂ। ਪੰਜਾਬ ਦੇ ਹਜ਼ਾਰਾਂ ਪਿੰਡਾਂ ਦੇ ਲੱਖਾਂ ਵਸਨੀਕ ਪੰਜਾਬੀ ਭਾਸ਼ਾ ਦੀ ਬੋਲ ਬਾਣੀ ਲਈ ਤਾਂ ਵਰਤੋਂ ਕਰਦੇ ਨੇ, ਪਰ ਉਹ ਪੰਜਾਬੀ ਭਾਸ਼ਾ ਦੇ ਵਿਆਕਰਨਕ ਰੂਪ ਦਾ ਪ੍ਰਯੋਗ ਨਹੀਂ ਕਰਦੇ। ਭਾਸ਼ਾ ਦੇ ਲਿਖਤੀ ਰੂਪ ਨਾਲ ਵਿਸ਼ਵਾਸ ਉਤਪੰਨ ਹੁੰਦਾ ਏ। ਪੰਜਾਬੀ ਭਾਸ਼ਾ ਦੇ ਸਾਹਿਤ ਨੂੰ ਭਲੀ ਪ੍ਰਕਾਰ ਅਪਣਾਇਆ ਨਹੀਂ ਜਾ ਰਿਹਾ। ਦੋਸਤੋ, ਮਹਾਜਣੀ ਵਰਗ ਦੀ ਤਾਂ ਪੰਜਾਬੀ ਸਾਹਿਤ 'ਚ ਕੋਈ ਰੁਚੀ ਨਹੀਂ। ਗ੍ਰਾਮੀਣ ਸੱਭਿਆਚਾਰ ਲਈ ਵੀ ਪੰਜਾਬੀ ਸਾਹਿਤ ਓਪਰਾ ਬਣਿਆ ਹੋਇਆ ਏ।

जी श्रोतियो, पंजाबी भाषा दा अध्ययन करवाउण वाले पंजाबी भाषा दे अध्यापक भी पंजाबी साहित नूं प्रफुल्लित करन लई वचनबद्ध नहीं। की इंज हो सकदा है कि पंजाबी भाषा दा हर एक अध्यापक अपने जन्म दिन ते विद्यार्थियों च 5-10 बाल साहित दियां पुस्तकां भेंट कर दिया करे। पंजाबी भाषा दा हर एक अध्यापक अपने पिंड दी पंचायत लई पंजाबी भाषा दा रोजाना अखबार लगवा देवे। ਸਾਡੇ ਪਿੰਡ ਦੀ ਆਪਣੀ ਮਾਤ ਭਾਸ਼ਾ ਤੋਂ ਦੂਰ ਜਾ ਰਹੇ ਨੇ, ਉਹਨਾਂ ਨੂੰ ਮਾਤ ਭਾਸ਼ਾ ਦੀ ਅਹਿਮੀਅਤ ਤੋਂ ਜਾਣੂ ਕਰਵਾਇਆ ਜਾਵੇ। ਪੰਜਾਬ ਦੇ ਸ਼ਹਿਰੀ ਵਾਤਾਵਰਣ ਨੂੰ ਮਾਤ ਭਾਸ਼ਾ ਦੇ ਲੋਕ ਯਾਨਿਕ ਰੰਗ ਰੂਪ ਬਾਰੇ ਬੇਹੱਦ ਘੱਟ ਜਾਣਕਾਰੀ ਹੈ। ਸ਼ਹਿਰੀ ਸੰਸਕਾਰਾਂ ਦੇ ਫੈਸ਼ਨ ਨੂੰ ਠੱਲ ਪਾਈ ਜਾਵੇ, ਮਾਤ ਭਾਸ਼ਾ ਦੇ ਰਮਣੀਕ ਰੰਗਾਂ ਨੂੰ ਉਜਾਗਰ ਕੀਤਾ ਜਾਵੇ। ਪਦਾਰਥਵਾਦ ਦੀ ਪਰੰਪਰਾ ਲਈ ਭਾਵਨਾਤਮਕ ਸਰੋਕਾਰ ਬੇਲੋੜੇ ਹੁੰਦੇ ਨੇ, ਜਦਕਿ ਕਲਾਤਮਕ ਚੇਤਨਾ

0: ਮਾਤ ਭਾਸ਼ਾ ਮਮਤਾਮਈ ਹੁੰਦੀ ਹੈ। ਮਾਤ ਭਾਸ਼ਾ ਨੂੰ ਅਪਣਾਉਣ ਵਾਲੀ ਇੱਛਾ ਅਸਰਦਾਇਕ ਵਸੀਲੇ ਬਣਾਉਂਦੀ ਰਹਿੰਦੀ ਹੈ। ਫੈਸ਼ਨ ਬਣਾਵਟੀ ਹੁੰਦਾ ਹੈ, ਸਮਰਪਣ ਬ੍ਰਹਮ ਹੁੰਦਾ ਹੈ, ਵਿਖਾਵੇ ਬੇਸੂਦ ਹੁੰਦੇ ਨੇ। ਦ੍ਰਿੜਤਾ ਨੂੰ ਵਿਆਕਰਨ ਕਿਹਾ ਜਾ ਸਕਦਾ ਹੈ। ਜੀਵਨ ਧਾਰਾ ਦੀ ਰਵਾਨਗੀ ਵਾਲਾ ਸੰਗੀਤ ਮਾਤ ਭਾਸ਼ਾ ਸਦਕਾ ਹੀ ਚਿਰਜੀਵੀ ਹੋ ਸਕਦਾ ਹੈ। ਤੁੱਛ ਕਿਸਮ ਦੀ ਤਮੰਨਾ ਬੜੀ ਕਮਜ਼ੋਰ ਹੁੰਦੀ ਹੈ। ਤਸਦੀਕ ਬਣ ਸਕਣ ਵਾਲੀ ਤਮੰਨਾ ਨੂੰ ਤੀਰਥ ਬਣੇ ਰਹਿਣ ਲਈ ਭਾਸ਼ਾ ਦੇ ਮਮਤਾਮਈ ਸਿਦਕ ਨੂੰ ਸਵੀਕਾਰ ਲੈਣਾ ਚਾਹੀਦਾ ਹੈ। ਮਾਤ ਭਾਸ਼ਾ ਦੇ ਬ੍ਰਹਮਈ ਸੰਗੀਤ ਨੂੰ ਆਕਾਸ਼ ਆਖਿਆ ਜਾ ਸਕਦਾ ਹੈ। ਵਰਤਮਾਨ ਦੀਆਂ ਸਿਫਤਾਂ ਨੇ ਸਮਾਜਿਕ ਕਮੀਆਂ ਤੇ ਕਮਜ਼ੋਰੀਆਂ ਨੂੰ ਖਤਮ ਕਰਕੇ ਸਮੇਂ ਦੀ ਸੁੰਦਰਤਾ ਨੂੰ ਸਥਾਪਿਤ ਕਰਨਾ ਸ਼ੁਰੂ ਕੀਤਾ ਹੋਇਆ ਹੈ।
1: ਜੀ ਸੁਖਜੀਤ, ਮਾਤ ਭਾਸ਼ਾ ਨੂੰ ਅਪਣਾਉਣ ਨਾਲ ਸਮੇਂ ਦੀ ਸੁੰਦਰਤਾ ਬਹਾਲ ਹੋ ਸਕਦੀ ਹੈ। ਮਾਤ ਭਾਸ਼ਾ ਨੂੰ ਗ੍ਰਹਿਣ ਕਰਨ ਵਾਲੇ ਗੁਣ ਅਧਿਆਤਮਿਕ ਹੁੰਦੇ ਨੇ। ਮਾਤ ਭਾਸ਼ਾ ਨੂੰ ਸਵੀਕਾਰ ਕਰਨ ਵਾਲਾ ਵਿਸ਼ਵਾਸ ਵਰਣਨ ਯੋਗ ਹੁੰਦਾ ਹੈ। ਮਾਤ ਭਾਸ਼ਾ ਨੂੰ ਭੇਟ ਹੋਣ ਵਾਲੀ ਭਾਵਨਾ ਕਲਾਤਮਿਕ ਹੁੰਦੀ ਹੈ। ਮਾਤ ਭਾਸ਼ਾ ਦੋਸਤੋ ਮਨੁੱਖ ਨੂੰ ਮਹਾਨ ਬਣਾਉਂਦੀ ਹੈ।

ਸੋ ਦੋਸਤੋ, ਪ੍ਰੋਗਰਾਮ ਸੰਪੂਰਨ ਕਰਨ ਤੋਂ ਪਹਿਲਾਂ ਆਪਾਂ ਨੂੰ ਸਾਰਿਆਂ ਨੂੰ ਇੱਕ ਵਾਅਦਾ ਕਰਨਾ ਚਾਹੀਦਾ ਹੈ, ਕਿਉਂ ਸੁਖਜੀਤ, ਕਿ ਆਪਾਂ ਸਾਰਿਆਂ ਨੇ ਆਪਣੀ ਮਾਤ ਭਾਸ਼ਾ ਪੰਜਾਬੀ ਲਈ ਕੁਰਬਾਨ ਹੋ ਜਾਣਾ ਹੈ। ਦੋਸਤੋ, ਘੜੀ ਦੀਆਂ ਸੂਈਆਂ ਇਜਾਜ਼ਤ ਨਹੀਂ ਦੇ ਰਹੀਆਂ, ਹੁਣ ਆਪਣੇ ਰੇਡੀਓ

0: ਹੋਸਤਾ ਬਲਜੀਤ ਸ਼ਰਮਾ ਤੇ
1: ਮੈਨੂੰ ਯਾਨੀ ਕਿ ਸੁਖਜੀਤ ਨੂੰ।
0: ਅੱਜ ਦਾ ਅੱਖਰ ਬੋਲਦੇ ਨੇ ਪ੍ਰੋਗਰਾਮ ਸੰਪੂਰਨ ਕਰਨ ਦੀ ਦਿਓ ਆਗਿਆ। ਫੇਰ ਮਿਲਣ ਦੀ ਆਸ ਨਾਲ ਖੁਸ਼ ਰਹੋ, ਆਬਾਦ ਰਹੋ, ਰੱਬ ਰਾਖਾ,
1: ਆਮੀਨ।
0: ਵਾਚਕ ਸੁਖਜੀਤ ਕੌਰ ਸੁਖਣ
1: ਤੇ ਬਲਜੀਤ ਸ਼ਰਮਾ,
0: ਨਿਰਮਾਤਾ ਨਿਰਦੇਸ਼ਕ
1: ਬਲਜੀਤ ਸ਼ਰਮਾ,
0: ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਸੰਪਾਦਨ ਸੁਖਜੀਤ ਕੌਰ ਸੁਖਣ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ 'ਚੋਂ ਗੱਲ ਦੇ ਤਹਿਤ ਸਿਲਸਿਲਾ ਅੱਖਰ ਬੋਲਦੇ ਨੇ। ਅੱਜ ਤੁਸੀਂ ਸੁਣਿਆ ਇਸ ਦਾ ਭਾਗ ਦੂਜਾ ਅਤੇ ਪ੍ਰੋਗਰਾਮ ਦੇ ਵਾਚਕ ਸਨ ਸੁਖਜੀਤ ਕੌਰ ਸੁਖਨ ਅਤੇ ਬਲਜੀਤ ਸ਼ਰਮਾ। ਪ੍ਰੋਗਰਾਮ ਦਾ ਸੰਪਾਦਨ ਕੀਤਾ ਸੀ ਮਮਤਾ ਅਰੋੜਾ ਨੇ ਅਤੇ ਪ੍ਰੋਗਰਾਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਸਨ ਬਲਜੀਤ ਸ਼ਰਮਾ ਜੀ। ਅਤੇ ਆਓ ਹੁਣ ਸੁਣਦੇ ਹਾਂ ਕੁਝ ਸੰਦੇਸ਼।
1: 1966 ਤੋਂ ਚੱਲ ਰਹੀ ਨੈਕ ਤੋਂ ਦੂਜੀ ਵਾਰ ਏ ਗ੍ਰੇਡ ਅਤੇ UGC ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਜ਼ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSc ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSc ਮੈਥਸ, MSc IT, MBA, MCA, MSc ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITF ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੇ ਜਾਣਕਾਰੀ ਲਈ SST ਗਰਲਜ਼ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94175-57848 ਅਤੇ 98720-65-150।
2: QR ਕੋਡ ਨੂੰ ਸਕੈਨ ਕਰੋ, 5000 ਦਾ ਕੈਸ਼ਬੈਕ ਪਾਓ। ਵਾਹ, ਫਾਇਦਾ ਹੀ ਫਾਇਦਾ।
3: ਫਸਿਆ, UPI ਪਿੰਨ ਦਾਖਲ ਕਰੋ ਸਿਰਫ ਪੈਸੇ ਭੇਜਣ ਲਈ।
4: RBI ਕਹਿੰਦਾ ਹੈ,
5: ਜਾਣਕਾਰ ਬਣੋ, ਸੁਚੇਤ ਰਹੋ।
6: ਪ੍ਰੋਗਰਾਮ ਸੰਬੰਧੀ ਜਾਣਕਾਰੀ। ਪ੍ਰੋਗਰਾਮ ਯੁਵਾਣੀ ਦੇ ਤਹਿਤ ਮਿਤੀ 15 ਜੁਲਾਈ ਦਿਨ ਬੁੱਧਵਾਰ ਸ਼ਾਮ 6:30 ਵਜੇ ਤੁਸੀਂ ਸੁਣੋਗੇ ਪ੍ਰਾਯੋਜਿਤ ਪ੍ਰੋਗਰਾਮ ਕਿੰਜ ਜਾਈਏ ਪਰਦੇਸ, ਜਿਸ ਦੇ ਤਹਿਤ ਮਾਰਾ ਏਜੰਟ ਵਿਜੇ ਭਾਰਤੀ ਜੀ ਤੁਹਾਨੂੰ ਆਸਟ੍ਰੇਲੀਆ ਦੇ ਵੀਜ਼ਾ ਬਾਰੇ ਸਾਰੀ ਜਾਣਕਾਰੀ ਦੇਣਗੇ। ਸੋ ਸੁਣਨਾ ਨਾ ਭੁੱਲਣਾ ਪ੍ਰਾਯੋਜਿਤ ਪ੍ਰੋਗਰਾਮ ਕਿੰਜ ਜਾਈਏ ਪਰਦੇਸ, ਮਿਤੀ 15 ਜੁਲਾਈ ਸ਼ਾਮ 6:30 ਵਜੇ ਪ੍ਰੋਗਰਾਮ ਯੁਵ ਵਾਣੀ ਦੇ ਦੌਰਾਨ।
0: ਤੇ ਇਸ ਦੇ ਨਾਲ ਹੀ ਮੈਨੂੰ ਰਮਾ ਸ਼ਰਮਾ ਨੂੰ ਦਿਓ ਇਜਾਜ਼ਤ ਪ੍ਰੋਗਰਾਮ ਗੱਲਾਂ 'ਚੋਂ ਗੱਲ ਨੂੰ ਖਤਮ ਕਰਨ ਦੀ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ ਚੋ ਗੱਲ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ ਤੇ। ਸਟੂਡੀਓ ਦੀ ਘੜੀ ਤੇ ਸਮਾਂ ਹੈ 6:19:36 ਤੇ ਠੀਕ 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤਾ ਅੱਜ ਤੋਂ ਲਾਗੂ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਇਹ ਸਮਝੌਤਾ ਭਾਰਤ ਬਰਤਾਨੀਆ ਦੀ ਭਾਈਵਾਲੀ ਵਿਚ ਇਕ ਮਹੱਤਵਪੂਰਨ ਪਲ ਹੈ। ਅੰਮ੍ਰਿਤਸਰ ਅਤੇ ਲੁਧਿਆਣਾ ਤੋਂ ਵੀ ਉਤਪਾਦਾਂ ਦੀ ਖੇਪ ਬਰਤਾਨੀਆ ਰਵਾਨਾ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 17 ਜੁਲਾਈ ਨੂੰ ਜਲੰਧਰ ਦੌਰੇ ਦੀਆਂ ਤਿਆਰੀਆਂ ਜ਼ੋਰਾਂ ਤੇ। ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਦਿਵਰ ਸੋਧ SIR 2026 ਦਾ ਗਣਨਾ ਗੇੜ ਸਫਲਤਾਪੂਰਵਕ ਮੁਕੰਮਲ। ਰਾਸ਼ਟਰੀ SC ST ਹੱਬ ਪ੍ਰੋਜੈਕਟ ਤਹਿਤ ਅੱਜ ਪਟਿਆਲਾ ਵਿਖੇ SC ST ਉਦਮੀਆਂ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਅੱਜ ਤੇ ਕੱਲ 16 ਜੁਲਾਈ ਨੂੰ ਕਈ ਥਾਵਾਂ ਤੇ ਗਰਮੀ ਤੇ ਹੁਮਸ ਭਰਿਆ ਮੌਸਮ ਰਹਿਣ, ਜਦਕਿ 17 ਤੇ 18 ਜੁਲਾਈ ਨੂੰ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਤੋਂ ਲਾਗੂ ਹੋਇਆ ਵਿਆਪਕ ਵਪਾਰ ਆਰਥਿਕ ਸਮਝੌਤਾ ਭਾਰਤ ਅਤੇ ਬਰਤਾਨੀਆ ਦੀ ਭਾਈਵਾਲੀ ਵਿਚ ਇਕ ਮਹੱਤਵਪੂਰਨ ਪਲ ਹੈ। ਸ੍ਰੀ ਮੋਦੀ ਨੇ ਕੇਂਦਰੀ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਦੀ ਇਕ ਸੋਸ਼ਲ ਮੀਡੀਆ ਪੋਸਟ ਸਾਂਝੀ ਕਰਦਿਆਂ ਇਹ ਗੱਲ ਆਖੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਮਝੌਤਾ ਭਾਰਤ ਦੇ ਕਿਸਾਨਾਂ, ਉਦਮੀਆਂ ਅਤੇ MSME ਨੂੰ ਨਵੀਂ ਗਤੀ ਦੇਵੇਗਾ ਤੇ ਨਾਲ ਹੀ ਕਈ ਜੀਵੰਤ ਖੇਤਰਾਂ ਨੂੰ ਬਰਤਾਨੀਆ ਦੇ ਬਾਜ਼ਾਰ ਤੱਕ ਮਜ਼ਬੂਤ ਪਹੁੰਚ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤਕਨਾਲੋਜੀ, ਪੇਸ਼ੇਵਰ ਸੇਵਾਵਾਂ ਤੇ ਨਵੀਨਤਾ ਚ ਸਹਿਯੋਗ ਨੂੰ ਵੀ ਵਧਾਏਗੀ। ਭਾਰਤ ਤੋਂ ਬਰਤਾਨੀਆ ਨੂੰ ਵੱਖ ਵੱਖ ਉਤਪਾਦ ਰਵਾਨਾ ਕਰਨ ਦੀ ਲੜੀ ਵਿਚ ਅੱਜ ਅੰਮ੍ਰਿਤਸਰ ਤੇ ਲੁਧਿਆਣਾ ਤੋਂ ਵੀ ਤਿਆਰ ਕੱਪੜੇ, ਉੱਨ ਤੇ ਹੋਰ ਉਤਪਾਦ ਰਵਾਨਾ ਕੀਤੇ ਗਏ। ਲੁਧਿਆਣਾ ਵਿਚ ਇਹ ਸਮਾਰੋਹ ਸਾਹਨੇਵਾਲ ਵਿਖੇ ਕਸਟਮ ਕਮਿਸ਼ਨਰੇਟ DGFT RA ਲੁਧਿਆਣਾ ਤੇ ਭਾਰਤੀ ਬਰਾਮਦ ਸੰਗਠਨ ਫੈਡਰੇਸ਼ਨ FIEO ਵੱਲੋਂ ਸਾਂਝੇ ਤੌਰ ਤੇ ਕਰਵਾਇਆ ਗਿਆ। ਉਧਰ ਅੰਮ੍ਰਿਤਸਰ ਵਿਚ ਤਿਆਰ ਕੱਪੜਿਆਂ ਦੀ ਖੇਪ ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਏਅਰ ਇੰਡੀਆ ਦੀ ਸਿੱਧੀ ਉਡਾਣ ਰਾਹੀਂ ਬਰਮਿੰਘਮ ਲਈ ਰਵਾਨਾ ਕੀਤਾ ਗਿਆ। ਇਹ ਸਮਝੌਤਾ ਭਾਰਤ ਦੀ ਬਰਤਾਨੀਆ ਨੂੰ ਹੋਣ ਵਾਲੀ ਲਗਭਗ 99% ਬਰਾਮਦ ਉੱਤੇ 0 ਡਿਊਟੀ ਮਾਰਕੀਟ ਪਹੁੰਚ ਨੂੰ ਸੁਰੱਖਿਅਤ ਕਰਦੈ। 137 ਸੇਵਾਵਾਂ ਦੇ ਉਪ ਖੇਤਰਾਂ ਚ ਮੌਕਿਆਂ ਦਾ ਵਿਸਥਾਰ ਕਰਦੈ ਤੇ ਕੱਪੜਾ ਉਦਯੋਗ, ਚਮੜਾ, ਇੰਜੀਨੀਅਰਿੰਗ, ਫੂਡ ਪ੍ਰੋਸੈਸਿੰਗ, ਫਾਰਮਾਸੂਟੀਕਲ ਅਤੇ MSME ਸਮੇਤ ਮੁੱਖ ਖੇਤਰਾਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 17 ਜੁਲਾਈ ਨੂੰ ਜਲੰਧਰ ਵਿਚ ਹੋਣ ਵਾਲੇ ਦੌਰੇ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਇਸ ਦੌਰੇ ਦੌਰਾਨ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦਾ ਉਦਘਾਟਨ ਕੀਤਾ ਜਾਏਗਾ ਤੇ ਨਾਲ ਹੀ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਦੇਸ਼ ਭਰ ਵਿਚ 74 ਹੋਰ ਪੁਨਰ ਵਿਕਸਿਤ ਰੇਲਵੇ ਸਟੇਸ਼ਨਾਂ ਦਾ ਵਰਚੁਅਲ ਮਾਧਿਅਮ ਰਾਹੀਂ ਉਦਘਾਟਨ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਅੰਮ੍ਰਿਤਸਰ ਨੂੰ ਉੱਤਰ ਪ੍ਰਦੇਸ਼ ਤੇ ਵਾਰਾਣਸੀ ਨਾਲ ਜੋੜਨ ਵਾਲੀ ਸੰਤ ਰਵਿਦਾਸ ਐਕਸਪ੍ਰੈਸ ਰੇਲਗੱਡੀ ਨੂੰ ਵੀ ਰਵਾਨਾ ਕਰਨਗੇ। ਜਲੰਧਰ ਪਹੁੰਚਣ ਤੋਂ ਪਹਿਲਾਂ ਸ੍ਰੀ ਮੋਦੀ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਦਾ ਵੀ ਦੌਰਾ ਕਰਨਗੇ, ਜਿੱਥੇ ਉਨ੍ਹਾਂ ਵੱਲੋਂ ਵੱਖ ਵੱਖ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਦੀ ਸੰਭਾਵਨਾ ਏ। ਕੇਂਦਰੀ ਮੰਤਰੀ ਮੰਡਲ ਨੇ ਆਤਮ ਨਿਰਭਰ ਭਾਰਤ ਲਈ ਯੂਰੀਆ 2026 ਵਾਸਤੇ ਰਾਸ਼ਟਰੀ ਨਿਵੇਸ਼ ਨੀਤੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਨਵੀਂ ਦਿੱਲੀ 'ਚ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨੀਤੀ ਦਾ ਉਦੇਸ਼ ਦੇਸ਼ 'ਚ ਗੈਰ ਆਧਾਰਿਤ ਯੂਰੀਆ ਨਿਰਮਾਣ ਇਕਾਈ ਸਥਾਪਿਤ ਕਰਨ ਲਈ ਯੂਰੀਆ ਖੇਤਰ ਵਿਚ ਨਵੇਂ ਨਿਵੇਸ਼ ਨੂੰ ਉਤਸ਼ਾਹਿਤ ਕਰਨਾ, ਜਿਸ ਨਾਲ ਆਤਮ ਨਿਰਭਰਤਾ ਦਾ ਟੀਚਾ ਪ੍ਰਾਪਤ ਹੋਵੇਗਾ। ਨਵੀਂ ਨੀਤੀ ਵਿਚ ਕਈ ਮਹੱਤਵਪੂਰਨ ਬਦਲਾਅ ਸ਼ਾਮਲ ਨੇ, ਜਿਸ ਵਿਚ ਵਧੇਰੇ ਪਾਰਦਰਸ਼ਤਾ ਵਾਸਤੇ ਸਥਿਰ ਤੇ ਪਰਿਵਰਤਨਸ਼ੀਲ ਲਾਗਤਾਂ ਨੂੰ ਵੱਖ ਕਰਨਾ ਸ਼ਾਮਲ ਹੈ। ਇਹ ਘੱਟੋ ਘੱਟ 12% ਤੇ ਵੱਧ ਤੋਂ ਵੱਧ 16% ਦੇ ਨਾਲ ਰਿਟਰਨ ਔਨ ਇਕੁਇਟੀ ਬੈਂਡ ਸ਼ੁਰੂ ਕਰਨਾ ਵੀ ਸ਼ਾਮਲ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR 2026 ਦਾ ਗਣਨਾ ਗੇੜ ਸਫਲਤਾਪੂਰਵਕ ਮੁਕੰਮਲ ਹੋ ਗਿਆ। ਚੰਡੀਗੜ੍ਹ ਦੇ ਮੁੱਖ ਚੋਣ ਅਧਿਕਾਰੀ ਪ੍ਰੇਰਣਾ ਪੁਰੀ ਨੇ ਕਿਹਾ ਕਿ ਅੱਜ ਇਕ ਪ੍ਰੈਸ ਕਾਨਫਰੰਸ ਦੌਰਾਨ ਦਸਿਆ ਕਿ 15 ਜੂਨ ਤੋਂ 14 ਜੁਲਾਈ ਤੱਕ ਮਹੀਨਾ ਭਰ ਚੱਲ ਰਹੀ ਪ੍ਰਕਿਰਿਆ ਦੌਰਾਨ ਕੁੱਲ 5,16,427 ਰਜਿਸਟਰਡ ਵੋਟਰਾਂ ਨੂੰ ਕਵਰ ਕੀਤਾ ਗਿਆ। ਇਨ੍ਹਾਂ

0: ਚੋਂ 4,50,246 ਗਣਨਾ ਫਾਰਮ ਇਕੱਠੇ ਅਤੇ ਡਿਜੀਟਾਈਜ਼ ਕੀਤੇ ਗਏ, ਜਦਕਿ BLOs ਵੱਲੋਂ ਵਾਰ-ਵਾਰ ਦੌਰੇ ਕਰਨ ਦੇ ਬਾਵਜੂਦ 66,146 ਫਾਰਮ ਇਕੱਠੇ ਨਹੀਂ ਕੀਤੇ ਗਏ। ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਅਣਇਕੱਤਰ ਕੀਤੇ ਫਾਰਮਾਂ ਚੋਂ ਬਹੁਤ ਸਾਰੇ ਉਨ੍ਹਾਂ ਲੋਕਾਂ ਦੇ ਨੇ ਜੋ ਜਾਂ ਤਾਂ ਸਥਾਈ ਤੌਰ ਤੇ ਦੂਜੀਆਂ ਥਾਵਾਂ ਤੇ ਚਲੇ ਗਏ ਨੇ, ਜਾਂ ਗੈਰ ਹਾਜ਼ਰ ਨੇ, ਜਾਂ ਫਿਰ ਮ੍ਰਿਤਕ ਨੇ, ਜਾਂ ਫਿਰ ਜਿਨ੍ਹਾਂ ਦੀਆਂ ਐਂਟਰੀਆਂ ਫਰਜ਼ੀ ਨੇ। ਉਨ੍ਹਾਂ ਸਪਸ਼ਟ ਕੀਤਾ ਕਿ ਫੀਲਡ ਤਸਦੀਕ ਦੇ ਆਧਾਰ ਤੇ ਇਨ੍ਹਾਂ ਵੋਟਰਾਂ ਦੇ ਨਾਮ 21 ਜੁਲਾਈ ਨੂੰ ਪ੍ਰਕਾਸ਼ਿਤ ਹੋਣ ਵਾਲੀ ਖਰੜਾ ਵੋਟਰ ਸੂਚੀ 'ਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਖਰੜਾ ਵੋਟਰ ਸੂਚੀ ਚੰਡੀਗੜ੍ਹ ਦੇ ਮੁੱਖ ਚੋਣ ਅਧਿਕਾਰੀ ਦੀ ਵੈਬਸਾਈਟ ਦੇ ਨਾਲ ਨਾਲ ECI ਨੈੱਟ ਪਲੇਟਫਾਰਮ ਤੇ ਵੀ ਉਪਲਬਧ ਹੋਵੇਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ, ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦਾ ਹਰ ਖੇਤਰ ਵਿਚ ਮੋਹਰੀ ਸੂਬਾ ਬਣਨ ਵਾਲ ਦਾ ਸਫ਼ਰ ਲੋਕਾਂ ਦੇ ਸਮਰਥਨ ਤੇ ਵਿਸ਼ਵਾਸ ਨਾਲ ਜਾਰੀ ਰਹੇਗਾ। ਅੱਜ ਹੁਸ਼ਿਆਰਪੁਰ ਦੇ ਮੁਕੇਰੀਆਂ ਹਲਕੇ 'ਚ ਇਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਰਾਜਨੀਤੀ ਸੱਤਾ ਉਤੇ ਕਾਬਜ਼ ਰਹਿਣ ਬਾਰੇ ਨਹੀਂ, ਸਗੋਂ ਪੰਜਾਬ ਦੇ ਲੋਕਾਂ ਦੀ ਤਰੱਕੀ ਤੇ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਬਾਰੇ ਹੈ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਇਨ੍ਹਾਂ ਆਸਵੰਦ ਯੋਜਨਾਵਾਂ ਲਈ ਸੂਬਾ ਸਰਕਾਰ ਕੋਲ ਫੰਡਾਂ ਦੀ ਕੋਈ ਕਮੀ ਨਹੀਂ ਹੈ। ਪੰਜਾਬ ਸਰਕਾਰ ਨੇ ਸੂਬੇ ਵਿਚ ਬੱਚਾ ਗੋਦ ਲੈਣ ਦੀ ਪ੍ਰਕਿਰਿਆ ਨੂੰ ਹੋਰ ਸਰਲ, ਸੁਚੱਜਾ ਤੇ ਪਾਰਦਰਸ਼ੀ ਬਣਾਉਣ ਲਈ ਜ਼ਿਲ੍ਹਾ ਪੱਧਰ ਤੇ ਗੋਦ ਲੈਣ ਬਾਰੇ ਏਜੰਸੀਆਂ ਦੀ ਗਿਣਤੀ 'ਚ ਵਾਧਾ ਕੀਤਾ ਹੈ। ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਇਹ ਗੱਲ ਦੱਸਦਿਆਂ ਕਿਹਾ ਕਿ ਸਰਕਾਰ ਦਾ ਉਦੇਸ਼ ਕਾਨੂੰਨੀ ਪ੍ਰਕਿਰਿਆ ਨੂੰ ਆਸਾਨ ਬਣਾ ਕੇ ਬੇਆਸਰਾ ਬੱਚਿਆਂ ਨੂੰ ਪਰਿਵਾਰ ਤੇ ਮਾਪਿਆਂ ਦਾ ਪਿਆਰ ਮੁਹੱਈਆ ਕਰਵਾਉਣਾ ਹੈ। ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਪਹਿਲਾਂ ਸੂਬੇ ਵਿਚ ਸਿਰਫ 10 ਅਡਾਪਸ਼ਨ ਏਜੰਸੀਆਂ ਕੰਮ ਕਰ ਰਹੀਆਂ ਸਨ, ਜਿਸ ਕਾਰਨ ਗੋਦ ਲੈਣ ਦੀ ਪ੍ਰਕਿਰਿਆ 'ਚ ਦੇਰੀ ਹੁੰਦੀ ਸੀ ਤੇ ਚਾਹਵਾਨ ਜੋੜਿਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
1: ਪੰਜਾਬ ਪਹਿਲਾ ਸਟੇਟ ਬਣਿਆ ਜਿਸ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਸਪੈਸ਼ਲਾਈਜ਼ਡ ਅਡਾਪਸ਼ਨ ਏਜੰਸੀਆਂ ਸਥਾਪਿਤ ਕਰ ਲਈਆਂ ਨੇ। ਅਸੀਂ ਇਸ ਤੋਂ ਪਹਿਲਾਂ ਹਰ ਵਰਗ ਦੇ ਬੱਚੇ ਦੇ ਲਈ ਇਸ ਵਿਭਾਗ ਨੇ ਮਿਹਨਤ ਕੀਤੀ ਹੈ। ਗੋਦ ਲੈਣਾ ਇੱਕ ਵੱਡੀ ਗੱਲ ਹੁੰਦੀ ਹੈ, ਇਹਦੇ ਨਾਲ ਦੋ ਪਰਿਵਾਰਾਂ ਦਾ ਭਲਾ ਹੋ ਰਿਹਾ, ਇੱਕ ਤਾਂ ਜਿਨ੍ਹਾਂ ਨੂੰ ਬੱਚੇ ਦੀ ਘਾਟ ਹੈ ਔਰ ਦੂਜੇ ਪਾਸੇ ਜਿਹਨੂੰ ਪੇਰੈਂਟਸ ਦੀ ਘਾਟ ਹੈ।
0: ਕੈਬਨਿਟ ਮੰਤਰੀ ਨੇ ਦੱਸਿਆ ਕਿ ਹਾਲ ਹੀ ਵਿੱਚ ਸੂਬੇ ਵਿੱਚ ਬਾਲ ਭੀਖ ਮੰਗਣ ਦੀ ਸਮੱਸਿਆ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ, ਜਿਸ ਦੌਰਾਨ ਕਈ ਬੱਚਿਆਂ ਨੂੰ ਬਚਾਇਆ ਗਿਆ। ਉਨ੍ਹਾਂ ਦੱਸਿਆ ਕਿ ਚਿੰਤਾ ਦੀ ਗੱਲ ਇਹ ਸੀ ਕਿ ਕਈ ਬੱਚਿਆਂ ਦੇ ਮਾਪੇ ਜਾਂ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਵਾਪਸ ਲੈਣ ਨਹੀਂ ਆਏ। ਅਜਿਹੇ ਬੱਚਿਆਂ ਦੇ ਭਵਿੱਖ ਨੂੰ ਧਿਆਨ 'ਚ ਰੱਖਦਿਆਂ ਸਰਕਾਰ ਨੇ ਉਨ੍ਹਾਂ ਨੂੰ ਲੀਗਲ ਫ੍ਰੀ ਫਾਰ ਅਡਾਪਸ਼ਨ ਸ਼੍ਰੇਣੀ 'ਚ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ, ਤਾਂ ਜੋ ਉਨ੍ਹਾਂ ਨੂੰ ਕਾਨੂੰਨੀ ਪ੍ਰਕਿਰਿਆ ਅਧੀਨ ਗੋਦ ਦੇ ਕੇ ਇੱਕ ਸੁਰੱਖਿਅਤ ਤੇ ਪਰਿਵਾਰ ਭਰਿਆ ਪਰਿਵਾਰ ਮੁਹੱਈਆ ਕਰਵਾਇਆ ਜਾ ਸਕੇ। ਭਾਰਤ ਸਰਕਾਰ ਦੇ ਸੂਖਮ ਲਘੂ ਤੇ ਦਰਮਿਆਨੇ ਉੱਦਮ MSME ਬਾਰੇ ਮੰਤਰਾਲੇ ਤਹਿਤ ਚੱਲ ਰਹੇ ਰਾਸ਼ਟਰੀ SC/ST ਹੱਬ ਪ੍ਰੋਜੈਕਟ ਤਹਿਤ ਅੱਜ ਪਟਿਆਲਾ ਵਿਖੇ SC/ST ਉੱਦਮੀਆਂ ਲਈ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। MSME ਲੁਧਿਆਣਾ ਦੇ ਜੁਆਇੰਟ ਡਾਇਰੈਕਟਰ ਪੰਕਜ ਕੁਮਾਰ ਝਾਅ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਉਦੇਸ਼ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਕਬਾਇਲੀ ਭਾਈਚਾਰਿਆਂ ਉੱਦਮੀਆਂ ਦੀ ਸਮਰੱਥਾ 'ਚ ਵਾਧਾ ਕਰਨਾ, ਉਨ੍ਹਾਂ ਨੂੰ ਸਰਕਾਰੀ ਖਰੀਦ ਪ੍ਰਣਾਲੀ ਨਾਲ ਜੋੜਨਾ ਅਤੇ ਉੱਤਮਤਾ ਨੂੰ ਉਤਸ਼ਾਹਿਤ ਕਰਨਾ ਹੈ।
2: आज हम यहाँ पे नेशनल SC/ST हब के द्वारा आयोजित BDP प्रोग्राम के अंदर आए थे, जिसके अंदर हमने अपनी मिनिस्ट्री से संबंधित जितनी भी स्कीम्स हैं उसके बारे में जानकारी दी, ताकि जितने भी यंग एस्पिरेंट्स हैं या ऑलरेडी एग्जिस्टिंग एंटरप्रेनर्स हैं वो इन स्कीम्स का फायदा उठा सके। मेन मोटो है कि जितने भी वांछित वर्ग के हमारे एंटरप्रेनर्स हैं उनको आगे बढ़ाया जा सके। SC/ST हमारे भाई बंधु हैं, एंटरप्रेनर्स हैं, उन लोगों को आगे बढ़ाया जाए, तो उनके लिए जो हमारी स्कीम्स के अंदर एक्स्ट्रा बेनिफिट्स हैं एंटरप्रेनर्स के लिए उनके बारे में जानकारी दी है, इससे उन लोगों को आगे बढ़ने में काफी मदद।
0: ਇਸ ਮੌਕੇ ਨੈਸ਼ਨਲ SC/ST ਹੱਬ ਲੁਧਿਆਣਾ ਦੇ ਬ੍ਰਾਂਚ ਹੈੱਡ ਸੂਰਿਆ ਭੂਸ਼ਣ ਅਤੇ PHT ਚੈਂਬਰ ਐਂਡ ਕਮਰਸ ਇੰਡਸਟਰੀ ਦੇ ਸੀਨੀਅਰ ਰੀਜਨਲ ਡਾਇਰੈਕਟਰ ਭਾਰਤੀ ਸੂਦ ਨੇ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਮੰਤਰਾਲੇ ਦੇ ਨਾਲ ਜੁੜ ਕੇ ਆਪਣਾ ਖੁਦ ਦਾ ਕੰਮ ਸ਼ੁਰੂ ਕਰਨ। ਪ੍ਰੋਗਰਾਮ ਦੌਰਾਨ ਸੂਬਾ ਸਰਕਾਰਾਂ, ਕੇਂਦਰੀ ਸਰਕਾਰੀ ਉੱਦਮਾਂ, ਬੈਂਕਾਂ, ਉਦਯੋਗਿਕ ਸੰਸਥਾਵਾਂ ਤੇ ਹੋਰਨਾਂ ਹਿੱਸੇਦਾਰਾਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ। ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਪੰਜਾਬ BJP ਵੱਲੋਂ ਪਠਾਨਕੋਟ ਵਿੱਚ ਇੱਕ ਵਿਸ਼ੇਸ਼ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪ੍ਰੋਗਰਾਮ ਦੀ ਅਗਵਾਈ ਪੰਜਾਬ BJP ਦੇ ਸਾਬਕਾ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਕੀਤੀ। ਮੁਹਿੰਮ ਦੌਰਾਨ BJP ਵਰਕਰਾਂ ਨੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਤੇ ਚੌਰਾਹਿਆਂ ਦੀ ਸਫਾਈ ਕੀਤੀ। ਇਹ ਮੁਹਿੰਮ ਅਗਲੇ 2 ਦਿਨਾਂ ਤੱਕ ਜਾਰੀ ਰਹੇਗੀ। ਪੰਜਾਬ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਕੀਮਤੀ ਭਗਤ ਨੇ ਸੂਬੇ 'ਚ ਲਾਵਾਰਸ ਤੇ ਬੇਸਹਾਰਾ ਗਊਧਨ ਦੀ ਸੰਭਾਲ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਗਊਸ਼ਾਲਾਵਾਂ ਦੀ ਸਥਿਤੀ ਨੂੰ ਸੁਧਾਰਨ ਬਾਰੇ ਮਾਨਸਾ ਵਿਖੇ ਸਰਕਾਰੀ ਤੇ ਨਿੱਜੀ ਗਊਸ਼ਾਲਾਵਾਂ ਦੇ ਨੁਮਾਇੰਦਿਆਂ ਤੇ ਵਿਭਾਗੀ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਅਤੇ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਾਸੀਆਂ ਨੂੰ ਅੱਜ ਅਤੇ ਕੱਲ 16 ਜੁਲਾਈ ਨੂੰ ਕਈ ਥਾਵਾਂ ਤੇ ਗਰਮੀ ਤੇ ਹੁਮਸ ਭਰੇ ਮੌਸਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਸਮ ਵਿਭਾਗ ਨੇ 17 ਤੇ 18 ਜੁਲਾਈ ਨੂੰ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ, ਜਿਸ ਤੋਂ ਬਾਅਦ 19 ਤੇ 20 ਜੁਲਾਈ ਨੂੰ ਗੁਆਂਢੀ ਸੂਬੇ ਤੇ ਕੇਂਦਰ ਸ਼ਾਸਿਤ ਪ੍ਰਦੇਸ਼

0: ਵਿਚ ਕੁਝ ਥਾਵਾਂ ਤੇ ਭਾਰੀ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਸ ਦੌਰਾਨ ਪੰਜਾਬ ਚ ਵੱਧ ਤੋਂ ਵੱਧ ਤਾਪਮਾਨ ਫਰੀਦਕੋਟ ਵਿਖੇ 41.3 ਡਿਗਰੀ ਸੈਲਸੀਅਸ, ਹਰਿਆਣਾ ਦੇ ਕਰਨਾਲ ਚ 40.5 ਡਿਗਰੀ ਅਤੇ ਚੰਡੀਗੜ੍ਹ ਵਿਚ ਵੱਧ ਤੋਂ ਵੱਧ ਤਾਪਮਾਨ 36.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਭਾਰਤ ਬਰਤਾਨੀਆ ਮੁਕਤ ਵਪਾਰ ਸਮਝੌਤਾ ਅੱਜ ਤੋਂ ਲਾਗੂ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਇਹ ਸਮਝੌਤਾ ਭਾਰਤ ਬਰਤਾਨੀਆ ਦੀ ਭਾਈਵਾਲੀ ਚ ਇਕ ਮਹੱਤਵਪੂਰਨ ਪਲ ਹੈ। ਅੰਮ੍ਰਿਤਸਰ ਤੇ ਲੁਧਿਆਣਾ ਤੋਂ ਵੀ ਉਤਪਾਦਾਂ ਦੀ ਖੇਪ ਬਰਤਾਨੀਆ ਲਈ ਰਵਾਨਾ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 17 ਜੁਲਾਈ ਨੂੰ ਜਲੰਧਰ ਦੌਰੇ ਦੀਆਂ ਤਿਆਰੀਆਂ ਜ਼ੋਰਾਂ ਤੇ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR 2026 ਦਾ ਗਣਨਾ ਖੇਡ ਸਫਲਤਾਪੂਰਵਕ ਮੁਕੰਮਲ ਅਤੇ ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਅੱਜ ਤੇ ਕੱਲ੍ਹ 16 ਜੁਲਾਈ ਨੂੰ ਕਈ ਥਾਵਾਂ ਤੇ ਗਰਮੀ ਤੇ ਹੁੰਮਸ ਭਰਿਆ ਮੌਸਮ ਰਹਿਣ ਦੀ ਪੇਸ਼ੀਨਗੋਈ ਕੀਤੀ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 6:30 ਤੇ 21 ਸਕਿੰਟ ਤੇ ਹੁਣ ਵੇਲਾ ਹੋ ਰਿਹਾ ਹੈ ਨੌਜਵਾਨ ਸਰੋਤਿਆਂ ਦੀ ਪ੍ਰੋਗਰਾਮ ਯੁਵ ਵਾਣੀ ਦਾ ਤੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਅੱਜ ਦੀ ਯੁਵਾ ਆਵਾਜ਼ ਨੂਰਦੀਪ ਕੌਰ।

ਸਰੋਤਿਓ ਨਮਸਕਾਰ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਯੋਗ ਬਾਣੀ ਦੇ ਵਿੱਚ। ਮੈਂ ਹਾਂ ਨੂਰਦੀਪ ਕੌਰ। ਅੱਜ ਇਸ ਪ੍ਰੋਗਰਾਮ ਵਿੱਚ ਮੈਂ ਤੁਹਾਡੇ ਲਈ ਬਹੁਤ ਸਾਰੀਆਂ ਜਾਣਕਾਰੀਆਂ ਲੈ ਕੇ ਆਈ ਹਾਂ ਅਤੇ ਦਿਨ ਦੀ ਅਹਿਮੀਅਤ ਦੀ ਗੱਲ ਵੀ ਕਰਾਂਗੀ, ਪਰ ਪਹਿਲਾਂ ਸੁਣਦਿਆਂ ਇੱਕ ਸਪੋਂਸਰ ਪ੍ਰੋਗਰਾਮ। ਕਿਨ ਜਾਈਏ ਪਰਦੇਸ।

0: ਵਰਕ ਵੀਜ਼ਾ ਅਪਲਾਈ ਕਰ ਸਕਦੇ ਆ ਜੇ ਇਹਨਾਂ ਕੋਲੇ ਐਲੀਜੀਬਲ ਇੰਪਲੋਇਰ ਅਵੇਲੇਬਲ ਹੈਗਾ ਹੈ ਤਾਂ ਤੇ ਦੈਨ ਕੰਟਰੀਜ਼ ਕਿਹੜੀ ਕਿਹੜੀ ਦਾ ਵੀਜ਼ਾ ਕਰਦੇ ਆ ਆਪਾਂ ਆਸਟ੍ਰੇਲੀਆ ਨਿਊਜ਼ੀਲੈਂਡ ਜਰਮਨੀ ਸਿੰਗਾਪੁਰ US ਕੈਨੇਡਾ ਆਲਮੋਸਟ ਆਪਾਂ ਸਾਰੀਆਂ ਮੇਨ ਕੰਟਰੀਜ਼ ਜਿਹੜੀਆਂ ਹੈਗੀਆਂ ਵੱਡੀਆਂ ਕੰਟਰੀਜ਼ ਉਹਨਾਂ ਦੇ ਸਾਰਿਆਂ ਦੇ ਆਪਾਂ ਵੀਜ਼ਾ ਕਰਦੇ ਆ
1: ਜੀ ਸੋ ਸ੍ਰੋਤਿਓ ਜੇਕਰ ਤੁਸੀਂ ਵੀ ਹੋਰ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਮਾਈ ਵੀਜ਼ਾ ਗਾਈਡ ਹੁਣ ਤੁਸੀਂ ਇਹ ਕਹੋਗੇ ਕਿ ਅਸੀਂ ਮੈਲਬੋਰਨ ਕਿਵੇਂ ਜਾਈਏ ਜੀ ਨਹੀਂ ਤੁਹਾਨੂੰ ਮੈਲਬੋਰਨ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਇਹਨਾਂ ਦਾ ਜਿਹੜਾ ਆਫਿਸ ਹੈ ਮਾਈ ਵੀਜ਼ਾ ਗਾਈਡ ਉਹ SBI ਬੈਂਕ ਦੇ ਸਾਹਮਣੇ ਫਰੀਦਕੋਟ ਰੋਡ ਕੋਟਕਪੂਰਾ ਵਿਖੇ ਹੈ ਜਿੱਥੇ ਤੁਸੀਂ ਆਪਣੀ ਹਰ ਤਰ੍ਹਾਂ ਦੀ ਕੁਆਰੀ ਹੈ ਜਿਹੜੀ ਉਹ ਕਰ ਸਕਦੇ ਹੋ ਤੇ ਨਾਲੋ ਨਾਲ ਜੇਕਰ ਤੁਸੀਂ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇਹਨਾਂ ਦਾ ਸੰਪਰਕ ਨੰਬਰ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਨੰਬਰ ਹੈ 9518700788 ਇਹਨਾਂ ਦਾ ਇੱਕ ਹੋਰ ਨੰਬਰ ਤੁਸੀਂ ਨੋਟ ਕਰ ਸਕਦੇ ਹੋ 9518700788 ਸੋ ਇਹ ਦੋ ਨੰਬਰ ਨੇ ਜੀ ਜਿਹੜੇ ਕਿ ਪ੍ਰੋਗਰਾਮ ਦੇ ਵਿੱਚ ਬਾਰ ਬਾਰ ਦੱਸੇ ਜਾਣਗੇ ਸੋ ਸਰ ਤੁਸੀਂ ਜਿਵੇਂ ਕਿਹਾ ਕਿ ਬਹੁਤ ਸਾਰੇ ਵੀਜ਼ੇ ਨੇ ਤੇ ਬਹੁਤ ਸਾਰੇ ਦੇਸ਼ਾਂ ਦੇ ਵੀਜ਼ੇ ਨੇ ਜਿਹਦੇ ਵਿੱਚ ਤੁਸੀਂ ਵਿਜ਼ਿਟਰ ਵੀਜ਼ੇ ਦੀ ਵੀ ਗੱਲ ਕੀਤੀ ਹੈ ਸੋ ਇੱਥੇ ਤੁਹਾਨੂੰ ਇਹ ਪੁੱਛਣਾ ਚਾਹਾਂਗੇ ਕਿ ਸੌਖਾ ਕਿਹੜਾ ਲੱਗ ਜਾਂਦਾ ਹੈ
0: ਦੇਖੋ ਜੇ ਆਪਾਂ ਵੀਜ਼ਾ ਕਹੀਏ ਕਿ ਕੋਈ ਸੌਖਾ ਹੈਗਾ ਤਾਂ ਤੁਹਾਡੀ ਐਲੀਜੀਬਿਲਟੀ ਬਣਨੀ ਚਾਹੀਦੀ ਹੈ ਉਹਦੇ ਹਿਸਾਬ ਨਾਲ ਜੇ ਆਪਾਂ ਵਿਜ਼ਿਟਰ ਵੀਜ਼ੇ ਦੀ ਗੱਲ ਕਰੀਏ ਫੋਰ ਐਗਜ਼ਾਮਪਲ ਜੇ ਤੁਹਾਡਾ ਕੋਈ ਭੈਣ ਭਾਈ ਇੱਥੇ ਰਹਿੰਦਾ ਹੈ ਤੁਹਾਡੇ ਕੋਈ ਯਾਰ ਦੋਸਤ ਇੱਥੇ ਰਹਿੰਦੇ ਆ ਜਿਹੜੇ ਕਿ ਤੁਹਾਨੂੰ ਇਨਵਾਈਟ ਕਰ ਸਕਦੇ ਹੈਗੇ ਹੈ ਤਾਂ ਤੁਸੀਂ ਵਿਜ਼ਿਟਰ ਵੀਜ਼ਾ ਅਪਲਾਈ ਕਰ ਸਕਦੇ ਹੋ ਵਿਜ਼ਿਟਰ ਵੀਜ਼ੇ ਦੀ ਅੱਗੇ ਹੋਰ ਸਟ੍ਰੀਮਸ ਹੁੰਦੀਆਂ ਜਿਹਦੇ ਵਿੱਚ ਫੈਮਿਲੀ ਸਟ੍ਰੀਮ ਹੈ ਬਿਜ਼ਨਸ ਸਟ੍ਰੀਮ ਹੈ ਟੂਰਿਸਟ ਸਟ੍ਰੀਮ ਹੈ ਸੋ ਡਿਪੈਂਡਿੰਗ ਔਨ ਕਿ ਕਿਸ ਤਰ੍ਹਾਂ ਰਿਲੇਸ਼ਨਸ਼ਿਪ ਤੁਹਾਡਾ ਇੱਥੇ ਕਿਸੇ ਨਾਲ ਹੈਗਾ ਹੈ ਤੁਸੀਂ ਵਿਜ਼ਿਟਰ ਵੀਜ਼ਾ ਅਪਲਾਈ ਕਰ ਸਕਦੇ ਹੋ ਹੁਣ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦਾ ਵਿਜ਼ਿਟਰ ਵੀਜ਼ਾ ਅਪਲਾਈ ਕਰਨ ਵਾਸਤੇ ਡਿਪਾਰਟਮੈਂਟ ਇਹ ਵੀ ਦੇਖਦਾ ਹੈ ਕਿ ਤੁਸੀਂ ਪਹਿਲਾਂ ਕਿਸੇ ਹੋਰ ਕੰਟਰੀ 'ਚ ਟਰੈਵਲ ਕੀਤਾ ਹੈ ਜਾਂ ਨਹੀਂ ਕੀਤਾ ਤੁਸੀਂ ਆਪਣੀਆਂ ਪੁਰਾਣੀਆਂ ਕੰਡੀਸ਼ਨਸ ਕੰਪਲਾਈ ਕੀਤੀ ਕਿ ਨਹੀਂ ਕੀਤੀਆਂ ਵੀਜ਼ਾ ਦੀਆਂ ਅਪਾਰਟ ਫਰੋਮ ਦੈਟ ਜੇ ਆਪਾਂ ਗੱਲ ਕਰੀਏ ਤਾਂ ਐਲੀਜੀਬਿਲਟੀ ਦੇ ਹਿਸਾਬ ਨਾਲ ਤੁਸੀਂ ਜਿਵੇਂ ਮੈਂ ਸਟੂਡੈਂਟ ਵੀਜ਼ਾ ਤੁਹਾਨੂੰ ਕਿਹਾ ਸੀਗਾ ਜਾਂ ਵਰਕ ਵੀਜ਼ਾ ਹੈ ਜਿਹੜਾ ਉਹ ਅਪਲਾਈ ਕਰ ਸਕਦੇ ਹਾਂ ਸੋ ਸੌਖਾ ਮੈਂ ਨਹੀਂ ਕਹੂੰਗਾ ਕਿ ਕੋਈ ਵੀਜ਼ਾ ਕੋਈ ਸੌਖਾ ਵੀਜ਼ਾ ਹੈ ਤੁਹਾਨੂੰ ਤੁਹਾਡੀ ਐਲੀਜੀਬਿਲਟੀ ਚੈੱਕ ਕਰਕੇ ਹੀ ਉਸ ਵੀਜ਼ੇ ਦੀ ਤੁਹਾਨੂੰ ਦੱਸਿਆ ਜਾ ਸਕਦਾ ਹੈ ਕਿ ਕਿੰਨਾ ਸੌਖਾ ਹੈ ਜਾਂ ਕਿੰਨਾ ਔਖਾ ਹੈ
1: ਸੋ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਇੱਕ ਪ੍ਰੋਪਰ ਗਾਈਡੈਂਸ ਹੋਵੇ ਪਰ ਸੌਖਾ ਤਰੀਕਾ ਜਿਹੜਾ ਉਹ ਕੋਈ ਵੀ ਨਹੀਂ ਹੁੰਦਾ ਸ਼ਾਰਟਕਟ ਕੁਛ ਵੀ ਨਹੀਂ ਹੁੰਦਾ ਸੋ ਇੱਥੇ ਇੱਕ ਸਵਾਲ ਹੋਰ ਆਉਂਦਾ ਕਿਉਂਕਿ ਕਲਾਇੰਟ ਹੈ ਜਿਹੜਾ ਜਾਂ ਫਿਰ ਅਸੀਂ ਕਹਿ ਲਈਏ ਵਿਦਿਆਰਥੀ ਤੇ ਉਹਨਾਂ ਦੇ ਮਾਪੇ ਨੇ ਜਿਹੜੇ ਉਹਨਾਂ ਦੇ ਅਕਸਰ ਮਨਾਂ ਦੇ ਵਿੱਚ ਬਹੁਤ ਸਾਰੇ ਸਵਾਲ ਹੁੰਦੇ ਨੇ ਉਹਨਾਂ ਨੂੰ ਇਹ ਲੱਗਦਾ ਕਿ ਜਿਹੜੀ ਇਮੀਗ੍ਰੇਸ਼ਨ ਵਾਲੀ ਲਾਈਨ ਹੈ ਉਹ ਵਿੱਚ ਪਾਰਦਰਸ਼ਤਾ ਜਿਹੜੀ ਉਹ ਹੋਣੀ ਚਾਹੀਦੀ ਹੈ ਸੋ ਕਿਉਂਕਿ ਉਹਨਾਂ ਨੇ ਬਹੁਤ ਸਾਰਾ ਪੈਸਾ ਲਗਾਉਣਾ ਸੋ ਕਿਤੇ ਨਾ ਕਿਤੇ ਬੱਚੇ ਦੇ ਭਵਿੱਖ ਦਾ ਵੀ ਪ੍ਰਸ਼ਨ ਹੈ ਸੋ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਵੇਂ ਇੱਕ ਸਹੀ ਵੀਜ਼ਾ ਏਜੰਟ ਦੀ ਪਛਾਣ ਕੀਤੀ ਜਾ ਸਕਦੀ ਹੈ ਮਾਪਿਆਂ ਤੇ ਵਿਦਿਆਰਥੀਆਂ ਨੂੰ ਬਾਅਦ ਚ ਪਛਤਾਉਣਾ ਨਾ ਪਵੇ
0: ਬਹੁਤ ਵਧੀਆ ਕੁਐਸਚਨ ਹੈ ਜੀ ਇਹ ਜਾਇਜ਼ ਵੀ ਹੈ ਕਿ ਜਦੋਂ ਕੋਈ ਮਾਂ ਪਿਓ ਆ ਰਿਹਾ ਆਪਦੇ ਬੱਚੇ ਦਾ ਵੀਜ਼ਾ ਲਵਾਉਣ ਜਾਂ ਆਪਦਾ ਵੀਜ਼ਾ ਲਵਾਉਣ ਤਾਂ ਬਹੁਤ ਸਾਰਾ ਪੈਸਾ ਸਟੇਕ ਤੇ ਲੱਗਿਆ ਹੋਇਆ ਹੁੰਦਾ ਹੈਗਾ ਜਿਹਦੇ ਵਿੱਚ ਉਹਨਾਂ ਦਾ ਨੁਕਸਾਨ ਹੋ ਸਕਦਾ ਹੁੰਦਾ ਜੇ ਉਹਨਾਂ ਦਾ ਵੀਜ਼ਾ ਨਹੀਂ ਆਊਗਾ ਤਾਂ ਸੋ ਮੈਂ ਬਾਕੀਆਂ ਬਾਰੇ ਤਾਂ ਨਹੀਂ ਕਹਿ ਸਕਦਾ ਪਰ ਮਾਈ ਵੀਜ਼ਾ ਗਾਈਡ ਜਦੋਂ ਅਸੀਂ ਇਹ ਐਸਟੈਬਲਿਸ਼ ਕੀਤਾ ਤਾਂ ਨਾਮ ਹੀ ਇਹ ਰੱਖਿਆ ਕਿ ਜੇ ਤੁਹਾਡਾ ਵੀਜ਼ਾ ਲੱਗਣ ਦੇ ਚਾਂਸਿਸ ਹੋਣਗੇ ਤਾਂ ਹੀ ਤੁਹਾਨੂੰ ਗਾਈਡ ਕੀਤਾ ਜਾਊਗਾ ਕਿ ਤੁਹਾਡੀ ਐਲੀਜੀਬਿਲਟੀ ਬਣਦੀ ਹੈ ਤੇ ਤੁਸੀਂ ਇਹ ਵੀਜ਼ਾ ਅਪਲਾਈ ਕਰੋ ਅਦਰਵਾਈਜ਼ ਸਾਡੇ ਪੁਰਾਣੇ ਕਲਾਇੰਟ ਵੀ ਜਿੰਨੇ ਆਏ ਹੈਗੇ ਆ ਜਾਂ ਜਿਨ੍ਹਾਂ ਦੇ ਵੀਜ਼ੇ ਅਸੀਂ ਮਨਾ ਵੀ ਕੀਤੇ ਵੀ ਨਾ ਲਾਓ ਉਹ ਵੀ ਤੁਹਾਨੂੰ ਦੱਸਣਗੇ ਵੀ ਅਸੀਂ ਕਦੀ ਵੀ ਤੁਹਾਨੂੰ ਐਸੀ ਕੋਈ ਸਲਾਹ ਨਹੀਂ ਦੇਵਾਂਗੇ ਜਿਹਦੇ ਵਿੱਚ ਤੁਹਾਡਾ ਵੀਜ਼ਾ ਨਾ ਲੱਗ ਸਕਦਾ ਹੋਵੇ ਤੇ ਅਸੀਂ ਤੁਹਾਡਾ ਵੀਜ਼ਾ ਪਾਈਏ ਸੋ ਇਹ ਧਿਆਨ ਰੱਖਣ ਵਾਲੀ ਗੱਲ ਹੁੰਦੀ ਹੈ ਜੀ ਤੁਹਾਨੂੰ ਕੋਈ ਵੀ ਕਹਿ ਦੂਗਾ ਵੀ ਆਪਾਂ ਟਰਾਈ ਕਰਕੇ ਦੇਖ ਸਕਦੇ ਹਾਂ ਸਾਡੇ ਵੱਲੋਂ ਪੂਰੀ ਟ੍ਰਾਂਸਪੇਰੈਂਟ ਐਡਵਾਈਸ ਤੁਹਾਨੂੰ ਦਿੱਤੀ ਜਾਊਗੀ ਉਦੋਂ ਬਾਅਦ ਤੁਸੀਂ ਡਿਸੀਜਨ ਲੈਣਾ ਹੁੰਦਾ ਕਿ ਵੀਜ਼ਾ ਤੁਸੀਂ ਪਾਉਣਾ ਕਿ ਨਹੀਂ ਪਾਉਣਾ
1: ਜੇਕਰ ਦੋਸਤੋ ਤੁਸੀਂ ਵੀ ਮਾਈ ਵੀਜ਼ਾ ਗਾਈਡ ਵਿਖੇ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪਹੁੰਚ ਸਕਦੇ ਹੋ ਸਾਹਮਣੇ SBI ਬੈਂਕ ਫਰੀਦਕੋਟ ਕੋਟਕਪੂਰਾ ਵਿਖੇ ਤੇ ਜੇਕਰ ਤੁਸੀਂ ਜਾਣਕਾਰੀ ਹੋਰ ਲੈਣਾ ਚਾਹੁੰਦੇ ਹੋ ਤਾਂ ਨੰਬਰ ਹੈ ਜੀ 9518700788 9518700788 ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਸਰ ਜਿੱਥੇ ਅਸੀਂ ਗੱਲ ਕੀਤੀ ਵਿਦਿਆਰਥੀਆਂ ਦੀ ਕਿਉਂਕਿ ਉਹਨਾਂ ਦੇ ਵਿੱਚ ਬੜਾ ਕਰੇਜ਼ ਹੈ ਅੱਜ ਦੇ ਟਾਈਮ ਦੇ ਵਿੱਚ ਅਸੀਂ ਵੇਖ ਰਹੇ ਹਾਂ ਉਹ ਬਾਹਰ ਜਾਣਾ ਚਾਹੁੰਦੇ ਨੇ ਕਿਸੇ ਵੀ ਤਰੀਕੇ ਜਾਣਾ ਚਾਹੁੰਦੇ ਨੇ ਪਰ ਉੱਥੇ ਹੀ ਵਿਦਿਆਰਥੀ ਜਾਂ ਨੌਜਵਾਨਾਂ ਨੂੰ ਆਪਣੀ ਪੜ੍ਹਾਈ ਕਿਸ ਲੈਵਲ ਤੋਂ ਬਾਅਦ ਵਿਦੇਸ਼ ਜਾਣ ਲਈ ਅਪਲਾਈ ਕਰਨਾ ਚਾਹੀਦਾ ਤਾਂ ਕਿ ਉਹਨਾਂ ਦਾ ਵੀਜ਼ਾ ਸੌਖਾ ਲੱਗ ਸਕੇ ਇਸ ਦੇ ਬਾਰੇ ਜਾਣਕਾਰੀ ਦਿਓ
0: ਦੇਖੋ ਜੀ ਕਿਸ ਲੈਵਲ ਤੋਂ ਬਾਅਦ ਅਪਲਾਈ ਕਰਨਾ ਹੈ ਮੇਰੇ ਕੈਰੀਅਰ ਦੇ ਵਿੱਚ 15 ਸਾਲ ਤੋਂ ਉੱਪਰ ਹੋ ਗਿਆ ਜੀ ਮੈਨੂੰ ਇਸ ਫੀਲਡ ਦੇ ਵਿੱਚ ਤੇ ਮੈਂ ਬਹੁਤ ਸਾਰੇ ਬੱਚੇ ਦੇਖੇ ਜਿਹੜੇ ਪਲੱਸ ਟੂ ਤੋਂ ਬਾਅਦ ਆਉਂਦੇ ਆ ਜਾਂ ਬੈਚਲਰਸ ਕਰਨ ਤੋਂ ਬਾਅਦ ਆਉਂਦੇ ਆ ਜਾਂ ਈਵਨ ਮਾਸਟਰਸ ਕਰਨ ਤੋਂ ਬਾਅਦ ਵੀ ਆਉਂਦੇ ਆਪਣੀ PhDs ਕਰਨ ਵਾਸਤੇ ਸੋ ਇੰਡੀਵਿਜੁਅਲ ਸਿਚੁਏਸ਼ਨ ਦੇ ਹਿਸਾਬ ਨਾਲ ਇਹ ਨਹੀਂ ਦੇਖਣਾ ਕਿ ਮੇਰਾ ਦੋਸਤ ਜਾ ਰਿਹਾ ਤਾਂ ਮੈਂ ਵੀ ਜਾਣਾ ਹੈ ਜੇ ਮੇਰਾ ਕੋਈ ਪਹਿਲਾਂ ਗਿਆ ਹੋਇਆ ਹੈਗਾ ਤਾਂ ਮੈਂ ਜਾਣਾ ਚਾਹੁੰਦਾ ਹੈਗਾ ਹਨਾ ਤੁਸੀਂ ਆਪਦੇ ਨੰਬਰਸ ਪਲੱਸ ਟੂ ਦੇ ਵਿੱਚ ਕਿੰਨੇ ਮਾਰਕਸ ਤੁਹਾਡੇ ਆਏ ਹੈਗੇ ਆ ਜੇ ਤੁਹਾਡੇ ਮਾਰਕਸ ਵਧੀਆ ਹੈਗੇ ਆ ਤਾਂ ਯੈਸ ਤੁਹਾਨੂੰ ਕੋਈ ਵਧੀਆ ਯੂਨੀਵਰਸਿਟੀ ਅਕਸੈਪਟ ਕਰੂਗੀ ਤੇ ਚੰਗੀ ਪੜ੍ਹਾਈ ਤੁਸੀਂ ਕਰ ਪਾਓਗੇ ਪਰ ਜੇ ਤੁਹਾਡੇ ਨੰਬਰ ਬਹੁਤ ਘੱਟ ਹੈਗੇ ਆ ਪਲੱਸ ਟੂ ਦੇ ਵਿੱਚ ਤਾਂ

0: ਕੁਛ ਉਹੋ ਜਿਹੀਆਂ ਕੰਟਰੀਆਂ ਵੀ ਹੈ ਜਿਹੜੀ ਘੱਟ ਨੰਬਰ ਵੀ ਲੈ ਲੈਂਦੀਆਂ ਹੈ, ਤਾਂ ਤੁਹਾਨੂੰ ਕੰਟਰੀ ਉਸ ਤਰੀਕੇ ਦੀ ਚੂਜ਼ ਕਰਨੀ ਪਏਗੀ। ਰਿਕਮੈਂਡੇਸ਼ਨ ਇਹ ਹੈ ਕਿ ਜੇ ਤੁਸੀਂ ਥੋੜਾ ਜਿਹਾ ਬਾਹਰਲਾ ਐਕਸਪੋਜ਼ਰ ਲਿਆ ਹੋਇਆ ਹੈ ਘਰੋਂ ਬਾਹਰ ਦਾ, ਤੁਸੀਂ ਕਿਤੇ ਪਲੱਸ ਵਨ ਪਲੱਸ ਟੂ ਬਾਹਰ ਪੜ੍ਹ ਕੇ ਆਏ, ਆਪਦੇ ਘਰੋਂ ਬਾਹਰ ਪੜ੍ਹ ਕੇ ਆਏ ਹੋ, ਤਾਂ ਯੈਸ ਪਲੱਸ ਟੂ ਤੋਂ ਬਾਅਦ ਤੁਸੀਂ ਡੈਫੀਨੇਟਲੀ ਅਪਲਾਈ ਕਰੋ, ਤਾਂ ਕਿ ਤੁਹਾਨੂੰ ਇੰਡੀਪੈਂਡੈਂਟ ਰਹਿਣ ਦਾ ਥੋੜਾ ਜਿਹਾ ਐਕਸਪੀਰੀਅੰਸ ਹੋ ਚੁੱਕਿਆ ਹੈ। ਜੇ ਤੁਸੀਂ ਪਲੱਸ ਟੂ ਤੋਂ ਤੱਕ ਘਰੋਂ ਬਾਹਰ ਹੀ ਨਹੀਂ ਨਿਕਲੇ ਕਦੀ, ਤਾਂ ਮੇਰੀ ਰਿਕਮੈਂਡੇਸ਼ਨ ਇਹ ਹੁੰਦੀ ਹੈ ਵੀ ਤੁਸੀਂ ਆਪਦੀ ਬੈਚਲਰ ਸਟਾਰਟ ਕਰੋ ਉੱਥੇ,
1: ਵਿਦੇਸ਼ ਦੇ ਵਿੱਚ। ਖਾਸ ਕਰਕੇ ਜੇਕਰ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ, ਤਾਂ ਕਿਸ ਤਰ੍ਹਾਂ ਦੇ ਕੋਰਸਾਂ ਦੀ ਮੰਗ ਉੱਥੇ ਵੱਧ ਹੈ, ਜਿਨ੍ਹਾਂ ਦੀ ਭਵਿੱਖ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ PR ਦੀ, ਕਿਉਂਕਿ ਹਰ ਕਿਸੇ ਦਾ ਕਰੇਜ਼ ਹੁੰਦਾ ਕਿ ਸਾਡਾ PR ਅਸੀਂ ਉੱਥੇ ਹੋ ਜਾਈਏ, ਤਾਂ ਉਹਦੀ ਸੰਭਾਵਨਾ ਜ਼ਿਆਦਾ ਹੋਵੇ?
0: ਕਰੰਟ ਟਾਈਮ ਜੇ ਆਪਾਂ ਕੱਲੇ ਆਸਟ੍ਰੇਲੀਆ ਦੀ ਗੱਲ ਕਰੀਏ, ਤਾਂ ਆਸਟ੍ਰੇਲੀਆ ਦੇ ਵਿੱਚ ਇਸ ਟਾਈਮ ਕੰਸਟਰਕਸ਼ਨ ਇੰਡਸਟਰੀ ਬਹੁਤ ਜ਼ਿਆਦਾ ਬੂਮ ਦੇ ਉੱਪਰ ਹੈ, ਕਿਉਂਕਿ ਇੱਥੇ ਘਰਾਂ ਦੀ ਬਹੁਤ ਘਾਟ ਹੈ ਤੇ ਅਗਲੇ 5-7 ਸਾਲ ਬਹੁਤ ਜ਼ਿਆਦਾ ਡਿਮਾਂਡ ਹੈ ਘਰ ਬਣਾਏ ਜਾਂਦੇ ਹੈਗੇ ਜਿਹਦੇ ਵਿੱਚ। ਸੋ ਉਹ ਘਰ ਬਣਾਉਣ ਵਾਲੇ ਵਿੱਚ ਜਿੰਨੇ ਵੀ ਕਿੱਤੇ ਆ ਜਾਂਦੇ ਹੈਗੇ ਆ, ਭਾਵੇਂ ਉਹ ਪੇਂਟਰ ਹੈ, ਭਾਵੇਂ ਉਹ ਕਾਰਪੇਂਟਰ ਹੈ, ਭਾਵੇਂ ਉਹ ਟਾਈਲਿੰਗ ਵਾਲੇ ਬੰਦੇ ਹੈ, ਸੋ ਉਹ ਕਿਸੇ ਵੀ ਤਰੀਕੇ ਦੇ ਜਿੰਨੇ ਵੀ ਆਕੂਪੇਸ਼ਨ ਹੈਗੇ ਆ, ਉਹ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਹੈ ਇਸ ਟਾਈਮ PR ਦੇ ਪਾਥਵੇ ਲਈ, ਜਿਹਦੀ ਆਪਾਂ ਗੱਲ ਕਰਦੇ ਹਾਂ।
1: ਤੇ ਦੋਸਤੋ, ਜੇਕਰ ਤੁਸੀਂ ਹੋਰ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ, ਤਾਂ ਨੰਬਰ ਇੱਕ ਵਾਰੀ ਫਿਰ ਅਸੀਂ ਤੁਹਾਡੇ ਨਾਲ ਸਾਂਝਾ ਕਰ ਲੈਂਦੇ ਹਾਂ, ਤਾਂ ਕਿ ਤੁਸੀਂ ਇੱਕ ਸਹੀ ਗਾਈਡੈਂਸ ਲੈ ਕੇ ਇੱਥੋਂ ਜਾਓ ਤੇ ਅੱਗੇ ਜਾ ਕੇ ਤੁਹਾਨੂੰ ਕਦੇ ਵੀ ਦਿੱਕਤ ਨਾ ਆਵੇ। ਨੰਬਰ ਹੈ ਜੀ 95-178-00-788। ਇੱਕ ਨੰਬਰ ਹੋਰ ਤੁਸੀਂ ਨੋਟ ਕਰ ਸਕਦੇ ਹੋ ਜੀ, 95-177-00-788। ਤੇ ਜੇਕਰ ਤੁਸੀਂ ਮਾਈ ਵੀਜ਼ਾ ਗਾਈਡ ਦੇ ਵਿਜ਼ਿਟ ਕਰਨਾ ਚਾਹ ਰਹੇ ਹੋ, ਤਾਂ ਤੁਸੀਂ ਕਰ ਸਕਦੇ ਹੋ ਜੀ ਵਿਜ਼ਿਟ ਜ਼ਰੂਰ। ਤੁਸੀਂ ਕੋਟਕਪੂਰਾ ਜਾ ਸਕਦੇ ਹੋ, ਫਰੀਦਕੋਟ ਰੋਡ ਤੇ ਬਿਲਕੁਲ SBI ਬੈਂਕ ਦੇ ਸਾਹਮਣੇ ਤੁਹਾਨੂੰ ਇਹਨਾਂ ਦਾ ਜਿਹੜਾ ਆਫਿਸ ਹੈ ਮਾਈ ਵੀਜ਼ਾ ਗਾਈਡ ਮਿਲੇਗਾ, ਸੋ ਉੱਥੇ ਤੁਸੀਂ ਪਹੁੰਚ ਸਕਦੇ ਹੋ। ਸੋ ਸਰ, ਜਦੋਂ ਅਸੀਂ ਵੀਜ਼ੇ ਦੀ ਗੱਲ ਕਰਦੇ ਹਾਂ, ਹਨਾ, ਤੇ ਅਕਸਰ ਹੀ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਮਨ ਦੇ ਵਿੱਚ ਹੁੰਦਾ ਕਿ ਸਾਨੂੰ ਜਿਹੜਾ ਬਾਹਰਲੀਆਂ ਕੰਟਰੀਆਂ ਨੇ, ਯੂਨੀਵਰਸਿਟੀਜ਼ ਨੇ, ਉਹਨਾਂ ਦੇ ਰਾਹੀਂ ਮਤਲਬ ਕਿ ਵੀਜ਼ਾ ਮਿਲੇ, ਪਰ ਫਿਰ ਉੱਥੇ ਇੱਕ ਧਾਰਨਾ ਇਹ ਵੀ ਸੁਣਨ ਦੇ ਵਿੱਚ ਆਉਂਦੀ ਹੈ ਕਿ ਜਿਹੜੇ ਆਰਟਸ ਦੇ ਵਿਦਿਆਰਥੀ ਨੇ ਉਹਨਾਂ ਦੇ ਲਈ ਜਿਹੜੀਆਂ ਬਾਹਰਲੀਆਂ ਯੂਨੀਵਰਸਿਟੀਆਂ ਨੇ ਉਹ ਵੀਜ਼ਾ ਘੱਟ ਹੀ ਦਿੰਦੀਆਂ ਨੇ, ਇਹ ਸਹੀ ਹੈ ਜਾਂ ਫਿਰ ਇੱਕ ਧਾਰਨਾ ਹੀ ਹੈ?
0: ਦੇਖੋ ਅਮਨ ਜੀ, ਇਹ ਇੱਕ ਇਹਨੂੰ ਮੈਂ ਧਾਰਨਾ ਹੀ ਕਹੂੰਗਾ, ਕਿਉਂਕਿ ਆਰਟਸ ਦੇ ਬੱਚਿਆਂ ਕੋਲੇ ਅੱਗੇ ਬਹੁਤ ਸਾਰੀਆਂ ਸਟ੍ਰੀਮਸ ਖੁੱਲਦੀਆਂ ਹੈਗੀਆਂ ਜਿਹਦੇ ਵਿੱਚ ਉਹ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੈਗੇ ਆ, ਭਾਵੇਂ ਉਹ ਬਿਜ਼ਨਸ ਸਟੱਡੀਜ਼ ਨੂੰ ਲੈ ਕੇ ਹੋਵੇ, ਭਾਵੇਂ ਉਹ ਵੋਕੇਸ਼ਨਲ ਸਟੱਡੀਜ਼ ਨੂੰ ਲੈ ਕੇ ਹੋਵੇ। ਮੈਂ ਇਸ ਧਾਰਨਾ ਦੇ ਨਾਲ ਸਹਿਮਤ ਨਹੀਂ ਹੈਗਾ। ਤੁਸੀਂ ਅਗੇਨ, ਮੈਂ ਜਿਵੇਂ ਪਹਿਲਾਂ ਕਿਹਾ ਕਿ ਤੁਹਾਡੀ ਐਲੀਜੀਬਿਲਟੀ ਚੈੱਕ ਕਰਵਾਓ, ਤੁਸੀਂ ਐਲੀਜੀਬਿਲਟੀ ਚੈੱਕ ਦੇ ਹਿਸਾਬ ਨਾਲ ਕਿਹੜੀ ਯੂਨੀਵਰਸਿਟੀ ਕਿੰਨੇ ਪੁਆਇੰਟਸ ਦੇ ਉੱਪਰ ਕਿਹੜੀ ਸਟੇਟ ਦੇ ਵਿੱਚ ਤੁਹਾਨੂੰ ਐਡਮਿਸ਼ਨ ਦੇ ਸਕਦੀ ਹੈ, ਉਹਦੀ ਜਾਣਕਾਰੀ ਤੁਹਾਨੂੰ ਸਾਨੂੰ ਦਿੱਤੀ ਜਾਓ।
1: ਜੀ ਸ਼੍ਰੋਤੇ, ਤੁਹਾਨੂੰ ਦੱਸ ਦਈਏ ਕਿ ਅੱਜ ਦੇ ਇਸ ਪ੍ਰੋਗਰਾਮ ਕਿਵੇਂ ਜਾਈਏ ਪਰਦੇਸ ਦੇ ਵਿੱਚ, ਸਾਡੇ ਨਾਲ ਇਸ ਸਮੇਂ ਜੁੜੇ ਹੋਏ ਨੇ ਜੀ ਮੈਲਬੋਰਨ ਤੋਂ ਮਿਸਟਰ ਵਿਜੇ ਭਾਰਤੀ, ਜੋ ਕਿ ਮਾਰਾ ਏਜੰਟ ਨੇ, ਤੇ ਤੁਹਾਡੇ ਨਾਲ ਸਾਂਝੀ ਕਰ ਰਹੇ ਨੇ ਜੀ ਬਹੁਤ ਸਾਰੀ ਜਾਣਕਾਰੀ ਕਿ ਤੁਸੀਂ ਕਿਸ ਤਰ੍ਹਾਂ ਪਰਦੇਸ ਜਾ ਸਕਦੇ ਹੋ। ਸੋ ਅਗਲਾ ਸਵਾਲ, ਜੋ ਇਹ ਵੀ ਇੱਕ ਧਾਰਨਾ ਹੀ ਹੈ, ਉਹ ਵੀ ਮੈਂ ਤੁਹਾਨੂੰ ਜ਼ਰੂਰ ਪੁੱਛਣਾ ਚਾਹਾਂਗੀ ਲੋਕਾਂ ਦੇ ਵਿੱਚ, ਕਿ ਉਹਨਾਂ ਦਾ ਕਹਿਣਾ ਕਿ ਅੱਜ ਕੱਲ੍ਹ ਜਿਹੜੀ ਕੈਨੇਡਾ, ਆਸਟ੍ਰੇਲੀਆ ਦੀ ਸਰਕਾਰ ਹੈ, ਉਹ ਬਾਹਰਲੇ ਦੇਸ਼ ਦੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਵੀਜ਼ਾ ਘੱਟ ਦੇ ਰਹੀ ਹੈ, ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ, ਇਹ ਵੀ ਤੁਸੀਂ ਸਾਨੂੰ ਜ਼ਰੂਰ ਦੱਸ ਦਿਓ।
0: ਦੇਖੋ, ਹਰੇਕ ਕੰਟਰੀ ਦਾ ਆਪਦਾ ਇਨਟੇਕ ਹੁੰਦਾ ਜੀ ਹਰ ਸਾਲ, ਉਹਨਾਂ ਦੀ ਪਲੈਨਿੰਗ ਦੇ ਹਿਸਾਬ ਨਾਲ, ਉਹਨਾਂ ਦੀ ਬਜਟ ਪਲੈਨਿੰਗ ਦੇ ਹਿਸਾਬ ਨਾਲ, ਕਿ ਉਹਨਾਂ ਨੇ ਕਿੰਨੇ ਕੁ ਮਾਈਗ੍ਰੈਂਟਸ ਲੈਣੇ ਹੈਗੇ ਆ, ਕਿਸ ਕੈਟਾਗਰੀ ਦੇ ਅੰਡਰ ਲੈਣੇ ਹੈ, ਉਹ ਸਟੂਡੈਂਟ ਵੀਜ਼ਾ ਦੇ ਅੰਡਰ ਲੈਣੇ ਹੈ ਜਾਂ ਉਹਨਾਂ ਨੇ ਪਰਮਾਨੈਂਟ ਰੈਜੀਡੈਂਸ ਦੇ ਅੰਡਰ ਲੈਣੇ ਹੈ। ਸੋ ਜੇ ਆਪਾਂ ਦੇਖਿਆ ਜਾਵੇ, ਜੇ ਕੰਪੈਰੀਜ਼ਨ ਕਰੀਏ, ਤਾਂ ਜਦੋਂ ਕੋਰੋਨਾ ਦੇ ਵੇਲੇ 2 ਸਾਲ ਬੰਦ ਰਿਹਾ ਸਾਰਾ ਵਰਲਡ ਐਂਟਰੀ ਵਾਸਤੇ, ਤੇ ਜਦੋਂ ਖੁੱਲਿਆ 2022 ਦੇ ਵਿੱਚ, ਤੇ ਉਦੋਂ ਉਹਨਾਂ ਨੇ ਪੁਰਾਣੀਆਂ ਕਮੀਆਂ ਪੂਰੀਆਂ ਕਰਨ ਵਾਸਤੇ ਆਪਣੇ ਲੋੜ ਤੋਂ ਵੱਧ ਵੀਜ਼ੇ ਇਸ਼ੂ ਕੀਤੇ, ਤੇ ਹੁਣ ਜਦੋਂ ਉਹ ਪਿਛਲੇ 2-3 ਸਾਲਾਂ ਦੇ ਵਿੱਚ ਉਹਨਾਂ ਦੀ ਉਹ ਰਿਕੁਆਇਰਮੈਂਟ ਪੂਰੀ ਹੋ ਗਈ, ਤਾਂ ਹੁਣ ਉਹ ਨਾਰਮਲ ਆਪਣੇ ਪੁਰਾਣੇ ਇਨਟੇਕ ਜਿਹੜਾ ਉਹ ਲੈਂਦੇ ਸੀਗੇ, ਵੀ ਸਾਲ ਦੇ, ਜਿਵੇਂ ਆਸਟ੍ਰੇਲੀਆ ਹੈ, ਉਹਨਾਂ ਨੇ 2,95,000 ਸਟੂਡੈਂਟ ਹਰ ਸਾਲ ਲੈਣਾ ਹੈ, ਇਕੱਲੇ ਇੰਡੀਆ ਤੋਂ ਨੀ, ਆਲ ਓਵਰ ਦਾ ਵਰਲਡ ਤੋਂ। ਸੋ ਉਹ ਜਿੱਥੋਂ ਜਿਵੇਂ ਉਹਨਾਂ ਦੀ ਜ਼ਰੂਰਤ ਪੂਰੀ ਹੋ ਰਹੀ ਹੈ, ਜਿਹਦੀ ਐਲੀਜੀਬਿਲਿਟੀ ਜ਼ਿਆਦਾ ਵਧੀਆ ਬਣ ਰਹੀ ਹੈ, ਉਹ ਸਾਨੂੰ ਵੀਜ਼ਾ ਗ੍ਰਾਂਟ ਹੁੰਦੇ ਹੈ ਜੀ ਉਹ।
1: ਜੀ ਸਰ, ਕਿਉਂਕਿ ਸਵਾਲ ਬਹੁਤ ਸਾਰੇ ਨੇ, ਤੇ ਉਹਨਾਂ ਦੇ ਵਿੱਚ ਇੱਕ ਸਵਾਲ ਮਨ ਦੇ ਵਿੱਚ ਅਕਸਰ ਇਹ ਆਉਂਦਾ, ਕਿਉਂਕਿ 12ਵੀਂ ਤੋਂ ਬਾਅਦ, ਕਿਉਂਕਿ ਬੱਚਿਆਂ ਨੂੰ ਇਹ ਹੁੰਦਾ ਕਿ ਜਦੋਂ ਤੱਕ ਉਹ ਫਾਈਲ ਆਪਣੀ ਅਪਲਾਈ ਕਰਦੇ ਨੇ, ਤਾਂ ਉਨੇ ਸਮੇਂ ਦੇ ਵਿੱਚ ਉਹ ਕੁਛ ਨਾ ਕੁਛ ਆਪਣੀ ਹੋਰ ਅੱਗੇ ਸਟੱਡੀ ਹੈ ਜਿਹੜੀ ਉਹ ਸ਼ੁਰੂ ਕਰ ਲੈਂਦੇ ਨੇ। ਸੋ 12ਵੀਂ ਪਾਸ ਕਰਨ ਤੋਂ ਬਾਅਦ ਅੱਗੇ ਪੜ੍ਹਾਈ ਜਿਹੜੇ ਸ਼ੁਰੂ ਕਰ ਲੈਂਦੇ, ਕੀ ਉਹ ਆਪਣੀ ਪੜ੍ਹਾਈ ਦੇ ਦੌਰਾਨ ਆਸਟ੍ਰੇਲੀਆ ਜਾਂ ਹੋਰ ਕੰਟਰੀਜ਼ ਦੇ ਸਟੂਡੈਂਟਸ ਵੀਜ਼ੇ ਲਈ ਅਰਜੀ ਦੇ ਸਕਦੇ ਨੇ?
0: ਹਾਂਜੀ ਹਾਂਜੀ, ਬਿਲਕੁਲ ਕਰ ਸਕਦੇ ਹੈ। ਜੇ ਉਹਨਾਂ ਨੇ 12ਵੀਂ ਤੋਂ ਬਾਅਦ ਸ਼ੁਰੂ ਕਰ ਲਿਆ, ਉਦੋਂ ਪਲਾਨ ਨਹੀਂ ਕੀਤਾ ਸੀ, ਉਹਨਾਂ ਨੇ ਬੈਚਲਰ ਸ਼ੁਰੂ ਕਰ ਲਈ ਆਪਣੀ, ਉਹਨਾਂ ਨੇ 1 ਸਮੈਸਟਰ, 2 ਸਮੈਸਟਰ, 3 ਸਮੈਸਟਰ ਕਰ ਲਏ ਹੈਗੇ ਆ, ਤਾਂ ਸਟਿਲ ਉਹ ਜੇ ਮਿਡ ਆਫ ਦਾ ਆਪਦੇ ਕੋਰਸ ਡਿਸਾਈਡ ਕਰਦੇ ਆ ਕਿ ਅਸੀਂ ਬਾਕੀ ਸਟੱਡੀ ਬਾਹਰ ਕਰਨੀ ਚਾਹੁੰਦੇ ਹਾਂ ਜਾਂ

0: ਉਸ ਪਰਿਵਾਰ ਕਰਨੀ ਚਾਹੁੰਦੇ ਹਨ ਤਾਂ ਉਹ ਡੈਫੀਨੇਟਲੀ ਆਪਟ ਕਰ ਸਕਦੇ ਹੈਗੇ ਆ। ਉਹਨਾਂ ਦੇ ਸਮੈਸਟਰ ਜਿਹੜੇ ਫਿਨਿਸ਼ ਕੀਤੇ ਹੈਗੇ ਆ ਉਹਨਾਂ ਦੇ ਬੇਸ ਦੇ ਉੱਪਰ, ਉਹਨਾਂ ਦੇ ਕੀ ਸਕੋਰ ਹੈ ਕੀ ਸਕੋਰ ਨਹੀਂ ਹੈਗੇ ਉਹਦੇ ਵਿੱਚ, ਉਹਨਾਂ ਦੇ ਬੇਸ ਦੇ ਉੱਪਰ ਆਪਾਂ ਉਹਨਾਂ ਵਾਸਤੇ ਰਾਈਟ ਕੰਟਰੀ ਤੇ ਰਾਈਟ ਸਟੱਡੀ ਚੂਜ਼ ਕਰਕੇ ਦੇ ਸਕਦੇ ਹੈਗੇ ਉਹਨਾਂ ਨੂੰ।
1: ਤੇ ਇਹਦੇ ਵਿੱਚ ਜਿਹੜਾ ਸਟੱਡੀ ਗੈਪ ਹੈਗਾ ਉਹ ਕਿੰਨਾ ਕੁ ਸਵੀਕਾਰ ਕੀਤਾ ਜਾਂਦਾ ਬਾਕੀ ਕੰਟਰੀਜ਼ ਜਾਂ ਆਸਟ੍ਰੇਲੀਆ ਦੇ ਦੁਆਰਾ?
0: ਦੇਖੋ, ਸਾਰੀ ਕੰਟਰੀਜ਼ ਦੇ ਵਿੱਚ ਜਿਹੜਾ ਗੈਪ ਹੈ ਉਹ ਜਸਟੀਫਾਈ ਕਰਨਾ ਪੈਂਦਾ ਕਿ ਆਪਣਾ ਸਟੱਡੀ ਦੇ ਵਿੱਚ ਜਿਹੜਾ ਗੈਪ ਹੈ ਉਹ ਕਿਉਂ ਹੈਗਾ। ਹੁਣ ਅਸੀਂ 5-5 ਸਾਲ ਦੇ ਗੈਪ ਵਾਲਿਆਂ ਦੇ ਵਿੱਚ ਵੀ ਵੀਜ਼ੇ ਲਗਵਾਏ ਹੈਗੇ ਆ, ਤੇ ਕਈ ਵਾਰੀ 6-6 ਮਹੀਨੇ ਦੇ ਗੈਪ ਦੇ ਉੱਪਰ ਵੀ ਵੀਜ਼ਾ ਰਿਫਿਊਜ਼ ਹੋ ਜਾਂਦਾ ਜਿੱਥੇ ਜਸਟੀਫਿਕੇਸ਼ਨ ਨਹੀਂ ਹੁੰਦੀ ਕਿ ਉਹ ਗੈਪ ਕਿਉਂ ਕ੍ਰੀਏਟ ਹੋਇਆ। ਸਪੋਜ਼ ਹੁਣ ਤੁਸੀਂ ਬੈਚਲਰਸ ਕੀਤੀ, ਤੁਹਾਨੂੰ ਕੋਈ ਜੋਬ ਮਿਲ ਗਈ, ਤੁਸੀਂ ਉਹ ਜੋਬ ਸ਼ੁਰੂ ਕਰਤੀ, ਤੁਸੀਂ 1-2 ਸਾਲ ਜੋਬ ਕੀਤੀ, ਹੁਣ ਤੁਹਾਨੂੰ ਲੱਗਿਆ ਕਿ ਨਹੀਂ ਮੈਂ ਹੁਣ ਅੱਗੇ ਪੜ੍ਹਨਾ ਚਾਹੁੰਦਾ ਹੈਗਾ, ਤਾਂ ਤੁਸੀਂ ਹੁਣ ਅਪਲਾਈ ਕੀਤਾ ਆਪਣੇ ਵੀਜ਼ਾ ਵਾਸਤੇ, ਹੁਣ ਮਤਲਬ 2 ਸਾਲ ਦਾ ਗੈਪ ਹੈ, ਉਹਦੇ ਵਿੱਚ ਤੁਸੀਂ ਕੀ ਕੀਤਾ? ਉਹ ਆਪਾਂ ਨੂੰ ਇੱਕ ਸਬਮਿਸ਼ਨ ਦੇਣੀ ਪੈਂਦੀ ਹੈ ਕਿ ਅਸੀਂ ਆਹ ਜੋਬਸ ਕੀਤੀਆਂ, ਅਸੀਂ ਆਹ ਐਕਸਪੀਰੀਅੰਸ ਗੇਨ ਕੀਤਾ, ਜਾਂ ਅਸੀਂ ਫੈਮਿਲੀ ਬਿਜ਼ਨਸ ਤੇ ਬੈਠ ਕੇ ਸੀਗੇ। ਸੋ ਉਹ ਗੈਪ ਦਾ ਕਵਰੇਜ ਕਰਨਾ ਦੇ ਕੇ ਵੀਜ਼ਾ ਲਗਵਾਇਆ ਜਾ ਸਕਦਾ ਹੈ।
1: ਕੀ ਸਰ ਇਹ ਵੀ ਹੋ ਸਕਦਾ ਕਿ ਜਦੋਂ ਬੱਚਾ ਸਟੱਡੀ ਕਰ ਰਿਹਾ ਉਸਦੇ, ਚਲੋ 12ਵੀਂ ਦੇ ਪੇਪਰ ਹਲੇ ਹੋਣੇ ਨੇ ਜਾਂ ਹੋ ਰਹੇ ਨੇ, ਉਸ ਟਾਈਮ ਦੇ ਵਿੱਚ ਹੀ ਉਹ ਆਪਣੀ ਫਾਈਲ ਹੈ ਜਿਹੜੀ ਉਹ ਲਗਾਉਣੀ ਸ਼ੁਰੂ ਕਰ ਦੇਵੇ?
0: ਹਾਂਜੀ, ਫਾਈਲ ਐਕਚੁਅਲ ਦੇ ਵਿੱਚ ਕੀ ਹੈ ਜੀ, ਜਦੋਂ ਐਲੀਜੀਬਿਲਿਟੀ ਚੈੱਕ ਹੁੰਦੀ ਹੈ ਤਾਂ +2 ਦਾ ਸਕੋਰ ਕਾਰਡ ਮੰਗਦੀ ਹੈ ਯੂਨੀਵਰਸਿਟੀ ਕਿ ਤੁਸੀਂ ਸਾਨੂੰ ਸਕੋਰ ਕਾਰਡ ਭੇਜੋ।
1: ਜੀ ਜੀ।
0: ਸੋ ਜਿਹੜੀ ਕੰਡੀਸ਼ਨਲ ਆਫਰ ਲੈਟਰ ਇਸ਼ੂ ਹੁੰਦੀ ਹੈ ਉਹ ਤੁਹਾਡੇ +2 ਦੇ ਮਾਰਕਸ ਦੇ ਬੇਸ ਦੇ ਉੱਪਰ ਹੁੰਦੀ ਹੈਗੀ ਹੈ, ਇਸ ਕਰਕੇ ਤੁਹਾਨੂੰ ਉਹਦੇ ਤਾਂ ਵੇਟ ਕਰਨੀ ਹੀ ਪਊਗੀ। ਜਿਹੜਾ ਤੁਸੀਂ ਵਿੱਚੋਂ ਕੰਮ ਕਰ ਸਕਦੇ ਹੋ ਇਹ ਕਰ ਸਕਦੇ ਹੁੰਦੇ ਹੋ ਕਿ ਜਦੋਂ ਤੁਸੀਂ +2 ਕਰ ਰਹੇ ਹੋ ਤਾਂ ਤੁਸੀਂ ਆਪਣੇ ਫੰਡਸ ਵਗੈਰਾ ਅਰੇਂਜਮੈਂਟ ਕਰਨੇ ਸ਼ੁਰੂ ਕਰਦੇ ਹੋ, ਤੁਸੀਂ ਆਪਣੀ ਇੰਗਲਿਸ਼ ਦੀ ਜਿਹੜੀ ਰਿਕੁਆਇਰਮੈਂਟਸ ਹੈਗੀ ਹੈ ਜਿਹਦੇ ਵਾਸਤੇ ਤੁਸੀਂ IELTS ਜਾਂ PGDE ਕਰਨਾ ਚਾਹੁੰਦੇ ਹੋ, ਉਹਦੀ ਤਿਆਰੀ ਕਰਕੇ ਤੁਸੀਂ ਪਹਿਲਾਂ ਰੱਖ ਲਓ ਆਪਣੇ ਸਕੋਰ ਲੈ ਕੇ, ਤਾਂ ਕਿ ਜਦੋਂ ਹੀ ਤੁਹਾਡਾ ਰਿਜ਼ਲਟ ਆਵੇ ਤਾਂ ਬਾਕੀ ਸਕੋਰ ਨਾਲ ਲੱਗ ਕੇ ਆਲਰੇਡੀ ਫਾਈਲ ਪਹੁੰਚ ਜਾਵੇ ਯੂਨੀਵਰਸਿਟੀ ਕੋਲੇ। ਤੇ ਇਹਦੇ ਇਲਾਵਾ ਤੁਸੀਂ ਆਪਣੇ ਸਕੋਰ ਦੀ ਵੇਟ ਕਰਦੇ ਹੋਏ ਜਿਹੜੇ ਤੁਹਾਡੇ ਸਕੋਰ ਕਾਰਡ ਤੋਂ ਇਲਾਵਾ ਡਾਕੂਮੈਂਟਸ ਹੈ ਉਹ ਸਾਰੇ ਤੁਸੀਂ ਸਾਡੇ ਆਫਿਸ ਨਾਲ ਡਿਸਕਸ ਕਰ ਸਕਦੇ ਹੋ ਬੈਠ ਕੇ ਕਿ ਉਹ ਰੈਡੀ ਹੈਗੇ ਕਿ ਨਹੀਂ ਹੈਗੇ।
1: ਜੀ ਸਰੋਤਿਓ, ਸਵਾਲ ਹੋਰ ਬਹੁਤ ਨੇ ਪਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਸ ਇੰਨਾ ਹੀ। ਇਸੇ ਹੀ ਪ੍ਰੋਗਰਾਮ ਦੀ ਅਗਲੀ ਕੜੀ ਅਸੀਂ ਲੈ ਕੇ ਆਵਾਂਗੇ ਜੀ ਅਗਲੇ ਬੁੱਧਵਾਰ ਨੂੰ। ਸੋ ਅਗਲੇ ਬੁੱਧਵਾਰ ਨੂੰ ਸੁਣਨਾ ਨਾ ਭੁੱਲਣਾ ਜੀ ਅੱਜ ਦਾ ਇਹ ਪ੍ਰੋਗਰਾਮ ਜਿਸ ਦੀ ਅਗਲੀ ਕੜੀ ਅਸੀਂ ਤੁਹਾਡੇ ਲਈ ਲੈ ਕੇ ਆਵਾਂਗੇ ਤੇ ਬਾਕੀ ਰਹਿੰਦੇ ਜਿਹੜੇ ਸਵਾਲ ਨੇ ਉਹਨਾਂ ਦਾ ਜਵਾਬ ਅਸੀਂ ਮਿਸਟਰ ਵਿਜੇ ਜੀ ਤੋਂ ਜ਼ਰੂਰ ਪੁੱਛਾਂਗੇ। ਸੋ ਅੱਜ ਦਾ ਇਹ ਪ੍ਰੋਗਰਾਮ ਮੈਂ ਅਮਨਪ੍ਰੀਤ ਇੱਥੇ ਹੀ ਖਤਮ ਕਰ ਰਹੀ ਹਾਂ। ਵਿਜੇ ਜੀ ਬਹੁਤ ਬਹੁਤ ਸ਼ੁਕਰੀਆ ਜੀ ਅੱਜ ਦੇ ਇਸ ਪ੍ਰੋਗਰਾਮ 'ਚ ਜੁੜਨ ਦੇ ਲਈ।
0: ਬਹੁਤ ਬਹੁਤ ਸ਼ੁਕਰੀਆ ਅਮਨ ਤੁਹਾਡੇ ਇਸ ਪ੍ਰੋਗਰਾਮ ਲਈ। ਤੇ ਮੈਂ ਇੱਕ ਬੱਚੇ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਹਾਂ ਕਿ ਜੇ ਉਹ ਆਫਿਸ ਨਹੀਂ ਵਿਜ਼ਿਟ ਕਰ ਸਕਦੇ ਤੇ ਜੇ ਉਹਨਾਂ ਦੀ ਐਲੀਜੀਬਿਲਿਟੀ ਬਣਦੀ ਹੈ ਤਾਂ ਉੱਥੋਂ ਆਫਿਸ ਦੇ ਵਿੱਚ ਉਹ ਫੋਨ ਕਰਕੇ ਮੇਰੇ ਨਾਲ ਅਪੁਆਇੰਟਮੈਂਟ ਵੀ ਬੁੱਕ ਕਰ ਸਕਦੇ ਹੈਗੇ।
1: ਜੀ ਬਿਲਕੁਲ ਜੀ, ਤੇ ਜਾਂਦੇ ਜਾਂਦੇ ਅਸੀਂ ਇੱਕ ਵਾਰੀ ਫੇਰ ਦੱਸ ਦਿੰਦੇ ਹਾਂ ਕਿ ਜੇਕਰ ਕਿਸੇ ਵੀ ਸਟੂਡੈਂਟ ਨੇ ਵਿਜ਼ਿਟ ਕਰਨਾ ਹੈ ਜਾਂ ਉਹਨਾਂ ਦੇ ਪੇਰੈਂਟਸ ਨੇ ਵਿਜ਼ਿਟ ਕਰਨਾ ਹੈ ਤਾਂ ਉਹ ਮਾਈ ਵੀਜ਼ਾ ਗਾਈਡ ਦੇ ਵਿੱਚ ਕਰ ਸਕਦੇ ਨੇ ਜੀ, ਜੋ ਕਿ SBI ਬੈਂਕ ਦੇ ਬਿਲਕੁਲ ਸਾਹਮਣੇ ਫਰੀਦਕੋਟ ਰੋਡ ਤੇ ਕੋਟਕਪੂਰਾ ਵਿਖੇ ਸਥਿਤ ਹੈ। ਤੇ ਜੇਕਰ ਉਹ ਗੱਲਬਾਤ ਕਰਕੇ ਆਪਣੇ ਸ਼ੰਕਾ ਦੂਰ ਕਰਨਾ ਚਾਹੁੰਦੇ ਨੇ ਕੋਈ ਵੀ, ਤਾਂ ਨੰਬਰ ਤੁਹਾਨੂੰ ਜ਼ਰੂਰ ਦੱਸ ਦਿੰਦੇ ਹਾਂ ਜੀ, 9518700788। ਤੇ ਦੂਸਰਾ ਨੰਬਰ ਹੈ ਜੀ 9517700788। ਇਹ ਦੋ ਨੰਬਰ ਨੇ ਜੀ ਜਿਨ੍ਹਾਂ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਸੋ ਬਹੁਤ ਬਹੁਤ ਸ਼ੁਕਰੀਆ ਸਰ।
0: ਥੈਂਕ ਯੂ ਅਮਨ ਐਂਡ ਬੈਸਟ ਆਫ ਲੱਕ ਟੂ ਆਲ ਦ ਕੈਂਡੀਡੇਟਸ।
2: ਇਹ ਸੀ ਸਪੋਂਸਰਡ ਪ੍ਰੋਗਰਾਮ ਕਿਨ ਜਾਈਏ ਪਰਦੇਸ। ਮੈਂ ਹਾਂ ਤੁਹਾਡੇ ਨਾਲ ਨੂਰਦੀਪ ਕੌਰ। ਸਾਡੀ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ 6:47 ਤੇ 37 ਸਕਿੰਟ ਦਾ। ਅੱਜ 15 ਜੁਲਾਈ ਪੰਜਾਬ ਦੇ ਇਤਿਹਾਸ ਦਾ ਇੱਕ ਮਹੱਤਵਪੂਰਨ ਦਿਨ ਹੈ। ਅੱਜ ਦੇ ਦਿਨ ਹੀ ਪੈਪਸੂ ਦਾ ਸੰਗਠਨ ਹੋਇਆ ਸੀ। ਪੈਪਸੂ ਬਾਰੇ ਅਕਸਰ ਹੀ ਆਪਾਂ ਸੁਣਿਆ ਹੋਵੇਗਾ। ਇਸ ਬਾਰੇ ਆਪਾਂ ਗੱਲ ਕਰਨ ਤੋਂ ਪਹਿਲਾਂ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ।

ਜੀ, ਜਦੋਂ 1947 ਵਿੱਚ ਭਾਰਤ ਆਜ਼ਾਦ ਹੋਇਆ, ਉਸ ਵੇਲੇ ਸਿਰਫ ਦੇਸ਼ ਦੀ ਵੰਡ ਹੀ ਨਹੀਂ, ਸਗੋਂ ਇੱਕ ਹੋਰ ਵੱਡੀ ਚੁਣੌਤੀ ਵੀ ਸਾਹਮਣੇ ਆਈ। ਦੇਸ਼ ਵਿੱਚ ਸੈਂਕੜੇ ਦੇਸੀ ਰਿਆਸਤਾਂ ਸਨ ਜਿਨ੍ਹਾਂ ਦਾ ਆਪਣਾ ਆਪਣਾ ਰਾਜ ਸੀ, ਉੱਦਾਂ ਹੀ ਪੰਜਾਬ ਵਿੱਚ ਵੀ ਕਈ ਰਿਆਸਤਾਂ ਸਨ। ਇਹ ਬਹੁਤ ਹੀ ਵੱਡਾ ਸਵਾਲ ਸੀ ਕਿ ਇਹ ਸਾਰੀਆਂ ਰਿਆਸਤਾਂ ਵੱਖ ਵੱਖ ਚੱਲਣਗੀਆਂ ਜਾਂ ਇੱਕ ਪ੍ਰਸ਼ਾਸਨ ਦੇ ਹੇਠ ਆਉਣਗੀਆਂ। ਇਸੇ ਸੋਚ ਦੇ ਤਹਿਤ ਸਰਦਾਰ ਪਟੇਲ ਅਤੇ VP ਮੈਨਨ ਦੀ ਅਗਵਾਈ ਵਿੱਚ ਪੰਜਾਬ ਦੇ 8 ਰਿਆਸਤਾਂ ਨੂੰ ਇਕਜੁੱਟ ਕੀਤਾ ਅਤੇ 15 ਜੁਲਾਈ 1948 ਵਿੱਚ ਪੈਪਸੂ ਯਾਨੀ ਕਿ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ ਦੀ ਸਥਾਪਨਾ ਹੋਈ। ਇਹ 8 ਰਿਆਸਤਾਂ ਪਟਿਆਲਾ, ਨਾਭਾ, ਜਿੰਦ, ਕਪੂਰਥਲਾ, ਫਰੀਦਕੋਟ, ਮਲੇਰਕੋਟਲਾ, ਕਾਲਸੀਆਂ ਅਤੇ ਨਾਲਾਗੜ੍ਹ ਸਨ। ਇਹਨਾਂ ਨੂੰ ਮਿਲਾ ਕੇ ਇੱਕ ਨਵਾਂ ਰਾਜ ਬਣਾਇਆ ਗਿਆ ਜਿਸ ਦੀ ਰਾਜਧਾਨੀ ਪਟਿਆਲਾ ਬਣੀ। ਪੈਪਸੂ ਦੇ ਪਹਿਲੇ ਰਾਜ ਪ੍ਰਮੁੱਖ ਮਹਾਰਾਜਾ ਯਾਦਵਿੰਦਰ ਸਿੰਘ ਜੀ ਸਨ। ਉਸ ਸਮੇਂ ਰਾਜ ਪ੍ਰਮੁੱਖ ਦੀ ਭੂਮਿਕਾ ਅੱਜ ਦੇ ਰਾਜਪਾਲ ਵਰਗੀ ਹੁੰਦੀ ਸੀ। ਇਸ ਦੇ ਨਾਲ ਹੀ ਗਿਆਨ ਸਿੰਘ ਰਾਰੇਵਾਲਾ ਪੈਪਸੂ ਦੇ ਪਹਿਲੇ ਸਰਕਾਰ ਮੁੱਖ ਬਣੀ। ਪਟਿਆਲਾ ਐਂਡ ਈਸਟ ਪੰਜਾਬ ਸਟੇਟ ਯੂਨੀਅਨ ਕਰਕੇ ਲੋਕਾਂ ਨੂੰ ਇੱਕੋ ਜਿਹੀ ਪ੍ਰਸ਼ਾਸਕੀ ਵਿਵਸਥਾ ਮਿਲੀ ਅਤੇ ਵਿਕਾਸ ਦੇ ਕੰਮਾਂ ਨੂੰ ਵੀ ਰਫ਼ਤਾਰ ਮਿਲੀ। ਪੈਪਸੂ ਨੂੰ ਭਾਰਤ ਦੀ ਏਕਤਾ ਅਤੇ ਪੰਜਾਬ ਦੇ ਵਿਕਾਸ ਵੱਲ ਇੱਕ ਅਹਿਮ ਕਦਮ ਮੰਨਿਆ ਜਾਂਦਾ ਹੈ। ਹਾਲਾਂਕਿ ਪੈਪਸੂ ਦੀ ਵੱਖਰੀ ਪਹਿਚਾਣ ਬਹੁਤੇ ਲੰਮੇ ਸਮੇਂ ਲਈ ਨਹੀਂ ਰਹੀ। 1 ਨਵੰਬਰ 1956 ਨੂੰ ਰਾਜਾਂ ਦੇ ਪੁਨਰਗਠਨ ਕਾਨੂੰਨ ਤਹਿਤ ਇਸ ਨੂੰ ਪੰਜਾਬ ਵਿੱਚ ਹੀ ਮਿਲਾ ਦਿੱਤਾ ਗਿਆ। ਸੋ ਸਾਥੀਓ, ਪੈਪਸੂ ਸਿਰਫ ਇੱਕ ਰਾਜ ਦਾ ਨਾਮ ਨਹੀਂ, ਸਗੋਂ ਇਹ ਉਸ ਦੌਰ ਦੀ ਨਿਸ਼ਾਨੀ ਹੈ ਜਦੋਂ ਵੱਖ ਵੱਖ ਰਿਆਸਤਾਂ ਨੇ ਆਪਣੇ ਅਲੱਗ ਅਲੱਗ ਅਸਤਿਤਵ ਤੋਂ ਉੱਪਰ ਉੱਠ ਕੇ ਇੱਕ ਮਜ਼ਬੂਤ ਅਤੇ ਇਕਜੁੱਟ ਭਾਰਤ ਦੀ ਨੀਂਹ ਰੱਖਣ ਵਿੱਚ ਆਪਦਾ ਯੋਗਦਾਨ ਪਾਇਆ। ਉਮੀਦ ਕਰਦੀ ਹਾਂ ਅੱਜ ਦੇ ਇਸ ਜਾਣਕਾਰੀ ਨਾਲ ਆਪਣੇ ਗਿਆਨ ਵਿੱਚ ਵਾਧਾ ਹੋਵੇਗਾ ਅਤੇ ਜਦੋਂ ਵੀ ਪੰਜਾਬ ਦੇ ਇਤਿਹਾਸ ਦੀ ਗੱਲ ਹੋਵੇਗੀ, ਪੈਪਸੂ ਦਾ ਨਾਮ ਹਮੇਸ਼ਾ ਯਾਦ ਆਵੇਗਾ। ਇਸ ਦੇ ਨਾਲ ਹੀ ਗੱਲ ਕਰਾਂਗੇ ਜੋ ਪਿਛਲੇ ਦਿਨਾਂ ਵਿੱਚ ਹੀ ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਨੂੰ ਲੈ ਕੇ ਕੀਤੇ ਗਏ ਇੱਕ ਮਹੱਤਵਪੂਰਨ ਫੈਸਲੇ ਦੀ, ਜੋ ਸਿੱਧੇ ਤੌਰ 'ਤੇ ਲੱਖਾਂ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨਾਲ ਜੁੜਿਆ ਹੋਇਆ। ਸਰੋਤਿਓ, ਪਿਛਲੇ ਕੁਝ ਸਾਲਾਂ ਤੋਂ ਕਈ ਮਾਪੇ ਇਹ ਸ਼ਿਕਾਇਤ ਕਰ ਰਹੇ ਸਨ ਕਿ ਕੁਝ ਪ੍ਰਾਈਵੇਟ ਸਕੂਲ ਹਰ ਸਾਲ ਫੀਸਾਂ ਵਧਾ ਰਹੇ ਨੇ। ਕਈ ਥਾਵਾਂ 'ਤੇ ਟਿਊਸ਼ਨ ਫੀਸ ਤੋਂ ਇਲਾਵਾ ਐਡਮਿਸ਼ਨ ਫੀਸ, ਡਿਵੈਲਪਮੈਂਟ ਫੀਸ, ਸਲਾਨਾ ਫੰਡ, ਸਮਾਰਟ ਕਲਾਸ ਫੀਸ ਅਤੇ ਹੋਰ ਕਈ ਤਰ੍ਹਾਂ ਦੇ ਖਰਚੇ ਵੀ ਜੋੜ ਦਿੱਤੇ, ਜਿਸ ਕਾਰਨ ਮੱਧ ਵਰਗ ਅਤੇ ਆਮ ਪਰਿਵਾਰਾਂ ਲਈ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਣਾ ਬਹੁਤ ਔਖਾ ਹੋ ਜਾ ਰਿਹਾ। ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਪ੍ਰਾਈਵੇਟ ਸਕੂਲ ਫੀਸ ਰੈਗੂਲੇਸ਼ਨ ਆਰਡੀਨੈਂਸ 2026 ਲਾਗੂ ਕੀਤਾ। ਇਸ ਨੂੰ ਰਾਜਪਾਲ ਵੱਲੋਂ ਵੀ ਮਨਜ਼ੂਰੀ ਮਿਲ ਚੁੱਕੀ ਹੈ। ਇਸ ਆਰਡੀਨੈਂਸ ਅਨੁਸਾਰ ਪੰਜਾਬ ਦੇ ਪ੍ਰਾਈਵੇਟ ਗੈਰ ਸਰਕਾਰੀ ਸਕੂਲ ਹਰ ਸਾਲ ਆਪਣੀ ਫੀਸ ਵਿੱਚ ਵੱਧ ਤੋਂ ਵੱਧ 5% ਤੱਕ ਹੀ ਵਾਧਾ ਕਰ ਸਕਣਗੇ। ਜੇ ਕਿਸੇ ਸਕੂਲ ਨੂੰ ਲੱਗਦਾ ਹੈ ਕਿ ਅਧਿਆਪਕਾਂ ਦੀਆਂ ਤਨਖਾਹਾਂ, ਬਿਜਲੀ, ਇਮਾਰਤ ਦੀ

ਸੰਭਾਲ ਜਾਂ ਹੋਰ ਜ਼ਰੂਰੀ ਖਰਚਿਆਂ ਕਾਰਨ 5% ਤੋਂ ਵੱਧ ਫੀਸ ਵਧਾਉਣੀ ਲਾਜ਼ਮੀ ਹੈ ਤਾਂ ਉਸ ਨੂੰ ਪੰਜਾਬ ਸਰਕਾਰ ਵੱਲੋਂ ਬਣਾਈ ਜਾਣ ਵਾਲੀ ਉੱਚ ਪੱਧਰੀ ਕਮੇਟੀ ਤੋਂ ਮਨਜ਼ੂਰੀ ਲੈਣੀ ਪਵੇਗੀ। ਇਹ ਕਮੇਟੀ ਸਕੂਲ ਦੇ ਵਿੱਤੀ ਰਿਕਾਰਡ ਅਤੇ ਰੋੜਾਂ ਦੀ ਜਾਂਚ ਕਰਨ ਤੋਂ ਬਾਅਦ ਹੀ ਫੈਸਲਾ ਕਰੇਗੀ। ਇਸ ਤੋਂ ਇਲਾਵਾ ਸਰਕਾਰ ਪਿਛਲੇ 3 ਸਾਲਾਂ ਦੌਰਾਨ ਸਕੂਲਾਂ ਵੱਲੋਂ ਕੀਤੇ ਗਏ ਫੀਸ ਵਾਧੇ ਦੀ ਵੀ ਜਾਂਚ ਕਰੇਗੀ। ਜੇ ਕਿਸੇ ਸਕੂਲ ਨੇ ਕੁੱਲ 15% ਤੋਂ ਵੱਧ ਫੀਸ ਵਧਾਈ ਹੈ ਤਾਂ ਵੱਧ ਵਸੂਲੀ ਗਈ ਫੀਸ ਦੀ ਰਕਮ ਮਾਪਿਆਂ ਨੂੰ ਵਾਪਸ ਕਰਨੀ ਪਵੇਗੀ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਕੂਲਾਂ 'ਤੇ ਜੁਰਮਾਨਾ ਵੀ ਲੱਗ ਸਕਦਾ ਹੈ ਅਤੇ ਵਾਰ ਵਾਰ ਨਿਯਮ ਤੋੜਨ ਦੀ ਸੂਰਤ ਵਿੱਚ ਉਹਨਾਂ ਖਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ। ਸਰਕਾਰ ਦਾ ਕਹਿਣਾ ਹੈ ਕਿ ਸਿੱਖਿਆ ਸੇਵਾ ਦਾ ਮਾਧਿਅਮ ਹੈ, ਕਾਰੋਬਾਰ ਦਾ ਨਹੀਂ। ਇਸ ਫੈਸਲੇ ਦਾ ਮੁੱਖ ਮਕਸਦ ਸਿੱਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ ਲਿਆਉਣੀ ਅਤੇ ਮਾਪਿਆਂ ਨੂੰ ਬੇਲੋੜੇ ਆਰਥਿਕ ਬੋਝ ਤੋਂ ਬਚਾਉਣਾ ਹੈ।

ਸਿਲਸਿਲੇ ਦਾ ਮੁੱਖ ਮਕਸਦ ਸਿੱਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ ਲਿਆਉਣੀ ਅਤੇ ਮਾਪਿਆਂ ਨੂੰ ਬੇਲੋੜੇ ਆਰਥਿਕ ਬੋਝ ਤੋਂ ਬਚਾਉਣਾ ਹੈ। ਦੂਜੇ ਪਾਸੇ ਪ੍ਰਾਈਵੇਟ ਸਕੂਲਾਂ ਅਤੇ ਸੰਸਥਾਵਾਂ ਦਾ ਕਹਿਣਾ ਹੈ ਕਿ ਵਾਧੀ ਲਾਗਤਾਂ ਕਰਕੇ ਉਹਨਾਂ ਨੂੰ ਵੀ ਕੁਝ ਹੱਦ ਤੱਕ ਫੀਸਾਂ ਵਿੱਚ ਵਾਧਾ ਕਰਨਾ ਪੈਂਦਾ ਹੈ। ਉਹਨਾਂ ਨੂੰ ਵੀ ਆਪਣਾ ਪੱਕ ਰੱਖਣ ਦਾ ਮੌਕਾ ਮਿਲਣਾ ਚਾਹੀਦਾ, ਜਿਸ ਲਈ ਨਵੇਂ ਆਰਡੀਨੈਂਸ ਵਿੱਚ ਆਪਣੀ ਗੱਲ ਕਮੇਟੀ ਅੱਗੇ ਰੱਖਣ ਦੀ ਵਿਵਸਥਾ ਕੀਤੀ ਗਈ ਹੈ। ਜੇ ਇਸ ਫੈਸਲੇ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਗਿਆ ਤਾਂ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਮਹੱਤਵਪੂਰਨ ਬਦਲਾਅ ਆਵੇਗਾ ਅਤੇ ਮਾਪਿਆਂ ਦਾ ਭਰੋਸਾ ਮਜ਼ਬੂਤ ਹੋਵੇਗਾ।

0: 1968 ਤੋਂ ਚੱਲ ਰਹੀ ਨੈਕ ਤੋਂ ਦੂਜੀ ਵਾਰ ਏ ਗ੍ਰੇਡ ਅਤੇ UGC ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਜ਼ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSC ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSC ਮੈਥਸ, MSC IT, MBA, MCA, MSC ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITEP ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੇ ਜਾਣਕਾਰੀ ਲਈ SST ਗਰਲਜ਼ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94175-57848 ਅਤੇ 98720-65-150।
1: ਇਸ ਦੇ ਨਾਲ ਨਾਲ ਹੀ ਅੱਜ ਇੱਕ ਹੋਰ ਮਹੱਤਵਪੂਰਨ ਦਿਨ ਹੈ, ਜੋ ਹੈ ਵਰਲਡ ਯੂਥ ਸਕਿੱਲ ਡੇ, ਯਾਨੀ ਕਿ ਵਿਸ਼ਵ ਯੁਵਾ ਹੁਨਰ ਦਿਵਸ, ਜਿਸ ਦੀ ਸ਼ੁਰੂਆਤ ਸੰਯੁਕਤ ਰਾਸ਼ਟਰ ਵੱਲੋਂ ਸਾਲ 2014 ਵਿੱਚ ਕੀਤੀ ਗਈ। ਇਸ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਅਜਿਹੇ ਹੁਨਰਾਂ ਨਾਲ ਜੋੜਨਾ ਜੋ ਰੋਜ਼ਗਾਰ, ਸਵੈ ਰੋਜ਼ਗਾਰ ਅਤੇ ਬਦਲਦੇ ਸਮੇਂ ਨਾਲ ਕਦਮ ਮਿਲਾ ਕੇ ਚੱਲਣ ਦੇ ਯੋਗ ਬਣਾਉਣ ਵਿੱਚ ਮਦਦਗਾਰ ਹੈ। ਅੱਜ ਕੱਲ੍ਹ ਸਿਰਫ ਡਿਗਰੀ ਹਾਸਲ ਕਰਨਾ ਕਾਫੀ ਨਹੀਂ ਹੁੰਦਾ, ਇਸ ਦੇ ਨਾਲ ਨਾਲ ਕਈ ਹੋਰ ਹੁਨਰ ਸਿੱਖਣੇ ਵੀ ਲੋੜ ਹੈ, ਕਿਉਂਕਿ ਅੱਜ ਦਾ ਸਮਾਂ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ ਕੰਮ ਕਰਨ ਦੇ ਤਰੀਕੇ ਅਤੇ ਨਵੀਆਂ ਨਵੀਆਂ ਤਕਨੀਕਾਂ ਵੀ ਆ ਰਹੀਆਂ ਨੇ। ਡਿਜੀਟਲ ਤਕਨੀਕ, ਸੰਚਾਰ ਕੌਸ਼ਲ, ਭਾਸ਼ਾ ਦਾ ਗਿਆਨ, ਟੀਮ ਵਰਕ, ਸਮੱਸਿਆਵਾਂ ਦਾ ਹੱਲ ਅਤੇ ਉਹਨਾਂ ਨੂੰ ਲੱਭਣ ਦੀ ਸਮਰੱਥਾ ਅਤੇ ਸਮੇਂ ਦੀ ਕਦਰ ਕਰਨਾ, ਇਹ ਸਭ ਹੁਨਰ ਅੱਜ ਦੀ ਲੋੜ ਹੈ। ਸਰਕਾਰ ਵੱਖ ਵੱਖ ਸੰਸਥਾਵਾਂ 'ਤੇ ਨੌਜਵਾਨ ਲਈ ਸਕਿੱਲਸ ਡਿਵੈਲਪਮੈਂਟ ਦੇ ਕਈ ਕੋਰਸ ਅਤੇ ਸਿਖਲਾਈ ਕੈਂਪ ਵੀ ਚਲਾ ਰਹੀਆਂ ਨੇ। ਇਹਨਾਂ ਦਾ ਲਾਭ ਚੁੱਕ ਕੇ ਨੌਜਵਾਨ ਭਵਿੱਖ ਨੂੰ ਹੋਰ ਰੌਸ਼ਨ ਬਣਾ ਸਕਦੇ ਨੇ। ਸਾਡੇ ਪੰਜਾਬ ਦੇ ਨੌਜਵਾਨ ਵੀ ਹਰ ਖੇਤਰ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੇ ਹਨ। ਖੇਤੀਬਾੜੀ ਹੋਵੇ, ਖੇਡਾਂ, ਸਿੱਖਿਆ, ਉਦਯੋਗ, ਸੰਗੀਤ ਜਾਂ ਸੂਚਨਾ ਟੈਕਨੋਲੋਜੀ, ਹਰ ਖੇਤਰ ਵਿੱਚ ਨੌਜਵਾਨ ਆਪਣੀ ਮਿਹਨਤ ਅਤੇ ਹੁਨਰ ਦੇ ਸਦਕੇ ਨਵੀਆਂ ਉਚਾਈਆਂ ਛੂ ਰਹੇ ਨੇ। ਜੇਕਰ ਅਸੀਂ ਵੀ ਲਗਾਤਾਰ ਨਵਾਂ ਸਿੱਖਦੇ ਰਹੀਏ ਅਤੇ ਆਪਣੇ ਹੁਨਰਾਂ ਨੂੰ ਨਿਖਾਰੀਏ ਤਾਂ ਅਸੀਂ ਵੀ ਇੱਕ ਦਿਨ ਜ਼ਰੂਰ ਮਿਹਨਤ ਨਾਲ ਸਫਲ ਹੋਵਾਂਗੇ। ਸੋ ਆਓ, ਵਿਸ਼ਵ ਯੁਵਾ ਹੁਨਰ ਦਿਵਸ ਦੇ ਮੌਕੇ 'ਤੇ ਅਸੀਂ ਸੰਕਲਪ ਕਰੀਏ ਕਿ ਹਰ ਰੋਜ਼ ਕੁਝ ਨਵਾਂ ਸਿੱਖਾਂਗੇ, ਆਪਣੇ ਹੁਨਰਾਂ ਨੂੰ ਹੋਰ ਨਿਖਾਰਾਂਗੇ ਅਤੇ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਵਾਂਗੇ। ਇਸੇ ਸੰਦੇਸ਼ ਨਾਲ ਮੈਨੂੰ ਦਿਓ ਆਗਿਆ ਅਤੇ ਮਾਨੋ ਇਸ ਗੀਤ ਦਾ ਆਨੰਦ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵ ਵਾਣੀ। ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਸੀ ਨੂਰਦੀਪ ਕੌਰ। ਸਟੂਡੀਓ ਦੀ ਘੜੀ ਤੇ ਸਮਾਂ ਹੈ 7:05 ਤੇ ਹੁਣ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਸ਼ਾਮ ਸੁਹਾਣੀ ਦਾ। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਜਗਤਾਰ ਸਿੰਘ ਜੀ।

0: ਜੀ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸ਼ਾਮ ਸੋਹਣੀ ਦਾ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ 'ਤੇ, ਆਪਣੇ ਰੇਡੀ ਦੋਸਤ ਪ੍ਰੋਗਰਾਮ ਦੇ ਹੋਸਟ ਜਗਤਾਰ ਦੇ ਨਾਲ। ਜੀ ਗੀਤ ਚੱਲਣ ਦੇ ਲਈ ਬਿਲਕੁਲ ਤਿਆਰ ਨੇ ਸਰੋਤਿਆਂ ਦੀ ਪਸੰਦ 'ਤੇ, ਔਰ ਅਸੀਂ ਪਰੰਤੂ ਸਰੋਤਿਆਂ ਦੇ ਨਾਲ ਗੱਲ ਕਰਨੀ ਹੈ। ਸਰੋਤੇ ਤੁਹਾਨੂੰ ਦੱਸ ਦਈਏ ਪ੍ਰੋਗਰਾਮ ਸ਼ਾਮ ਸੋਹਣੀ ਚੱਲ ਰਿਹਾ, ਔਰ ਇਸ ਪ੍ਰੋਗਰਾਮ ਸ਼ਾਮ ਸੋਹਣੀ ਦੇ ਵਿੱਚ ਤੁਸੀਂ ਸਾਨੂੰ ਵਟਸਐਪ ਮੈਸੇਜ ਕਰਨਾ ਜੀ ਆਪਣੀ ਪਸੰਦ ਦਾ ਗੀਤ ਸੁਣਨ ਦੇ ਲਈ। ਨੰਬਰ ਤੁਹਾਨੂੰ ਦੱਸ ਰਿਹਾ ਵਟਸਐਪ 7013 73 143 ਨੰਬਰ ਹੈ ਜੀ। ਅਸੀਂ ਕੋਈ ਕੱਚ ਦੇ ਗਲਾਸ ਤਾਂ ਨਹੀਂ ਕਿ ਹੱਥੋਂ ਡਿੱਗੀਏ ਅਤੇ ਕੜੱਚ ਦੇਣੇ ਟੁੱਟ ਜਾਈਏ, ਆਖਰ ਅਸੀਂ ਦੋਸਤ ਹਾਂ ਮੇਰੇ ਯਾਰ, ਪਹਿਲਾਂ ਆਪਾਂ ਇੱਕ ਦੂਜੇ ਦੀਆਂ ਨਜ਼ਰਾਂ 'ਚੋਂ ਡਿੱਗਾਂਗੇ ਅਤੇ ਫਿਰ ਹੌਲੀ ਹੌਲੀ ਟੁੱਟ ਜਾਵਾਂਗੇ। ਜੀ ਅਸੀਂ ਇੱਕ ਸਰੋਤੇ ਨੂੰ ਨੰਬਰ ਮਿਲਾਇਆ, ਉਹਨਾਂ ਨਾਲ ਕਰਦੇ ਹਾਂ ਗੱਲ ਅਤੇ ਪੁੱਛਦੇ ਉਹਨਾਂ ਦੀ ਪਸੰਦ। ਹੈਲੋ ਹੈਲੋ ਹੈਲੋ
1: ਸਤਿ ਸ਼੍ਰੀ ਅਕਾਲ ਜੀ।
0: ਹੈਲੋ
1: ਹਾਂਜੀ ਹਾਂਜੀ,
0: ਰੇਡੀਓ ਤੋਂ ਸਾਈਡ ਤੇ ਹੋ ਜਾਓ ਜੀ, ਤੁਹਾਡੀ ਬੜੀ ਇੱਕ ਵਾਰੀ ਹੈ।
1: ਹਾਂਜੀ
0: ਰੇਡੀਓ ਤੋਂ ਦੂਰ ਹੋ ਕੇ ਗੱਲ ਕਰੋ।
1: ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਨਮਸਕਾਰ, ਪ੍ਰੋਗਰਾਮ ਸ਼ਾਮ ਸਾਨੀ ਦੇ ਵਿੱਚ ਤੁਹਾਡਾ ਸਵਾਗਤ।
1: ਸਵਾਗਤ ਹੈ ਜੀ, ਤੁਹਾਡਾ ਵੀ ਸਵਾਗਤ ਹੈ ਜੀ।
0: ਆਪਣਾ ਨਾਮ ਦੱਸ ਦਿਓ।
1: ਮੇਰਾ ਨਾਮ ਛਿੰਦਰਪਾਲ ਸ਼ਰਮਾ ਜੀ, ਦਿਆਲਪੁਰਾ ਮਿਰਜਾ, ਜ਼ਿਲ੍ਹਾ ਬਠਿੰਡਾ ਜੀ।
0: ਜ਼ਿਲ੍ਹਾ ਬਠਿੰਡਾ ਤੋਂ ਗੀਤ ਕਿਹੜਾ ਸੁਣਾ ਦਈਏ ਤੁਹਾਨੂੰ?
1: ਤੁਸੀਂ ਆਪਦੀ ਮਰਜ਼ੀ ਨਹੀਂ ਸੁਣਾ ਦੇ ਜੀ, ਅੱਜ ਪਹਿਲੀ ਵਾਰ ਫੋਨ ਲਾਇਆ ਜੀ, ਕਿਹੜਾ ਸੁਣਾ ਦੇ ਵਧੀਆ ਹੋਊਗਾ ਜੀ।
0: ਅੱਛਾ
1: ਹਾਂਜੀ,
0: ਤੇ ਪਹਿਲਾਂ ਕਿੰਨੀ ਕੁ ਕੋਸ਼ਿਸ਼ ਕਰਦੇ ਸੀ ਪ੍ਰੋਗਰਾਮ ਸ਼ਾਮ ਸਾਨੀ ਦੇ ਵਿੱਚ ਫੋਨ ਮਿਲਾਉਣ ਦੀ?
1: ਫੋਨ ਲਾਉਣ ਦੀ ਬੜੀ ਕੋਸ਼ਿਸ਼ ਕਰਦੇ ਸੀ, ਸਾਡੇ ਮਿੱਤਰ ਹੈ ਪਵਨ ਕੁਮਾਰ ਸ਼ਰਮਾ ਰਾਮਾ ਮੰਡੀ ਤੋਂ ਜੀ, ਉਹਨਾਂ ਨੇ ਮੈਨੂੰ ਕਿਹਾ ਸੀ ਰੇਡੀਓ ਲੈ ਲਓ।
0: ਹਾਂਜੀ,
1: ਤੇ ਮੈਂ ਫੋਨ ਲਗਾਈ ਜਾਂਦੇ ਅੱਜ, ਚਲੋ ਤੁਸੀਂ ਵਟਸਐਪ ਤੇ ਫੋਨ ਮਿਲ ਗਿਆ ਜੀ, ਬਹੁਤ ਖੁਸ਼ੀ ਦੀ ਗੱਲ ਹੈ ਜੀ।
0: ਕਿਆ ਬਾਤ ਹੈ ਨਾ, ਤੁਹਾਨੂੰ ਸਿਲਸਿਲਾ ਪਸੰਦ ਆਇਆ? ਪਹਿਲਾਂ ਕੋਸ਼ਿਸ਼ ਕਰਦੇ ਸੀ ਕਦੇ ਮਿਲਦਾ ਨਹੀਂ ਸੀ, ਕਿਉਂਕਿ ਲੱਖਾਂ ਦੀ ਤਾਦਾਦ ਦੇ ਵਿੱਚ ਸਾਡੇ ਸਰੋਤੇ ਸਾਨੂੰ ਫੋਨ ਮਿਲਾਉਂਦੇ ਨੇ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਪਸੰਦ ਲੱਗੀ ਤੇ ਸੁਣਦੇ ਲਈ, ਤੇ ਫਿਰ ਕਈ ਅਜਿਹੇ ਸਰੋਤੇ ਰਹਿ ਜਾਂਦੇ ਨੇ ਜਿਨ੍ਹਾਂ ਨੂੰ ਕੋਈ ਤਜਰਬਾ ਨਹੀਂ ਜਾਂ ਬਹੁਤ ਹਾਰਡ ਕੋਸ਼ਿਸ਼ ਨਹੀਂ ਕਰਦੇ, ਹੈ ਨਾ?
1: ਹਾਂ,
0: ਤੇ ਤੁਹਾਡੀ ਬੜੀ ਸੋਹਣੀ ਪਸੰਦ, ਬੜੀ ਪਿਆਰੀ ਤੁਹਾਡੀ ਫਰਮਾਇਸ਼, ਬਾਕੀ ਸਰੋਤੇ ਵੀ ਅਸੀਂ ਕਹਿੰਦੇ ਹਾਂ ਕਿ ਮੈਸੇਜ ਕਰਦੇ ਰਹੋ, ਕਿਉਂਕਿ ਫਰਮਾਇਸ਼ਾਂ ਦਾ ਇਹ ਸਿਲਸਿਲਾ ਇਸੇ ਤਰ੍ਹਾਂ ਰੁਕਣ ਵਾਲਾ ਨਹੀਂ। ਤੁਹਾਡੀ ਫਰਮਾਇਸ਼ ਪੂਰੀ ਕਰਦੇ ਜੀ ਰਣਜੀਤ ਬਾਬਾ ਦੀ ਆਵਾਜ਼ ਦੇ ਵਿੱਚ ਗੀਤ, ਤੁਹਾਨੂੰ
1: ਕੋਈ ਗੱਲ ਨਹੀਂ, ਕੋਈ ਗੱਲ ਨਹੀਂ
0: ਜੀ, ਮਿਹਰਬਾਨੀ, ਤੁਹਾਨੂੰ ਵੀ ਪਸੰਦ ਆ ਗਿਆ ਤੇ ਹੋਰ ਸਰੋਤਿਆਂ ਨੂੰ ਵੀ।
1: ਬਿਲਕੁਲ, ਧੰਨਵਾਦ।

ਜੀ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸ਼ਾਮ ਸਾਨੀ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 1.1 ਮੈਗਾਹਰਟਸ 'ਤੇ। ਇਹ ਅਮਨ ਰਾਜਪੂਤ ਦੀ ਫਰਮਾਇਸ਼ 'ਤੇ ਸੀ ਗੀਤ ਸੁਣਿਆ ਸੀਗਾ ਜੀ। ਮਾਫ਼ ਕਰਨਾ ਜੀ, ਇਹ ਗੀਤ ਤੁਸੀਂ ਰਣਜੀਤ ਬਾਬਾ ਦੀ ਆਵਾਜ਼ ਦੇ ਵਿੱਚ ਸਾਡੇ ਸਰੋਤਿਆਂ ਦੀ ਫਰਮਾਇਸ਼ 'ਤੇ ਸੁਣ ਰਹੇ ਸੀ, ਤੁਹਾਡੀ ਫਰਮਾਇਸ਼ 'ਤੇ ਵੀ ਗੀਤ ਚੱਲੇਗਾ। ਸਰੋਤੇ ਤੁਸੀਂ ਇਸ ਪ੍ਰੋਗਰਾਮ ਸ਼ਾਵਸਨ ਦੇ ਵਿੱਚ ਆਪਣੀ ਫਰਮਾਇਸ਼ ਦਾ ਗੀਤ ਸੁਣਨ ਦੇ ਲਈ ਨੰਬਰ ਨਹੀਂ ਡਾਇਲ ਕਰਨਾ, ਤੁਸੀਂ ਸਾਨੂੰ ਵਟਸਐਪ ਮੈਸੇਜ ਕਰਨਾ ਹੈ 77173 73146 7717317314 6। ਪ੍ਰੋਗਰਾਮ ਸ਼ਾਮ ਸਾਨੀ ਇਸ ਤਰ੍ਹਾਂ ਜਾਰੀ ਰਹੇਗਾ, ਇੱਕ ਬ੍ਰੇਕ ਲੈਂਦੇ ਹਾਂ।

0: ਕੀ ਤੁਸੀਂ ਆਪਣੇ ਵਿਦਿਅਕ ਅਦਾਰੇ ਵਿੱਚ ਚੱਲ ਰਹੇ ਕੋਰਸਾਂ ਅਤੇ ਡਿਗਰੀਆਂ ਬਾਰੇ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੇ ਨਾਲ। ਸਾਡਾ ਸੰਪਰਕ ਨੰਬਰ ਹੈ 78 379 63 306। ਈਮੇਲ ਆਈਡੀ ਹੈ AIRFM.BTI@gmail.com। ਨੰਬਰ ਇੱਕ ਵਾਰ ਫੇਰ ਨੋਟ ਕਰ ਸਕਦੇ ਹੋ 78 379 63 306।
1: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਜੱਸੀ ਗਿੱਲ, ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
2: ਜੀ, ਟਲਦੀ ਹੋਈ ਸ਼ਾਮ ਮੁਬਾਰਕ। ਮੈਂ ਹਾਂ ਤੁਹਾਡਾ ਆਪਣਾ ਹੋਸਟ ਇਸ ਪ੍ਰੋਗਰਾਮ ਦਾ, ਤੁਹਾਡਾ ਦੋਸਤ ਇਸ ਪ੍ਰੋਗਰਾਮ ਦਾ ਹੋਸਟ ਜਗਤਾਰ, ਅਤੇ ਤੁਸੀਂ ਸੁਣ ਰਹੇ ਹੋ ਜੀ ਤੁਹਾਡੀਆਂ ਫਰਮਾਇਸ਼ਾਂ ਨਾਲ ਸਜੀ ਹੋਈ ਇੱਕ ਬੇਹੱਦ ਖਾਸ ਮਹਿਫਲ ਪ੍ਰੋਗਰਾਮ ਸ਼ਾਮ ਸੁਹਾਨੀ। ਇਹ ਜਿਨ੍ਹਾਂ ਨੂੰ ਲੋਕ ਸਮਝਦੇ ਤਾਰੇ ਨੇ, ਇਹ ਜਿਨ੍ਹਾਂ ਨੂੰ ਲੋਕ ਸਮਝਦੇ ਤਾਰੇ ਨੇ, ਪਰਖਰਿਆਵਾਂ ਪਰਮੇ ਮੇਰਾ ਮੇਰੀਆਂ ਨਜ਼ਰਾਂ ਦਾ, ਪਰਮੇ ਮੇਰੀਆਂ ਨਜ਼ਰਾਂ ਦਾ, ਜਾਂ ਉਹ ਖਬਰੇ ਆਪ ਹੀ ਐਡੇ ਪਿਆਰੇ ਨੇ। ਅਤੇ ਸਾਡੇ ਸਰੋਤੇ ਸਾਨੂੰ ਬੜੇ ਪਿਆਰੇ ਨੇ, ਸਾਨੂੰ ਤੜਾਤੜ ਮੈਸੇਜ ਆ ਰਹੇ ਨੇ, ਅਸੀਂ ਉਹਨਾਂ ਨੂੰ ਕਾਲ ਕਰ ਰਹੇ ਹਾਂ ਅਤੇ ਇੱਕ ਸਰੋਤੇ ਨੂੰ ਕਾਲ ਕੀਤੀ ਹੈ ਅਤੇ ਪੁੱਛਦੇ ਹਾਂ ਉਹਨਾਂ ਦੀ ਪਸੰਦ ਦਾ ਗੀਤ। ਹੈਲੋ,
3: ਹੈਲੋ, ਸਤਿ ਸ਼੍ਰੀ ਅਕਾਲ ਸਰ।
2: ਸਤਿ ਸ਼੍ਰੀ ਅਕਾਲ ਜੀ, ਨਮਸਕਾਰ।
3: ਨਮਸਕਾਰ ਜੀ,
2: ਅਸੀਂ ਅਮਨ ਰਾਜਪੂਤ ਜੀ ਨੂੰ ਕਾਲ ਕੀਤੀ ਸੀ। ਅਮਨ ਰਾਜਪੂਤ ਬੋਲ ਰਹੇ ਹੋ?
3: ਹਾਂਜੀ ਹਾਂਜੀ ਹਾਂਜੀ,
2: ਅਮਨ ਰਾਜਪੂਤ ਜੀ ਸਵਾਗਤ।
3: ਥੈਂਕ ਯੂ ਜੀ।
2: ਕਿੱਥੋਂ ਗੱਲ ਕਰ ਰਹੇ ਹੋ?
3: ਫੂਲ ਟਾਊਨ ਤੋਂ ਗੱਲ ਕਰ ਰਹੇ ਜੀ।
2: ਅੱਛਾ, ਫੂਲ ਟਾਊਨ ਤੋਂ। ਅਮਨ, ਇਹ ਦੱਸੋ ਤੁਹਾਡੀ ਫਰਮਾਇਸ਼ ਤੇ ਕਿਹੜਾ ਗੀਤ ਚਲਾਈਏ?
3: ਗੁਰਦਾਸ ਮਾਨ ਜੀ ਦਾ ਲਾ ਦੋ ਜੀ, ਸਿਹਤ ਜ਼ਰੂਰੀ ਹੈ।
2: ਬਲਕਿ ਹੀ ਸਿਹਤ ਜ਼ਰੂਰੀ ਹੈ। ਤੇ ਅਮਨ ਆਪਣੀ ਸਿਹਤ ਦਾ ਕਿਵੇਂ ਖਿਆਲ ਰੱਖਦਾ ਹੈ?
3: ਅਸੀਂ ਸਾਈਕਲਿੰਗ ਕਰਦੇ ਹਾਂ ਜੀ ਰੋਜ਼ ਸਵੇਰ। ਸਾਡਾ ਸਾਈਕਲਿੰਗ ਗਰੁੱਪ ਹੈ, ਰਾਮਪੁਰਾ ਸਾਈਕਲਿੰਗ ਗਰੁੱਪ ਦੇ ਨਾਲ ਜੁੜੇ ਹੋਏ ਹਾਂ ਜੀ। ਰੋਜ਼ ਸਾਈਕਲਿੰਗ ਕਰਦੇ ਹਾਂ, ਵਾਕ ਕਰਦੇ ਹਾਂ, ਰਨਿੰਗ ਕਰਦੇ ਹਾਂ ਜੀ, ਗਰਾਊਂਡ ਨਾਲ ਜੁੜੇ ਹੋਏ ਹਾਂ, ਡੇਲੀ ਜਾਂਦੇ ਜੀ।
2: ਕੀ ਬਾਤਾਂ ਨੇ! ਪਰ ਇੱਕ ਗੱਲ ਅਮਨ ਕਹਿਣਾ ਚਾਹੂੰਗਾ, ਤੁਸੀਂ ਉਹ ਸਾਈਕਲ ਲੈ ਕੇ ਨਿਕਲਦੇ ਹੋ, ਘਰ ਆ ਜਾਂਦੇ ਹੋ, ਬਹੁਤ ਸਾਰੇ ਕੰਮ ਧੰਦੇ ਵੀ ਸਾਈਕਲ ਤੇ ਹੋ ਸਕਦੇ ਨੇ ਜਿਹੜੇ ਆਸੇ ਪਾਸੇ ਨੇ ਤੁਹਾਡੀ, ਬਹੁਤ ਨੇੜੇ ਨੇ, ਉਦੋਂ ਸਾਈਕਲ ਵਰਤਦੇ ਹੋ ਕਿ ਨਹੀਂ ਵਰਤਦੇ?
3: ਵਰਤਦੇ ਜੀ, ਉਸ ਟਾਈਮ ਵੀ ਸ਼ੋਪ ਨੇੜੇ ਹੀ ਹੈਗੀ ਆਪਣੇ ਘਰ ਦੇ, ਪਰ ਮਾਨੂੰ ਬਾਹਰ ਅੰਦਰ ਜਦੋਂ ਵੀ ਜਾਣਾ, ਨੇੜੇ ਕੰਮ ਜਾਣਾ, ਸਾਈਕਲ ਤੇ ਚਲੇ ਜਾਂਦੇ ਜੀ।
2: ਕੀ ਬਾਤ ਨੇ! ਇੱਕ ਤੁਸੀਂ ਬਹੁਤ ਵਧੀਆ ਸੁਨੇਹਾ ਦਿੱਤਾ ਕਿ ਇਸ ਦੇ ਨਾਲ ਦੇਖੋ ਸਾਡੇ ਈਂਧਨ ਦੀ ਵੀ ਬਚਤ ਹੁੰਦੀ ਹੈ, ਹੈਨਾ, ਤੇ ਅਸੀਂ ਵਾਤਾਵਰਨ ਨੂੰ ਵੀ ਪਲੀਤ ਨਹੀਂ ਕਰਦੇ ਸਾਡੇ।
3: ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ, ਬਹੁਤ ਬਹੁਤ ਜ਼ਿਆਦਾ ਜ਼ਰੂਰੀ ਹੈ, ਸਾਈਕਲਿੰਗ ਕਰਨੀ ਬਹੁਤ ਜ਼ਰੂਰੀ ਹੈਗੀ
2: ਜੀ।
3: ਇਹਦੇ ਨਾਲ ਸਿਹਤ ਚੰਗੀ ਰਹਿੰਦੀ ਹੈ ਜੀ,
2: ਸਿਹਤ ਚੰਗੀ ਰਹਿੰਦੀ ਹੈ, ਸਾਡੇ ਵਾਤਾਵਰਨ ਦੀ ਵੀ ਬਚਤ ਹੁੰਦੀ ਹੈ, ਵਾਤਾਵਰਨ ਨੂੰ ਅਸੀਂ ਪਲੀਤ ਨਹੀਂ ਹੋਣ ਤੋਂ ਬਚਾਉਣੇ ਆ।
3: ਬਿਲਕੁਲ ਬਿਲਕੁਲ ਬਿਲਕੁਲ ਸਰ, ਬਿਲਕੁਲ।
2: ਅਮਨ ਜੀ, ਤੁਹਾਡਾ ਬਹੁਤ ਸੋਹਣਾ ਸੁਨੇਹਾ ਤੇ ਤੁਹਾਡੀ ਪਸੰਦ ਵੀ ਬਹੁਤ ਸੋਹਣੀ, ਸਿਹਤ ਜ਼ਰੂਰੀ ਹੈ, ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਤੁਹਾਡੇ ਰੇਡੀਓ ਸੈੱਟ ਤੇ ਤੁਹਾਡੀ ਪਸੰਦ ਦਾ ਗੀਤ।
3: ਥੈਂਕ ਯੂ ਸਰ, ਥੈਂਕ ਯੂ,
2: ਥੈਂਕ ਯੂ।

ਬਾਕੀ ਜੀ ਸਿਹਤ ਬਹੁਤ ਜ਼ਿਆਦਾ ਜ਼ਰੂਰੀ ਹੈ, ਔਰ ਸਾਡੇ ਇਸ ਪ੍ਰੋਗਰਾਮ ਸ਼ਾਮ ਸੁਣਨ ਦੇ ਵਿੱਚ ਆਪਣੀ ਪਸੰਦ ਦਾ ਗੀਤ ਸੁਣਨ ਦੇ ਲਈ ਵਟਸਐਪ ਕਰਨਾ ਜ਼ਰੂਰੀ ਹੈ। ਵਟਸਐਪ ਨੰਬਰ 77173173146 ਜੀ।

0: ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਕੇਂਦਰੀ ਮੰਤਰੀ ਮੰਡਲ ਨੇ ਭਾਰਤ ਦੇ ਸੈਮੀ ਕੰਡਕਟਰ ਡਿਜ਼ਾਈਨ ਅਤੇ ਨਿਰਮਾਣ ਇਕੋ ਸਿਸਟਮ ਨੂੰ ਮਜ਼ਬੂਤ ਕਰਨ ਲਈ 1,27,500 ਕਰੋੜ ਰੁਪਏ ਦੇ ਬਜਟ ਨਾਲ ਸੈਮੀਕੋਨ 2.0 ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਪੰਜਾਬ ਦਾ ਦੌਰਾ ਕਰਨਗੇ। ਉਹ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ ਅਤੇ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਮੁੜ ਨਿਰਮਿਤ 74 ਹੋਰ ਰੇਲਵੇ ਸਟੇਸ਼ਨਾਂ ਦਾ ਵਰਚੁਅਲੀ ਉਦਘਾਟਨ ਕਰਨਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਮਾਜ ਦੇ ਵਿਆਪਕ ਖੇਤਰ ਵਿੱਚ ਆਯੁਰਵੇਦ ਵਿੱਚ ਆਧੁਨਿਕ ਤਕਨੀਕਾਂ ਨੂੰ ਅਪਣਾਉਣ ਦਾ ਸੱਦਾ ਦਿੱਤਾ ਹੈ। ਚੋਣ ਕਮਿਸ਼ਨ ਨੇ ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਵਿੱਚ 11 ਦਿਨਾਂ ਦਾ ਵਾਧਾ ਕਰ ਦਿੱਤਾ ਹੈ ਅਤੇ ਫੀਫਾ ਫੁੱਟਬਾਲ ਵਿਸ਼ਵ ਕੱਪ ਫੁੱਟਬਾਲ ਦੇ ਦੂਜੇ ਸੈਮੀਫਾਈਨਲ ਵਿੱਚ ਅੱਜ ਅਰਜਨਟੀਨਾ ਦਾ ਮੁਕਾਬਲਾ ਇੰਗਲੈਂਡ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਮੰਤਰੀ ਮੰਡਲ ਨੇ ਭਾਰਤ ਦੇ ਸੈਮੀਕੰਡਕਟਰ ਡਿਜ਼ਾਈਨ ਅਤੇ ਨਿਰਮਾਣ ਇਕੋ ਸਿਸਟਮ ਨੂੰ ਮਜ਼ਬੂਤ ਕਰਨ ਲਈ 1,27,500 ਕਰੋੜ ਰੁਪਏ ਦੇ ਬਜਟ ਨਾਲ ਸੈਮੀਕੋਨ 2.0 ਨੂੰ ਮਨਜ਼ੂਰੀ ਦੇ ਦਿੱਤੀ ਹੈ। ਅੱਜ ਨਵੀਂ ਦਿੱਲੀ ਵਿੱਚ ਕੈਬਨਿਟ ਮੀਟਿੰਗ ਤੋਂ ਬਾਅਦ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਮੀਡੀਆ ਨੂੰ ਦੱਸਿਆ ਕਿ ਸੈਮੀਕੋਨ 1.0 ਦੀ ਸਫਲਤਾ ਨੂੰ ਅੱਗੇ ਤੋਰਦਿਆਂ ਇਸ ਯੋਜਨਾ ਦਾ ਉਦੇਸ਼ ਭਾਰਤ ਨੂੰ ਆਲਮੀ ਸੈਮੀਕੰਡਕਟਰ ਨਕਸ਼ੇ 'ਤੇ ਲਿਆਉਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਅੱਗੇ ਵਧਾਉਣਾ ਹੈ।
2: सेमिकॉन 2.0 1,27,500 करोड़ रुपए का सेमिकॉन 2.0 आज माननीय प्रधानमंत्री जी ने अप्रूव किया। सेमिकॉन 2.0 में 6 पिलर्स है। पिलर 1 है डिजाइन ऑफ चिप्स, सेकेंड बड़ा फोकस रहेगा मशीन्स एंड मटेरियल्स, तीसरा बहुत सारी नई फैब्स बनेंगी, सिलिकॉन फैब्स, डिस्प्ले, कंपाउंड और ATMP ओसेट इंडस्ट्री जो भारत में डेवलप हो गई है, अभी 10 यूनिट लग चुके हैं, उस इंडस्ट्री को और आगे बढ़ाने के लिए भी इसमें प्रावधान है।
1: ਉਨ੍ਹਾਂ ਕਿਹਾ ਕਿ ਇਹ ਯੋਜਨਾ ਆਰਥਿਕ ਵਿਕਾਸ ਨੂੰ ਤੇਜ਼ ਕਰੇਗੀ, ਸਪਲਾਈ ਲੜੀ ਨੂੰ ਮਜ਼ਬੂਤ ਕਰੇਗੀ ਅਤੇ ਮੁੱਖ ਖੇਤਰਾਂ ਵਿੱਚ ਤਕਨੀਕੀ ਲੀਡਰਸ਼ਿਪ ਸਥਾਪਿਤ ਕਰੇਗੀ। ਮੰਤਰੀ ਮੰਡਲ ਨੇ 62,500 ਕਰੋੜ ਰੁਪਏ ਦੇ ਬਜਟ ਨਾਲ ਮੋਬਾਈਲ ਫੋਨ ਨਿਰਮਾਣ ਯੋਜਨਾ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਸ੍ਰੀ ਵੈਸ਼ਨਵ ਨੇ ਕਿਹਾ ਕਿ ਇਹ ਯੋਜਨਾ ਅਗਲੇ 5 ਸਾਲਾਂ ਲਈ ਲਾਗੂ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਦੇਸ਼ ਵਿੱਚ ਮੋਬਾਈਲ ਫੋਨਾਂ ਦੇ ਨਿਰਮਾਣ ਲਈ ਯੋਗ ਵਿਕਰੀ ਅਤੇ 2.25% ਤੱਕ ਦੇ ਪ੍ਰੋਤਸਾਹਨ ਪ੍ਰਦਾਨ ਕੀਤੇ ਜਾਣਗੇ। ਇਹ ਉਮੀਦ ਕੀਤੀ ਜਾਂਦੀ ਹੈ ਕਿ ਯੋਜਨਾ ਦੀ ਮਿਆਦ ਦੌਰਾਨ ਲਗਭਗ 39,00,000 ਕਰੋੜ ਰੁਪਏ ਦੇ ਮੋਬਾਈਲ ਫੋਨ ਬਣਾਏ ਜਾਣਗੇ। ਇਸ ਨਾਲ ਲਗਭਗ 60,000 ਲੋਕਾਂ ਲਈ ਸਿੱਧਾ ਰੁਜ਼ਗਾਰ ਪੈਦਾ ਹੋਣ ਦੀ ਵੀ ਉਮੀਦ ਹੈ। ਮੰਤਰੀ ਮੰਡਲ ਨੇ ਓਡੀਸ਼ਾ ਅਤੇ ਝਾਰਖੰਡ ਦੇ 4 ਜ਼ਿਲ੍ਹਿਆਂ ਵਿੱਚ 2 ਮਲਟੀ ਟਰੈਕਿੰਗ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਨਾਲ ਭਾਰਤੀ ਰੇਲਵੇ ਨੈੱਟਵਰਕ ਵਿੱਚ ਲਗਭਗ 145 ਕਿਲੋਮੀਟਰ ਦਾ ਵਾਧਾ ਹੋਏਗਾ। ਮੰਤਰੀ ਮੰਡਲ ਨੇ ਆਤਮ ਨਿਰਭਰ ਭਾਰਤ ਲਈ ਯੂਰੀਆ 2026 ਲਈ ਰਾਸ਼ਟਰੀ ਨਿਵੇਸ਼ ਨੀਤੀ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਇਸ ਨੀਤੀ ਦਾ ਉਦੇਸ਼ ਦੇਸ਼ ਵਿੱਚ ਗੈਸ ਆਧਾਰਿਤ ਯੂਰੀਆ ਨਿਰਮਾਣ ਯੂਨਿਟ ਸਥਾਪਿਤ ਕਰਨ ਲਈ ਯੂਰੀਆ ਖੇਤਰ ਵਿੱਚ ਨਵੇਂ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਹੈ, ਜਿਸ ਨਾਲ ਆਤਮ ਨਿਰਭਰਤਾ ਪ੍ਰਾਪਤ ਕੀਤੀ ਜਾ ਸਕੇ।
2: यूरिया का रिक्वायरमेंट लगातार बढ़ रहा है, करीब 5% पर एनम रिक्वायरमेंट बढ़ रहा है। तो आज की जो स्कीम अप्रूव हुई है उसमें करीब 8 से 9 नए यूरिया के मैन्युफैक्चरिंग के प्लांट्स लगेंगे। पिछले एक दशक में 6 नए प्लांट ऐड किए गए। 6 नए प्लांट ऐड करने से बहुत हमारा इम्पोर्ट का डिपेंडेंस कम हुआ है, आत्मनिर्भर भारत हुआ है, और ये 8 और प्लांट ऐड करने से जितनी भी भारत की रिक्वायरमेंट है यूरिया की वो देश में ही बनेगी और भारत यूरिया में आत्मनिर्भर हो जाएगा। बहुत बड़ा मिशन है ये, क्योंकि देश को विकसित भारत पे ले जाने के लिए आत्मनिर्भर भारत बनाना एकदम आवश्यक है।
1: ਕੇਂਦਰੀ ਮੰਤਰੀ ਮੰਡਲ ਨੇ ਉੱਤਰ ਪ੍ਰਦੇਸ਼ ਵਿੱਚ ਰਾਸ਼ਟਰੀ ਸ਼ਾਹਰਾਹ 19 ਅਤੇ ਵਾਰਾਣਸੀ ਰਿੰਗ ਰੋਡ ਵਿਚਕਾਰ 40 ਕਿਲੋਮੀਟਰ ਤੋਂ ਵੱਧ ਲੰਮੇ 6 ਲੇਨ ਵਾਲੇ ਗ੍ਰੀਨਫੀਲਡ ਐਲੀਵੇਟਡ ਕੋਰੀਡੋਰ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਮੰਤਰੀ ਮੰਡਲ ਨੇ ਉੱਤਰ ਪ੍ਰਦੇਸ਼ ਵਿੱਚ ਹੀ ਵਾਰਾਣਸੀ ਸ਼ਹਿਰ ਨੂੰ ਭੀੜ ਭੜੱਕੇ ਤੋਂ ਮੁਕਤ ਕਰਨ ਲਈ ਵਰੁਣ ਨਦੀ ਦੇ ਨਾਲ ਨਾਲ ਰਾਸ਼ਟਰੀ ਸ਼ਾਹਰਾਹ 31 ਅਤੇ ਵਾਰਾਣਸੀ ਰਿੰਗ ਰੋਡ ਨੂੰ ਜੋੜਨ ਵਾਲੇ 43 ਕਿਲੋਮੀਟਰ ਲੰਮੇ 6 ਅਤੇ 4 ਲੇਨ ਵਾਲੇ ਐਲੀਵੇਟਡ ਕੋਰੀਡੋਰ ਦੇ ਵਿਕਾਸ ਨੂੰ ਵੀ ਪ੍ਰਵਾਨਗੀ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਪੰਜਾਬ ਦਾ ਦੌਰਾ ਕਰਨਗੇ। ਆਪਣੇ ਦੌਰੇ ਦੌਰਾਨ ਉਹ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ ਅਤੇ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਮੁੜ ਨਿਰਮਿਤ 74 ਹੋਰ ਰੇਲਵੇ ਸਟੇਸ਼ਨਾਂ ਦਾ ਵਰਚੁਅਲੀ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਸੰਤ ਰਵਿਦਾਸ ਐਕਸਪ੍ਰੈਸ ਗੱਡੀ ਨੂੰ ਵੀ ਹਰੀ ਝੰਡੀ ਦਿਖਾਉਣਗੇ, ਜੋ ਅੰਮ੍ਰਿਤਸਰ ਨੂੰ ਉੱਤਰ ਪ੍ਰਦੇਸ਼ ਦੇ ਵਾਰਾਣਸੀ ਨਾਲ ਜੋੜੇਗੀ। ਜਲੰਧਰ ਪਹੁੰਚਣ ਤੋਂ ਪਹਿਲਾਂ ਸ੍ਰੀ ਮੋਦੀ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਵੀ ਜਾਣਗੇ, ਜਿੱਥੇ ਉਹ ਵੱਖ-ਵੱਖ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ 17 ਜੁਲਾਈ ਨੂੰ ਜੀ

ਤੋਂ ਦੇਸ਼ ਦੀ ਪਹਿਲੀ ਹਾਈਡਰੋਜਨ ਰੇਲ ਗੱਡੀ ਨੂੰ ਵੀ ਰਵਾਨਾ ਕਰਨਗੇ। ਇਹ ਪ੍ਰਦੂਸ਼ਣ ਮੁਕਤ ਵਾਤਾਵਰਨ ਅਨੁਕੂਲ ਗੱਡੀ ਜੀਂਦ ਅਤੇ ਸੋਨੀਪਤ ਵਿਚਕਾਰ ਚੱਲੇਗੀ। ਸ੍ਰੀ ਮੋਦੀ ਅੰਮ੍ਰਿਤ ਭਾਰਤ ਰੇਲਵੇ ਸਟੇਸ਼ਨ ਯੋਜਨਾ ਤਹਿਤ ਪੁਨਰ ਵਿਕਸਿਤ ਜੀਂਦ ਰੇਲਵੇ ਸਟੇਸ਼ਨ ਅਤੇ ਇੱਕ ਮੈਡੀਕਲ ਕਾਲਜ ਦਾ ਉਦਘਾਟਨ ਵੀ ਕਰਨਗੇ। ਇਸ ਤੋਂ ਇਲਾਵਾ ਉਹ ਕੁਰੂਕਸ਼ੇਤਰ ਵਿੱਚ ਇੱਕ ਐਲੀਵੇਟਡ ਰੇਲਵੇ ਟਰੈਕ ਅਤੇ ਇੱਕ ਨਵੀਨੀਕਰਨ ਕੀਤਾ ਰੇਲਵੇ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਕੁਰੂਕਸ਼ੇਤਰ ਵਿੱਚ ਇੱਕ ਸਿੱਖ ਅਜਾਇਬ ਘਰ ਦਾ ਨੀਂਹ ਪੱਥਰ ਰੱਖਣਗੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਸੈਂਡਲ ਹੈ @AIRRN ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਮਾਜ ਦੇ ਵਿਆਪਕ ਖੇਤਰ ਵਿੱਚ ਆਯੁਰਵੇਦ ਵਿੱਚ ਆਧੁਨਿਕ ਤਕਨੀਕਾਂ ਨੂੰ ਅਪਣਾਉਣ ਦਾ ਸੱਦਾ ਦਿੱਤਾ ਹੈ। ਅੱਜ ਨਵੀਂ ਦਿੱਲੀ ਵਿੱਚ ਸੁਸ਼ਰੁਤਮ 2026 ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਨਵੀਂ ਊਰਜਾ ਨਾਲ ਆਯੁਰਵੇਦ ਅਤੇ ਯੋਗ ਨੂੰ ਵਿਸ਼ਵ ਪੱਧਰ ਤੇ ਸਥਾਪਿਤ ਕੀਤਾ ਹੈ। ਉਨ੍ਹਾਂ ਖੁਸ਼ੀ ਪ੍ਰਗਟ ਕੀਤੀ ਕਿ ਆਯੁਰਵੈਦਿਕ ਸਰਜਰੀ ਦੀ ਪ੍ਰਾਚੀਨ ਪਰੰਪਰਾ ਨੂੰ ਵਿਗਿਆਨਕ ਮਾਪਦੰਡਾਂ ਤੇ ਸਥਾਪਿਤ ਕਰਨ ਦੇ ਯਤਨ ਕੀਤੇ ਜਾ ਰਹੇ ਨੇ। ਰਾਸ਼ਟਰਪਤੀ ਨੇ ਕਿਹਾ ਕਿ ਆਯੁਸ਼ ਮੰਤਰਾਲਾ ਆਯੁਰਵੈਦਿਕ ਸਿਹਤ ਸੰਭਾਲ ਦੇ ਵਿਸ਼ਵ ਪੱਧਰੀ ਮਿਆਰੀਕਰਨ ਨੂੰ ਮਜ਼ਬੂਤ ਕਰਨ ਲਈ ਵਿਸ਼ਵ ਸਿਹਤ ਸੰਗਠਨ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਗੋਸ਼ਟੀ ਵਿੱਚ ਹੋਣ ਵਾਲੀਆਂ ਚਰਚਾਵਾਂ ਆਯੁਰਵੈਦਿਕ ਸਰਜਰੀ ਦੇ ਖੇਤਰ ਵਿੱਚ ਨਵਾਂ ਗਿਆਨ ਪੈਦਾ ਕਰਨਗੀਆਂ। ਭਾਰਤੀ ਚੋਣ ਕਮਿਸ਼ਨ ਨੇ ਅੱਜ ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਚ 11 ਦਿਨ ਦਾ ਵਾਧਾ ਕਰ ਦਿੱਤਾ ਹੈ। ਹੁਣ ਅੰਤਿਮ ਵੋਟਰ ਸੂਚੀ 1 ਅਕਤੂਬਰ ਦੀ ਬਜਾਏ 12 ਅਕਤੂਬਰ ਨੂੰ ਜਾਰੀ ਕੀਤੀ ਜਾਏਗੀ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਦੱਸਿਆ ਕਿ ਹੁਣ ਘਰ ਘਰ ਜਾ ਕੇ ਗਣਨਾ ਦਾ ਪੜਾਅ 3 ਅਗਸਤ 2026 ਤੱਕ ਜਾਰੀ ਰਹੇਗਾ। ਪਹਿਲਾਂ ਇਹ 24 ਜੁਲਾਈ ਤੱਕ ਪੂਰਾ ਕੀਤਾ ਜਾਣਾ ਸੀ। ਇਸ ਤੋਂ ਇਲਾਵਾ ਪੋਲਿੰਗ ਸਟੇਸ਼ਨਾਂ ਦਾ ਰੈਸਲਾਈਜੇਸ਼ਨ 3 ਅਗਸਤ 2026 ਤੱਕ ਪੂਰਾ ਕੀਤਾ ਜਾਏਗਾ। ਵੋਟਰ ਸੂਚੀਆਂ ਦਾ ਖਰੜਾ ਹੁਣ 13 ਅਗਸਤ ਨੂੰ ਪ੍ਰਕਾਸ਼ਿਤ ਕੀਤਾ ਜਾਏਗਾ। ਵੋਟਰ ਸੂਚੀਆਂ ਸੰਬੰਧੀ ਦਾਅਵੇ ਤੇ ਇਤਰਾਜ਼ 13 ਅਗਸਤ ਤੋਂ 12 ਸਤੰਬਰ ਤੱਕ ਜਮ੍ਹਾਂ ਕਰਾਏ ਜਾ ਸਕਣਗੇ, ਜਦੋਂ ਕਿ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ 13 ਅਗਸਤ ਤੋਂ 8 ਅਕਤੂਬਰ 2026 ਤੱਕ ਕੀਤਾ ਜਾਏਗਾ। ਸ੍ਰੀਮਤੀ ਮਿੱਤਰਾ ਨੇ ਸਾਰੇ ਯੋਗ ਨਾਗਰਿਕਾਂ ਨੂੰ ਵਿਸ਼ੇਸ਼ ਤੀਬਰ ਸੋਧ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਭਾਰਤ ਅਤੇ ਬਰਤਾਨੀਆ ਵਿਚਕਾਰ ਵਿਆਪਕ ਵਪਾਰ ਤੇ ਆਰਥਿਕ ਸਮਝੌਤਾ ਅੱਜ ਤੋਂ ਲਾਗੂ ਹੋ ਗਿਆ ਹੈ। ਇਹ ਇਤਿਹਾਸਕ ਸਮਝੌਤਾ ਬਰਤਾਨਵੀ ਬਾਜ਼ਾਰਾਂ ਵਿੱਚ ਭਾਰਤ ਲਈ 99% ਬਰਾਮਦ ਨੂੰ ਮਹਿਸੂਲ ਮੁਕਤ ਪਹੁੰਚ ਯਕੀਨੀ ਬਣਾਏਗਾ। ਇਹ ਵਪਾਰ ਸਮਝੌਤਾ ਭਾਰਤ ਦੇ ਵਿਸ਼ਵ ਬਾਜ਼ਾਰਾਂ ਨਾਲ ਏਕੀਕਰਨ ਅਤੇ ਇੱਕ ਮਜ਼ਬੂਤ ਅਤੇ ਪ੍ਰਤੀਯੋਗੀ ਅਰਥ ਵਿਵਸਥਾ ਬਣਨ ਦੇ ਸਫ਼ਰ ਵਿੱਚ ਇੱਕ ਮਹੱਤਵਪੂਰਨ ਕਦਮ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅੱਜ ਤੋਂ ਲਾਗੂ ਹੋਇਆ ਵਿਆਪਕ ਆਰਥਿਕ ਤੇ ਵਪਾਰ ਸਮਝੌਤਾ ਅਤੇ ਸਮਾਜਿਕ ਸੁਰੱਖਿਆ ਸਮਝੌਤਾ ਭਾਰਤ ਬਰਤਾਨੀਆ ਭਾਈਵਾਲੀ ਵਿੱਚ ਇੱਕ ਮਹੱਤਵਪੂਰਨ ਪਲ ਹੈ। ਭਾਰਤ ਬਰਤਾਨੀਆ ਵਿਆਪਕ ਆਰਥਿਕ ਤੇ ਵਪਾਰ ਸਮਝੌਤੇ ਤਹਿਤ ਅੱਜ ਪੰਜਾਬ ਦੇ ਅੰਮ੍ਰਿਤਸਰ ਅਤੇ ਲੁਧਿਆਣਾ ਤੋਂ ਤਿਆਰ ਕੱਪੜਿਆਂ ਤੇ ਉੱਨੀ ਅਤੇ ਵਸਟਡ ਧਾਗਿਆਂ ਦੀ ਇੱਕ ਖੇਪ ਬਰਤਾਨੀਆ ਭੇਜੀ ਗਈ ਹੈ। ਲੁਧਿਆਣਾ ਵਿੱਚ ਇਸ ਸਬੰਧੀ ਸਮਾਰੋਹ ਸਾਹਨੇਵਾਲ ਵਿਖੇ ਕਸਟਮ ਕਮਿਸ਼ਨਰੇਟ DGFTRA ਲੁਧਿਆਣਾ ਅਤੇ FIEO ਵੱਲੋਂ ਸਾਂਝੇ ਤੌਰ ਤੇ ਆਯੋਜਿਤ ਕੀਤਾ ਗਿਆ। ਅੰਮ੍ਰਿਤਸਰ ਵਿੱਚ ਤਿਆਰ ਕੱਪੜਿਆਂ ਦੀ ਖੇਪ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਏਅਰ ਇੰਡੀਆ ਦੀ ਸਿੱਧੀ ਉਡਾਣ ਰਾਹੀਂ ਬਰਮਿੰਘਮ ਲਈ ਰਵਾਨਾ ਹੋਈ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅੱਜ ਯੂਰਪੀਅਨ ਯੂਨੀਅਨ ਦੇ ਵਪਾਰ ਤੇ ਆਰਥਿਕ ਸੁਰੱਖਿਆ ਕਮਿਸ਼ਨਰ ਮਾਰੋਸ ਸੈਫਕੋਵਿਚ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਭਾਰਤ ਯੂਰਪੀ ਸੰਘ ਮੁਕਤ ਵਪਾਰ ਸਮਝੌਤੇ ਨੂੰ ਲਾਗੂ ਕਰਨ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਫੀਫਾ ਫੁੱਟਬਾਲ ਵਿਸ਼ਵ ਕੱਪ ਫੁੱਟਬਾਲ ਦੇ ਦੂਜੇ ਸੈਮੀਫਾਈਨਲ ਮੈਚ ਵਿੱਚ ਅੱਜ ਅਮਰੀਕਾ ਦੇ ਅਟਲਾਂਟਾ 'ਚ ਮੌਜੂਦਾ ਚੈਂਪੀਅਨ ਅਰਜਨਟੀਨਾ ਦਾ ਮੁਕਾਬਲਾ ਇੰਗਲੈਂਡ ਨਾਲ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀਂ 12:30 ਵਜੇ ਸ਼ੁਰੂ ਹੋਏਗਾ। ਇਸ ਤੋਂ ਪਹਿਲਾਂ ਸਪੇਨ ਨੇ ਬੀਤੀ ਰਾਤ ਟੈਕਸਸ ਵਿੱਚ ਪਹਿਲੇ ਸੈਮੀਫਾਈਨਲ ਮੁਕਾਬਲੇ ਵਿੱਚ ਫਰਾਂਸ ਨੂੰ 2-0 ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਅੱਜ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਦਾ ਦੌਰਾ ਕੀਤਾ ਅਤੇ ਸ੍ਰੀ ਅਮਰਨਾਥ ਜੀ ਯਾਤਰਾ ਲਈ ਉਪਲਬਧ ਸਹੂਲਤਾਂ ਅਤੇ ਸੇਵਾਵਾਂ ਦਾ ਜਾਇਜ਼ਾ ਲਿਆ। ਉਪ ਰਾਜਪਾਲ ਨੇ ਜੰਮੂ ਕਸ਼ਮੀਰ ਪੁਲਿਸ, ਫੌਜ, ਸੁਰੱਖਿਆ ਬਲਾਂ, ਸ਼ਰਾਈਨ ਬੋਰਡ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਅਤੇ ਸ਼ਰਧਾਲੂਆਂ ਲਈ ਆਰਾਮਦਾਇਕ ਠਹਿਰਾਅ ਲਈ ਚੁੱਕੇ ਗਏ ਕਦਮਾਂ ਦੀ ਸਮੀਖਿਆ ਕੀਤੀ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਕੇਂਦਰੀ ਮੰਤਰੀ ਮੰਡਲ ਨੇ ਭਾਰਤ ਦੇ ਸੈਮੀ ਕੰਡਕਟਰ ਡਿਜ਼ਾਈਨ ਤੇ ਨਿਰਮਾਣ ਇਕੋ ਸਿਸਟਮ ਨੂੰ ਮਜ਼ਬੂਤ ਕਰਨ ਲਈ 1,27,500 ਕਰੋੜ ਰੁਪਏ ਦੇ ਬਜਟ ਨਾਲ ਸੈਮੀਕੋਨ 2.0 ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਪੰਜਾਬ ਦਾ ਦੌਰਾ ਕਰਨਗੇ। ਉਹ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ ਅਤੇ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਮੁੜ ਨਿਰਮਿਤ 74 ਹੋਰ ਰੇਲਵੇ ਸਟੇਸ਼ਨਾਂ ਦਾ ਵਰਚੁਅਲੀ ਉਦਘਾਟਨ ਕਰਨਗੇ। ਤੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸਮਾਜ ਦੇ ਵਿਆਪਕ ਖੇਤਰ ਵਿੱਚ ਆਯੁਰਵੇਦ 'ਚ ਆਧੁਨਿਕ ਤਕਨੀਕਾਂ ਨੂੰ ਅਪਣਾਉਣ ਦਾ ਸੱਦਾ ਦਿੱਤਾ ਹੈ। ਇਸ ਦੇ ਨਾਲ ਹੀ ਖਬਰਾਂ ਦਾ

0: तुम्हुंदर नमस्कार।
1: हुण तुसीं पंजाबी विच खबरां सुन रहे सी आकाशवाणी दे जलंधर केंद्र तों। आकाशवाणी एफ एम बठिंडा एफ एम बैंड 101.1 मेगाहर्ट्स अते प्रसार भारती दी मोबाइल फोन ऐप न्यूज़ ऑन AIR ते स्टूडियो दी घड़ी ते समय 7:40:15। हुण पेश है प्रोग्राम शाम सोनी दा बाकी हिस्सा। जी सत श्री अकाल, नमस्कार, आदाब, जगतार, एक बार तो फिर तुहाडे नाल प्रोग्राम शाम सोनी दे विच। ਜਿਵੇਂ ਕਿ ਤੁਹਾਨੂੰ ਪਤਾ ਹੈ ਤੁਸੀਂ ਇਸ ਪ੍ਰੋਗਰਾਮ ਸ਼ਾਮ ਸੁਣਨ ਦੇ ਵਿੱਚ ਆਪਣੀ ਪਸੰਦ ਦਾ ਗੀਤ ਸੁਣਨ ਦੇ ਲਈ ਸਾਨੂੰ ਵਟਸਐਪ ਮੈਸੇਜ ਕਰ ਰਹੇ ਹੋ। ਵਟਸਐਪ ਨੰਬਰ ਇੱਕ ਵਾਰ ਤੋਂ ਫਿਰ ਤੁਹਾਨੂੰ ਦੱਸ ਰਹੇ ਹਾਂ, ਵਾਰ ਵਾਰ ਇਸ ਪ੍ਰੋਗਰਾਮ ਦੇ ਵਿੱਚ ਦੱਸ ਵੀ ਰਹੇ ਹਾਂ, ਫਿਰ ਸੁਣੋ 77173 73 146। ਤੁਹਾਡਾ ਇੱਕ ਵਟਸਐਪ ਮੈਸੇਜ, ਸਾਡੀ ਇੱਕ ਫੋਨ ਕਾਲ ਅਤੇ ਰੇਡੀ 'ਤੇ ਗੂੰਜੇਗੀ ਤੁਹਾਡੀ ਆਪਣੀ ਆਵਾਜ਼। ਤਾਂ ਫੋਨ ਚੁੱਕੋ, ਕਰੋ ਵਟਸਐਪ, ਕਿਉਂਕਿ ਅਸੀਂ ਤਿਆਰ ਬੈਠੇ ਹਾਂ ਤੁਹਾਨੂੰ ਫੋਨ ਤੁਹਾਨੂੰ ਲਾਈਨ 'ਤੇ ਲੈਣ ਲਈ। ਅਤੇ ਫੋਨ ਮਿਲਾਇਆ ਜੀ ਅਸੀਂ ਜਤਿੰਦਰ ਪ੍ਰੀਤ ਹੋਰਾਂ ਨੂੰ, ਜਿਨ੍ਹਾਂ ਨੇ ਸਾਨੂੰ ਵਟਸਐਪ ਮੈਸੇਜ ਕੀਤਾ ਸੀ। ਉਹਨਾਂ ਨਾਲ ਕਰਦੇ ਹਾਂ ਗੱਲ ਅਤੇ ਪੁੱਛਦੇ ਉਹਨਾਂ ਦੀ ਪਸੰਦ। ਹੈਲੋ,
2: ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਜਤਿੰਦਰ ਪ੍ਰੀਤ।
2: ਹਾਂਜੀ ਹਾਂਜੀ ਬਾਈ
1: ਜੀ, ਪ੍ਰੋਗਰਾਮ ਸ਼ਾਮ ਸੁਣਨ ਦੇ ਵਿੱਚ ਸਵਾਗਤ ਤੁਹਾਡਾ।
2: ਸ਼ੁਕਰੀਆ ਵੀਰੇ, ਸ਼ੁਕਰੀਆ ਬਾਈ, ਬਹੁਤ ਬਹੁਤ।
1: ਅੱਛਾ, ਕਿਵੇਂ ਲੱਗਿਆ ਅੱਜ ਅਸੀਂ ਤੁਸੀਂ ਵਟਸਐਪ ਮੈਸੇਜ ਕੀਤਾ ਅਤੇ ਅਸੀਂ ਤੁਹਾਨੂੰ ਫੋਨ ਮਿਲਾਇਆ?
2: ਬਹੁਤ ਵਧੀਆ ਲੱਗਿਆ ਬਾਈ।
1: ਅੱਛਾ,
2: ਮੇਰੀ ਕੋਸ਼ਿਸ਼ ਸੀ, ਅੱਜ ਥੋੜ੍ਹਾ ਜਿਹਾ ਫ੍ਰੀ ਸੀ, ਮੈਂ ਚਲੋ ਬਾਈ ਨਾਲ ਗੱਲ ਕਰ ਲਈਏ।
1: ਕਿਆ ਬਾਤਾਂ ਨੇ। ਅਤੇ ਤੁਹਾਡੀ ਗੱਲ ਇਸ ਵੇਲੇ ਬਹੁਤ ਸਾਰੇ ਸਰੋਤਿਆਂ ਤੱਕ ਪਹੁੰਚ ਰਹੀ ਹੈ ਜਿਹੜੇ ਇਸ ਵੇਲੇ ਆਕਾਸ਼ਵਾਣੀ ਐਫ ਐਮ ਬਠਿੰਡਾ ਨਾਲ ਜੁੜੇ ਹੋਏ ਨੇ।
2: ਹਾਂਜੀ ਹਾਂਜੀ ਬਾਈ ਜੀ,
1: ਅਤੇ ਆਪਣੀ ਪਸੰਦ ਦਾ ਗੀਤ ਦੱਸ ਦਿਓ ਫਿਰ, ਕਿਹੜਾ ਸੁਣੋਗੇ ਪਹਿਲਾਂ?
2: ਹਾਂਜੀ ਬਾਈ, ਤੁਸੀਂ ਸਤਿੰਦਰ ਸਰਤਾਜ ਦਾ ਕੋਈ ਵੀ ਗੀਤ ਲਾ ਦਿਓ ਬਾਈ।
1: ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਗੀਤ ਤੁਹਾਨੂੰ ਜਤਿੰਦਰ ਪ੍ਰੀਤ ਜੀ ਅਸੀਂ ਜ਼ਰੂਰ ਸੁਣਾਵਾਂਗੇ। ਇਹ ਦੱਸ ਦਿਓ, ਕੰਮ ਕਾਰ ਕੀ ਕਰਦੇ ਹੋ?
2: ਹਾਂਜੀ ਬਾਈ, ਮੈਂ ਸੋਫਟਵੇਅਰ ਇੰਜੀਨੀਅਰ ਹੈ ਜੀ, IT ਕੰਪਨੀ 'ਚ।
1: ਜੀ, IT ਕੰਪਨੀ ਕਿੱਥੇ ਹੈ?
2: ਇਹ ਮੇਰੀ ਸਰ ਸੀਮੈਂਸ ਕੰਪਨੀ ਹੈ ਬੰਗਲੌਰ ਜੀ।
1: ਅੱਛਾ ਜੀ,
2: ਤੇ ਬਟ ਹਾਂਜੀ, ਮੇਰਾ ਪਰਮਾਨੈਂਟ ਵਰਕ ਫਰਮ ਹੋਮ ਹੀ ਹੈ, ਮੋਸਟਲੀ ਘਰੋਂ ਹੀ ਕੰਮ ਹੁੰਦਾ।
1: ਵਰਕ ਫਰਮ ਹੋਮ ਹੈ, ਪਰੰਤੂ ਕਦੇ ਕਦੇ ਬੰਗਲੌਰ ਜਾਂਦੇ ਹੋਵੋਗੇ?
2: ਹਾਂਜੀ ਹਾਂਜੀ ਬਾਈ ਜੀ, ਮੇਰਾ ਸਾਲ 'ਚ 2-3 ਵਾਰੀ ਜਾਣਾ ਪੈਂਦਾ ਜੀ ਹਫ਼ਤੇ, ਜਦੋਂ ਕੋਈ ਮੀਟਿੰਗ ਹੁੰਦੀ ਹੈ ਜਾਂ ਕੋਈ ਮੈਨੇਜਰਸ ਵਗੈਰਾ ਸਾਡੇ ਬਾਹਰੋਂ। ਬੇਸਿਕਲੀ ਸਾਡਾ ਆਫਿਸ ਜਰਮਨੀ ਦਾ ਹੈੱਡ ਆਫਿਸ, ਉੱਥੋਂ ਕੋਈ ਆਉਂਦਾ ਜਾਂ US 'ਚੋਂ ਕੋਈ ਆਉਂਦੇ ਮੈਨੇਜਰਸ, ਫਿਰ ਉਦੋਂ ਮੀਟਿੰਗ ਲਈ ਜਾਣਾ ਪੈਂਦਾ ਜੀ, ਮੋਸਟਲੀ ਬਾਕੀ ਘਰੋਂ ਹੀ ਹੁੰਦਾ।
1: ਤੇ ਬੰਗਲੌਰ ਦਾ ਫਿਰ ਕਿੱਦਾਂ ਲੱਗਦਾ ਤੁਹਾਨੂੰ ਉੱਥੇ ਜਾ ਕੇ, ਕਿੱਦਾਂ ਮਹਿਸੂਸ ਹੁੰਦਾ ਹੈ, ਕੀ ਫਰਕ ਲੱਗਦਾ ਪੰਜਾਬ
2: ਨੂੰ? ਸਭ ਤੋਂ ਵਧੀਆ ਉੱਥੋਂ ਦਾ ਮੌਸਮ ਹੈ ਜੀ। ਉੱਥੇ ਸਾਰਾ ਸਾਲ ਇੱਕੋ ਜਿਹਾ ਮੌਸਮ ਰਹਿੰਦਾ, ਥੋੜਾ ਬਹੁਤ ਮੀਂਹ ਪੈਂਦਾ, ਬਟ ਮੋਸਟ ਤੁਸੀਂ ਇੱਥੋਂ ਜਾ ਕੇ ਫਿਰ ਕਈ ਵਾਰੀ ਤਾਂ ਹੁਣ ਮੈਂ ਪਿੱਛੇ ਜੇ ਜਾ ਕੇ ਉਦੋਂ ਗਰਮੀ ਇੰਨੀ ਲੱਗਦੀ ਹੈ, ਵਾਪਸ ਮੁੜ ਕੇ ਪੈਣ ਲੱਗਦਾ ਵੀ ਕਿੱਥੇ ਆ ਗਏ, ਕਿਹੜਾ ਤਾਂ ਆਪਣੇ ਇੱਧਰ ਆ ਗਏ।
1: ਮੈਨੂੰ ਪਤਾ ਹੈ ਕਿ ਕਿਹੜਾ, ਮੈਂ ਗਿਆ ਸੀ ਇੱਥੋਂ, ਬੜੀਆਂ ਕੋਟੀਆਂ ਸਵੈਟਰਾਂ ਪਾਈਆਂ, ਤੇ ਉੱਥੇ ਜਾ ਕੇ ਲੋਕ ਜਦੋਂ ਦੇਖਿਆ ਕਿ ਸ਼ਰਟਾਂ ਦੇ ਵਿੱਚ ਫਿਰ ਰਹੇ ਨੇ, ਟੀ ਸ਼ਰਟਾਂ ਦੇ ਵਿੱਚ ਫਿਰ ਰਹੇ ਨੇ।
2: ਹਾਂਜੀ ਹਾਂਜੀ, ਮੇਰਾ ਹਰ ਇੱਕ ਵਾਰੀ ਹੁੰਦਾ ਜਦੋਂ ਵੀ ਜਾਂਦਾ ਇੱਥੋਂ ਦਿੱਲੀ ਤੱਕ, ਤਾਂ ਐਂ ਲੱਗਦਾ ਵੀ ਕੋਟ ਪਾਏ ਹੁੰਦੇ। ਇੱਕ ਵਾਰੀ ਦਸੰਬਰ 'ਚ ਜਾਈਦਾ ਜਾਂ ਜਦੋਂ ਵੀ ਦਿੱਲੀ ਤੋਂ ਬਾਅਦ ਜਦੋਂ ਉੱਥੇ ਲੈਂਡ ਕਰੀਦਾ ਏਅਰਪੋਰਟ ਤੇ, ਉਦੋਂ ਜਮਾਂ ਹੀ ਬਦਲ ਜਾਂਦਾ।
1: ਉਦੋਂ ਇੱਕ ਵੱਖਰੇ ਦੇਸ਼ ਦਾ ਅਹਿਸਾਸ ਹੁੰਦਾ ਕਿ ਅਸੀਂ ਕਿਸੇ ਹੋਰ ਦੇਸ਼ 'ਚ ਆ ਗਏ।
2: ਹਾਂਜੀ ਹਾਂਜੀ, ਬਿਲਕੁਲ ਬਿਲਕੁਲ।
1: ਜਤਿੰਦਰ, ਉੱਥੋਂ ਦੀ ਕੋਈ ਖਾਸ ਚੀਜ਼ ਜਿਹਦੇ ਬਾਰੇ ਦੱਸਣਾ ਚਾਹੋਗੇ?
2: ਖਾਸ ਬਸ ਕੁਛ ਨੀ ਜੀ, ਉੱਥੋਂ ਦਾ ਲੋਕ ਮਤਲਬ IT ਨੂੰ ਮਤਲਬ ਸਾਰਾ ਕੁਛ ਹੀ ਉੱਥੇ IT ਡਿਪੈਂਡੈਂਟ ਹੈ ਜੀ, ਬਹੁਤ ਲੋਕ ਜੁੜੇ ਹੋਏ ਹੈ, ਕੋਈ ਮੰਨ ਲਓ ਕੰਪਨੀ 'ਚ ਵੈਸੇ ਕੰਮ ਕਰਦਾ, ਕੋਈ ਸਪੋਰਟ ਸਟਾਫ ਹੈ, ਕੋਈ ਉੱਥੇ ਕਿਚਨ 'ਚ ਕੰਮ ਕਰਦਾ, ਮੋਸਟਲੀ IT ਦਾ ਸਾਰਿਆਂ ਨੂੰ ਪਤਾ। ਬਸ ਇੱਕ ਉੱਥੇ ਇੱਕ ਗੱਲ ਹੈ ਵੀ ਸ਼ਹਿਰ ਵੱਡਾ ਬਹੁਤ ਹੈ ਜੀ।
1: ਜੀ ਜਤਿੰਦਰ, ਜਿਤਨੇ ਰੋਟੀ ਮਿਲ ਜਾਂਦੀ ਹੈ ਉੱਥੇ?
2: ਰੋਟੀ ਪਾਣੀ ਸਭ ਮਿਲ ਜਾਂਦਾ ਜੀ, ਬਸ ਉੱਥੇ ਪਾਣੀ ਦੀ ਬੜੀ ਦਿੱਕਤ ਆ ਉੱਥੇ ਇਸ ਟਾਈਮ, ਮਤਲਬ ਜਿਹੜਾ ਆਪਣਾ ਵਾਟਰ ਸਪਲਾਈ ਵਾਲਾ ਕਹਿ ਲਓ ਪਾਣੀ, ਉੱਥੇ ਕੰਟੇਨਰ ਸਿਸਟਮ ਬਹੁਤ ਹੈਗਾ ਵੀ, ਅੱਧੇ ਇੱਕ ਸ਼ਹਿਰ 'ਚ ਹੀ ਹੈ ਵਾਟਰ ਸਪਲਾਈ, ਕੁਛ ਹਲਕਾ ਜਿਹਾ ਹਿੱਲੀ ਏਰੀਆ ਜਾਂ ਪਹਾੜਾਂ ਕਰਕੇ ਵੀ ਉੱਥੇ ਪਾਣੀ ਦੀ ਬਹੁਤ ਦਿੱਕਤ ਹੈ ਜੀ।
1: ਜਿੰਨੀਆਂ ਜਦੋਂ ਜਦੋਂ ਅਸੀਂ ਗਏ ਸੀ, ਸਾਨੂੰ ਰੋਟੀ ਆਸਾਨੀ ਨਾਲ ਨਹੀਂ ਸੀ ਮਿਲੀ, ਉਹਨਾਂ ਦਾ ਜਿਹੜਾ ਉਹਨਾਂ ਦਾ ਖਾਣਾ ਰਵਾਇਤੀ ਹੈ ਨਾ, ਉਹ ਬੜਾ ਮਿਲ ਰਿਹਾ ਸੀ, ਪਰੰਤੂ ਰੋਟੀ ਮੁਸ਼ਕਿਲ ਨਾਲ ਮਿਲ ਰਹੀ ਸੀ।
2: ਹਾਂਜੀ ਹਾਂਜੀ, ਬਟ ਮੈਨੂੰ ਐਸੇ ਵੀ ਮਤਲਬ ਇੱਥੇ ਵੀ ਥੋੜਾ ਹਲਕਾ ਖਾਣ ਨੂੰ, ਮੈਂ ਡੋਸਾ ਇਡਲੀ ਹੀ ਖਾ ਲੈਂਦਾ ਕਈ ਵਾਰੀ ਜੇ ਆਪਾਂ ਬਾਹਰ ਅੰਦਰ ਜਾਂਦੇ ਹਾਂ ਨਾ, ਮੈਨੂੰ ਇੱਥੇ ਵੀ ਵਧੀਆ ਲੱਗਦਾ, ਤਾਂ ਕਰਕੇ ਮੈਨੂੰ ਉੱਥੇ ਕੋਈ ਬਾਹਲਾ ਫਰਕ ਨਹੀਂ ਲੱਗਦਾ ਵੀ ਹਲਕਾ ਫੁਲਕਾ ਜਿਹਾ ਹੁੰਦਾ, ਉੱਥੋਂ ਦਾ ਖਾਣਾ ਵੀ ਉਹਨਾਂ ਦੇ ਨਾਲੇ ਪਿਓਰ ਹੁੰਦਾ, ਵੀ ਵਧੀਆ ਮਿਲ ਜਾਂਦਾ ਜੀ।
1: ਕਿਆ ਬਾਤ ਆ ਰਹੀ।
2: ਹਾਂਜੀ ਹਾਂਜੀ,
1: ਲਓ ਜੀ ਜਤਿੰਦਰ, ਤੁਹਾਡੇ ਨਾਲ ਗੱਲ ਕਰਕੇ ਬੜਾ ਸੋਹਣਾ ਲੱਗਿਆ, ਸਾਨੂੰ ਬੜਾ ਚੰਗਾ ਲੱਗਿਆ, ਔਰ ਤੁਹਾਡੀ ਬਹੁਤ ਸੋਹਣੀ ਪਸੰਦ, ਤੁਹਾਡੇ ਰੇਡੀ ਸੈੱਟ 'ਤੇ ਆ ਗਿਆ ਜੀ ਤੁਹਾਡੀ ਪਸੰਦ ਦਾ ਗੀਤ।
2: ਓਕੇ ਬਾਈ, ਸ਼ੁਕਰੀਆ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਕਰਮਜੀਤ ਅਨਮੋਲ ਤੇ ਤੁਸੀਂ ਸੁਣ ਰਹੇ ਹੋ ਸਰੋਤਿਆਂ ਦੀ ਜ਼ੁਬਾਨ ਤੇ ਮਾਲਵੇ ਦੀ ਸ਼ਾਨ, ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ।
1: ਜੀ, ਇਹ ਸਾਡੇ ਸ਼ਾਮ ਸੋਹਣੀ ਦੀ ਗੱਡੀ ਚਲਦੇ ਚਲਦੇ ਚਲਦੇ ਚਲਦੇ ਪਹੁੰਚ ਚੁੱਕੀ ਹੈ ਜੀ। ਸਮਾਂ ਹੋ ਚੁੱਕਿਆ 7:47 ਤੇ 40 ਸੈਕਿੰਡ। ਚਲੋ ਜੀ, ਤੇ ਫੋਨ ਆਪਣਾ ਚੁੱਕੋ, ਵਟਸਐਪ ਮੈਸੇਜ ਸਾਨੂੰ ਕਰੋ 7173 73 146, ਜੇਕਰ ਤੁਸੀਂ ਆਪਣੀ ਪਸੰਦ ਦਾ ਗੀਤ ਸਾਡੇ ਇਸ ਪ੍ਰੋਗਰਾਮ ਸ਼ਾਮ ਸੋਹਣੀ ਦੇ ਵਿੱਚ ਸੁਣਨਾ ਚਾਹੁੰਦੇ ਹੋ। ਸਾਡਾ ਕੀ ਇਖਤਿਆਰ ਏ ਸੱਜਣਾ, ਤੇਰੇ ਹੱਥ ਮੁਹਾਰ ਏ ਸੱਜਣਾ, ਲੈ ਚੱਲ ਜਿੱਥੇ ਵੀ ਲੈ ਜਾਣਾ, ਸਾਡਾ ਕੀ ਇਨਕਾਰ ਏ ਸੱਜਣਾ। ਬਿਲਕੁਲ ਜੀ, ਸਾਡਾ ਕੋਈ ਇਨਕਾਰ ਨਹੀਂ ਹੈ, ਜੇਕਰ ਤੁਸੀਂ ਮੈਸੇਜ ਕਰਦੇ ਹੋ ਸਾਡੇ ਇਸ ਪ੍ਰੋਗਰਾਮ ਸ਼ਾਮ ਸੋਹਣੀ ਦੇ ਵਿੱਚ ਆਪਣੀ ਪਸੰਦ ਦਾ ਗੀਤ ਸੁਣਨ ਦੇ ਲਈ। ਇੱਕ ਸਰੋਤਾ ਨੇ ਸਾਨੂੰ ਮੈਸੇਜ ਕੀਤਾ ਸੀ, ਉਹਨਾਂ ਨੂੰ ਫੋਨ ਮਿਲਾਇਆ ਤੇ ਕਰਦੇ ਆ ਉਹਨਾਂ ਨਾਲ ਗੱਲਬਾਤ ਤੇ ਸੁਣਦੇ ਆ ਉਹਨਾਂ ਤੋਂ ਕਿ ਉਹ ਕਿਹੜੀ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਨੇ। ਹੈਲੋ।
2: ਹੈਲੋ ਸਰ
1: ਜੀ, ਨਮਸਕਾਰ ਜੀ, ਸਵਾਗਤ ਤੁਹਾਡਾ ਪ੍ਰੋਗਰਾਮ ਸ਼ਾਮ ਸੋਹਣੀ ਦੇ ਵਿੱਚ।
2: ਜਗਤਾਰ ਸਰ ਜੀ, ਬਹੁਤ ਬਹੁਤ ਨਮਸਕਾਰ ਜੀ।
1: ਜੀ, ਆਪਣਾ ਨਾਮ ਦੱਸ ਦਿਓ।
2: ਹਾਂਜੀ, ਮੇਰਾ ਨਾਮ ਜੀ ਹਰਮੇਸ਼ ਕੁਮਾਰ ਹੈ।
1: ਹਰਮੇਸ਼ ਕੁਮਾਰ ਜੀ, ਕਿੱਥੋਂ ਗੱਲ ਕਰ ਰਹੇ ਹੋ ਸਾਡੇ ਨਾਲ?
2: ਸਰ ਮੈਂ ਤਲਵੰਡੀ ਸਾਬੋ ਦਮਦਮਾ ਸਾਹਿਬ ਤੋਂ ਗੱਲ ਕਰ ਰਿਹਾ।
1: ਤਲਵੰਡੀ ਸਾਬੋ ਦਮਦਮਾ ਸਾਹਿਬ, ਗੁਰੂ ਕੀ ਨਗਰੀ, ਪਵਿੱਤਰ ਧਰਤੀ ਤੋਂ ਸਾਡੇ ਨਾਲ ਤੁਸੀਂ ਜੁੜੇ। ਗੀਤ ਆਪਣੀ ਪਸੰਦ ਦਾ ਦੱਸ ਦਿਓ।
2: ਸਰ ਵੈਸੇ ਤਾਂ ਗੀਤ ਬਹੁਤ ਪਸੰਦ ਨੇ, ਤੇ ਤੁਸੀਂ ਰਣਜੀਤ ਬਾਵਾ ਜੀ ਦਾ ਸੁਣਾ ਦੇ ਕੋਈ ਵਧੀਆ ਜਿਹਾ ਗੀਤ, ਕੋਈ ਵੀ ਆਪਣੀ ਮਨ ਪਸੰਦ ਦਾ।
1: ਜਾਵੇ ਮੁੰਡੇ ਆ ਗੱਲਾਂ ਵਾਲਾ ਏ।
2: ਹਾਂਜੀ,
1: ਅੱਛਾ, ਘਰੋਂ ਇਹ ਸੁਣਨ ਨੂੰ ਮਿਲਦਾ ਕਦੇ ਕਦੇ? ਕਦੇ ਕਦੇ ਸੁਣਨ ਨੂੰ ਇਹ ਮਿਲਦਾ ਘਰੋਂ ਵੀ ਤੂੰ ਤਾਂ ਗੱਲਾਂ ਵਾਲਾ ਏ?
2: ਹਾਂਜੀ, ਘਰ ਘਰ ਦੀ ਕਹਾਣੀ ਹੈ ਜੀ,
1: ਘਰ ਘਰ ਦੀ ਕਹਾਣੀ ਹੈ। ਤੇ ਕਦੇ ਫਿਰ ਸਾਬਤ ਵੀ ਕਰ ਦਿੰਦੇ ਹੋ ਇਹ ਗੱਲ ਕਿ ਨਹੀਂ ਮੈਂ ਗੱਲਾਂ ਵਾਲਾ ਨਹੀਂ ਆ? ਨਹੀਂ, ਕਰਕੇ ਵੀ ਦਿਖਾਉਣੇ ਆ।
2: ਹਾਂਜੀ, ਕਰਕੇ ਵੀ ਦਿਖਾਉਣਾ ਪੈਂਦਾ ਜੀ।
1: ਅੱਛਾ,
2: ਤੇਰੀ ਲਾਈਫ ਹੈ ਜਿਹੜੀ ਫੇਰ ਹੀ ਅੱਗੇ ਵਧਦੀ ਹੈ, ਨਹੀਂ ਤਾਂ ਫਿਰ ਜੀ ਜ਼ਿਆਦਾ ਗੱਲਾਂ ਨਾਲ, ਕੱਲੀਆਂ ਗੱਲਾਂ ਨਾਲ ਵੀ ਕੁਝ ਨਹੀਂ ਬਣਦਾ ਨਾ।
1: ਗੱਲਾਂ ਨਾ ਕਹਿੰਦੇ ਕਦੇ ਕਿਸੇ ਦਾ ਢਿੱਡ ਨਹੀਂ ਭਰਿਆ, ਹਨਾ?
2: ਹਾਂਜੀ ਸਰ।
1: ਅੱਛਾ, ਫਿਰ ਮੈਨੂੰ ਇਹ ਦੱਸੋ ਕੰਮ ਕਰ ਕੀ ਕਰਦੇ ਹੋ ਹਰਮੇਸ਼?
2: ਸਰ ਜੀ, ਮੈਂ ਪੇਸ਼ੇ ਵਜੋਂ ਇੱਕ ਅਧਿਆਪਕ ਦੀ ਡਿਊਟੀ ਨਿਭਾ ਰਿਹਾ ਹਾਂ।
1: ਕਿਹੜੇ ਵਿਸ਼ੇ ਦੇ ਅਧਿਆਪਕ ਹੋ?
2: ਸਰ, ਗਣਿਤ ਦਾ ਜੀ।
1: ਗਣਿਤ ਦਾ? ਅੱਛਾ, ਫਿਰ ਮੈਨੂੰ ਇਹ ਦੱਸੋ ਇਹਦੇ ਵਿੱਚ ਜ਼ਿਆਦਾ ਗੱਲਾਂ ਦੀ ਜ਼ਰੂਰਤ ਪੈਂਦੀ ਹੈ, ਮੈਥ ਨੂੰ ਪੜ੍ਹਾਉਂਦੇ ਆ ਕਿ ਨਹੀਂ?
2: ਸਰ ਇਹ ਵੈਸੇ ਤਾਂ ਥੋੜੀ ਨੀਰਸ ਜਿਹਾ ਵਿਸ਼ਾ ਲੱਗਦਾ, ਪਰੰਤੂ ਜੇਕਰ ਇਹਨੂੰ ਬੱਚਿਆਂ ਦੇ ਦਿਮਾਗ ਦੇ ਵਿੱਚ ਪਾਉਣਾ ਤਾਂ ਥੋੜਾ ਜਿਹਾ ਇਸ ਨੂੰ ਲਾਈਫ ਦੇ ਨਾਲ ਜੋੜ ਕੇ ਹੀ

0: ਅੱਗੇ ਵਧਿਆ ਜਾਂਦਾ
1: ਬਿਲਕੁਲ।
0: ਹਾਂਜੀ, ਇੰਟਰਸਟ ਬੱਚਿਆਂ ਦਾ ਕ੍ਰੀਏਟ ਕਰਨ ਦੇ ਲਈ ਪਹਿਲਾਂ ਉਹਨਾਂ ਦਾ ਜੁੜਨਾ ਜ਼ਰੂਰੀ ਹੈ,
1: ਬਿਲਕੁਲ
0: ਉਸ ਤੋਂ ਬਾਅਦ ਹੀ ਵਿਸ਼ੇ ਦੇ ਵਿੱਚ ਬੱਚਿਆਂ ਦਾ ਥੋੜਾ ਜਿਹਾ ਰੁਚੀ ਪੈਦਾ ਹੁੰਦੀ ਹੈ।
1: ਬਿਲਕੁਲ ਬਿਲਕੁਲ
0: ਹਾਂਜੀ
1: ਹਰਮੇਸ਼, ਸਾਨੂੰ ਪੜ੍ਹਾਉਂਦੇ ਪੜ੍ਹਾਉਂਦੇ ਸਮੇਂ ਬੱਚਿਆਂ ਦੇ ਨਾਲ ਜ਼ਰੂਰ ਕੋਈ ਨਾ ਕੋਈ ਗੱਲਬਾਤ ਕਰਦੇ ਰਹਿਣਾ ਚਾਹੀਦਾ, ਹੈ ਨਾ, ਕੋਈ ਹਾਸੀ ਮਜ਼ਾਕ ਦੇ ਵਿੱਚ ਗੱਲ ਚਲਾ ਦੇਣੀ ਚਾਹੀਦੀ ਹੈ, ਹੈ ਨਾ,
0: ਹਾਂਜੀ ਸਰ, ਹਾਂਜੀ
1: ਤੇ ਫਿਰ ਬੱਚੇ ਵੀ ਇੰਟਰਸਟ ਲੈਂਦੇ ਨੇ ਕਲਾਸ ਦੇ ਵਿੱਚ।
0: ਹਾਂਜੀ, ਬਸ ਵੈਸੇ ਜ਼ਿੰਦਗੀ ਇੱਕ ਗਣਿਤੀ ਹੈ ਜਿਹਦੇ ਵਿੱਚ ਪਲੱਸ ਮਾਈਨਸ ਜਿਹੜਾ ਹਰ ਇੱਕ ਦੀ ਲਾਈਫ ਚੱਲਦਾ ਰਹਿੰਦਾ, ਤੇ ਇਸ ਨੂੰ ਜੇਕਰ ਵਧੀਆ ਢੰਗ ਦੇ ਨਾਲ ਜਿਉਣਾ ਹੈ ਨਾ, ਤਾਂ ਕੁਛ ਫਾਰਮੂਲੇ ਜਿਹੜੇ ਜ਼ਿੰਦਗੀ ਦੇ ਵਿੱਚ ਅਪਲਾਈ ਕਰਨੇ ਪੈਂਦੇ ਆ, ਇਹ ਜ਼ਿੰਦਗੀ ਦਾ ਗਣਿਤੀ ਹੈ। ਤਾਂ ਬੱਚੇ ਨੂੰ ਹਰੇਕ ਵਿਸ਼ੇ ਨਾਲ ਸੰਬੰਧਿਤ ਇਤਿਹਾਸ ਦੇ ਵਿੱਚ ਬੜੀਆਂ ਇੰਟਰਸਟਿੰਗ ਕੁਛ ਨਾ ਕੁਛ ਮਿਲਦਾ ਰਹਿੰਦਾ ਹੈਗਾ। ਜਦੋਂ ਬੱਚਿਆਂ ਨੂੰ ਉਹ ਚੈਪਟਰ ਸਟਾਰਟ ਕਰਨ ਤੋਂ ਪਹਿਲਾਂ ਸੁਣਾਉਂਦੇ ਆ, ਬੜੇ ਬੱਚੇ ਖੁਸ਼ ਹੁੰਦੇ ਆ ਤੇ ਉਹਨਾਂ ਦਾ ਇੰਟਰਸਟ ਬਣਦਾ ਹੈਗਾ।
1: ਜੀ ਕਿਆ ਬਾਤਾਂ ਨੇ, ਕਿਆ ਬਾਤਾਂ ਨੇ। ਤੇ ਫਿਰ ਸਾਨੂੰ ਹਰਮੇਸ਼ ਜੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣ ਦਾ ਕਿਹੜਾ ਫਾਰਮੂਲਾ ਦੱਸਣਗੇ?
0: ਸਰ ਜਿਹੜਾ ਜੋ ਜਿਸ ਤਰ੍ਹਾਂ ਆਈਨਸਟਾਈਨ ਜੀ ਸੋਏ ਨੇ, ਉਹਨਾਂ ਨੂੰ ਵੀ ਬਚਪਨ ਦੇ ਵਿੱਚ ਉਹਨਾਂ ਨੇ ਜਦੋਂ ਆਪਣੀ ਕਿਸੇ ਮੁਲਾਕਾਤ ਤੇ ਗਏ ਬੱਚਿਆਂ ਨੂੰ ਮੋਟੀਵੇਟ ਕਰਨ ਲਈ, ਬੱਚਿਆਂ ਨੇ ਪੁੱਛਿਆ ਵੀ ਅਸੀਂ ਵੀ ਤੁਹਾਡੀ ਤਰ੍ਹਾਂ ਸਾਇੰਟਿਸਟ ਬਣਨਾ, ਵੀ ਦੱਸੋ ਅਸੀਂ ਕਿਸ ਤਰ੍ਹਾਂ ਬਣ ਸਕਦੇ। ਤਾਂ ਉਹਨਾਂ ਨੇ ਇੱਕ ਸ਼ਬਦ ਲਿਖਿਆ, ਕਹਿੰਦੇ ਸਿਰਫ ਇੱਕ ਸ਼ਬਦ ਆ ਜਿਹੜੀ ਸਾਨੂੰ ਕਾਮਯਾਬ ਕਰ ਸਕਦਾ
1: ਜੀ।
0: ਉਹਨੇ ਸ਼ਬਦ ਚੌਕ ਚੱਕਿਆ, ਬੋਰਡ ਤੇ ਲਿਖਿਆ, ਲੈ ਗਏ ਨੇ ਲੱਲਾ ਗੱਗਾ ਨੰਨਾ, ਲਗਨ। ਤੁਹਾਡੇ ਵਿੱਚ ਲਗਨ ਹੋਣੀ ਚਾਹੀਦੀ ਹੈ,
1: ਬਿਲਕੁਲ।
0: ਜੇਕਰ ਤੁਹਾਡੇ ਚ ਲਗਨ ਹੈ ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ। ਉਹਨਾਂ ਨੇ ਆਪਣੀ ਲਾਈਫ ਦਾ ਵਾਕਿਆ ਦੱਸਿਆ, ਕਹਿੰਦੇ ਕਿ ਮੈਨੂੰ ਬੁੱਧੂ ਕਹਿੰਦੇ ਸੀਗੇ ਕਲਾਸ ਵਾਲੇ, ਕੁਛ ਬੱਚਿਆਂ ਨੇ ਤਾਂ ਮੇਰੀ ਕਮੀਜ਼ ਦੇ ਪਿੱਛੇ ਵਰਦੀ ਦੇ ਯੂਨੀਫਾਰਮ ਤੇ ਵੀ ਲਿਖਤਾ ਸੀ ਵੀ ਬੁੱਧੂ। ਕਹਿੰਦਾ ਪਰੰਤੂ ਮੈਂ ਆਪਣੇ ਆਪ ਨੂੰ ਸਬਕ ਲਿਆ ਕਿ ਮੈਂ ਕੀ ਸੱਚਮੁੱਚ ਬੁੱਧੂ ਹਾਂ। ਉਸ ਤੋਂ ਬਾਅਦ ਮੈਂ ਲਗਨ ਦੇ ਨਾਲ ਪੜ੍ਹਨਾ ਸ਼ੁਰੂ ਕੀਤਾ ਤੇ ਇਹ ਮੁਕਾਮ ਹਾਸਲ ਕੀਤਾ।
1: ਬਾਕੀ ਬਾਕੀ ਕਹਿੰਦੇ ਨੇ ਜਿਵੇਂ ਤਰਿਹਾਏ, ਜਿਹੜਾ ਤਰਿਹਾ ਹੈ ਉਹ ਆਪਣੇ ਆਪ ਚੱਲ ਕੇ ਖੂਹ ਤੱਕ ਜਾਂਦਾ, ਖੂਹ ਉਹਦੇ ਤੱਕ ਨਹੀਂ ਆਉਂਦਾ, ਹੈ ਨਾ। ਸਾਡੇ ਵਿੱਚ ਚੀਜ਼ ਨੂੰ ਪ੍ਰਾਪਤ ਕਰਨ ਦੀ ਇੱਕ ਲਾਲਸਾ ਹੋਣੀ ਚਾਹੀਦੀ ਹੈ।
0: ਹਾਂਜੀ ਹਾਂਜੀ,
1: ਹਾਂ ਬਿਲਕੁਲ, ਤੁਹਾਡੇ ਨਾਲ ਅਸੀਂ ਸਹਿਮਤ। ਔਰ ਗੀਤ ਹਰਮੇਸ਼ ਕੁਮਾਰ ਜੀ ਤੁਹਾਡੇ ਰੇਡੀਓ ਸੈੱਟ ਤੇ, ਤੁਹਾਡੀ ਫਰਮਾਇਸ਼ ਤੇ ਰਣਜੀਤ ਬਾਵਾ ਦੀ ਆਵਾਜ਼,
0: ਮਿਹਰਬਾਨੀ।

0: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਤੇ।
1: ਜੀ, ਇਸ ਪ੍ਰੋਗਰਾਮ ਸ਼ਾਮ ਸਾਨੀ ਦੇ ਵਿੱਚ ਆਪਣੀ ਪਸੰਦ ਦਾ ਗੀਤ ਸੁਣਨ ਦੇ ਲਈ ਵਟਸਐਪ ਨੰਬਰ ਹੈ ਜੀ 7173 73 146। ਬਸ ਇਸ ਨੰਬਰ 'ਤੇ ਆਪਣਾ ਨਾਮ, ਸ਼ਹਿਰ ਦਾ ਨਾਮ ਅਤੇ ਆਪਣੇ ਮਨਪਸੰਦ ਗੀਤ ਲਿਖ ਕੇ ਵਟਸਐਪ ਮੈਸੇਜ ਛੱਡ ਦਿਓ ਜੀ। ਅਤੇ ਜੀ ਆਇਆ ਇਹ ਪੈਗਾਮ, ਗੀਤ ਚਲਾ ਦਿਓ ਜੀ, ਇਹ ਹੈ ਮੇਰਾ ਨੰਬਰ, ਫੋਨ ਮਿਲਾ ਦਿਓ ਜੀ। ਅਤੇ ਅਸੀਂ ਫੋਨ ਮਿਲਾਇਆ, ਸਰੋਤੇ ਨਾਲ ਕਰਦੇ ਹਾਂ ਗੱਲ ਅਤੇ ਪੁੱਛਦੇ ਉਹਨਾਂ ਦੀ ਪਸੰਦ। ਹੈਲੋ
2: ਹੈਲੋ
1: ਜੀ, ਨਮਸਕਾਰ, ਪ੍ਰੋਗਰਾਮ ਸ਼ਾਮ ਸੁਣਨ ਦੇ ਵਿੱਚ ਸਵਾਗਤ।
2: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ, ਕੌਣ ਗੱਲ ਕਰ ਰਹੇ ਹੋ?
2: ਅਰਪਣਜੋਤ ਸਿੰਘ।
1: ਅਰਪਣਜੋਤ, ਕਿੱਥੋਂ ਕਿੱਥੋਂ ਜੁੜਿਆ ਸਾਡੇ ਨਾਲ?
2: ਚੈਣਾ ਤੋਂ।
1: ਚੈਣਾ?
2: ਚੈਣਾ ਤੋਂ।
1: ਨਾਮ ਇੱਕ ਵਾਰ ਤੋਂ ਫੇਰ ਬੋਲੋ ਬੇਟਾ।
2: ਅਰਪਣਜੋਤ ਸਿੰਘ।
1: ਹਾਂ, ਕਿਹੜੀ ਜਗ੍ਹਾ ਤੋਂ?
2: ਚੈਣਾ ਤੋਂ
1: ਜੀ। ਤੇ ਗੀਤ ਕਿਹੜਾ ਸੁਣੋਗੇ?
2: ਅਰਪਣ,
1: ਜਦੋਂ ਕਿਸਾਨ ਵਾਲਾ ਦਾ, ਕਿਸਾਨ ਵੀਰਾਂ ਦਾ ਪ੍ਰੋਗਰਾਮ ਚੱਲ ਰਿਹਾ ਹੁੰਦਾ, ਉਹਦੇ ਚ ਖੇਤੀਬਾੜੀ ਦੀਆਂ ਗੱਲਾਂ ਹੁੰਦੀਆਂ, ਉਹ ਵੀ ਚੰਗਾ ਲੱਗਦਾ ਅਰਪਣ ਨੂੰ? ਪਹਿਲਾਂ ਬਣਾਇਆ ਦੱਸੋ, ਹੋਰ ਵੀ ਪਰਿਵਾਰ ਦੇ ਵਿੱਚ ਗੀਤ ਰੇਡੀਓ ਸੁਣਦੇ ਨੇ? ਸਾਰੇ ਸੁਣਦੇ ਹੋ? ਅੱਜ ਫਿਰ ਹੁਣ ਆ ਜਿਹੜਾ ਗੀਤ ਤੁਸੀਂ ਦੱਸਿਆ, ਇਕੱਲੇ ਸੁਣੋਗੇ ਕਿ ਸਾਰਾ ਪਰਿਵਾਰ ਸੁਣੇਗਾ? ਸਾਰੇ ਸੁਣੋਗੇ। ਲਓ ਫਿਰ ਰੇਡੀਓ ਦੀ ਆਵਾਜ਼ ਉੱਚੀ ਕਰ ਲਓ ਤੇ ਸਾਰੇ ਕੰਨ ਲਾ ਲਓ ਰੇਡੀਓ ਦੇ ਨਾਲ, ਗੀਤ ਤੁਹਾਡੀ ਫਰਮਾਇਸ਼ ਤੇ ਆ ਗਿਆ। ਅਰਪਣ, ਸ਼ੁਕਰੀਆ, ਮਿਹਰਬਾਨੀ ਸਾਡੇ ਨਾਲ ਜੁੜਨ ਦੇ ਲਈ। ਥੈਂਕ ਯੂ।

0: ਜਾਵੇ। ਸੋ ਅਸੀਂ ਇਹੀ ਕਹਾਂਗੇ ਕਿ ਹੱਸੋ ਖੇਡੋ ਖੁਸ਼ੀਆਂ ਮਨਾਓ ਢੋਲੇ ਦੇ ਲਾਓ ਅਤੇ ਸੁਣਦੇ ਰਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਨ ਆਪਣੇ ਰੇਡੀਓ ਦੋਸਤ ਜਗਤਾਰ ਨੂੰ ਪ੍ਰੋਗਰਾਮ ਸ਼ਾਮ ਸਾਨੀ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਨਮਸਕਾਰ।
1: ਪ੍ਰੋਗਰਾਮ ਸ਼ਾਮ ਸੁਹਾਨੀ।
0: ਸਰੋਤੇ ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਆਕਾਸ਼ਵਾਣੀ ਐਫ ਐਮ ਬਠਿੰਡਾ ਪੰਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਘੜੀ ਤੇ 8:50 ਹੋਏ ਨੇ। ਹੁਣ ਪੇਸ਼ ਹੈ NCERT ਦੁਆਰਾ ਪ੍ਰਯੋਜਿਤ ਪ੍ਰੋਗਰਾਮ ਉਮੰਗ। ਅੱਜ ਇਸ ਪ੍ਰੋਗਰਾਮ ਦੀ ਸਰੋਤਿਓ ਤੁਸੀਂ 1328 ਕੜੀ ਸੁਣੋਗੇ।

ਜੀ ਅਸੀਂ ਅੱਜ ਦਾ ਪ੍ਰੋਗਰਾਮ ਸ਼ਾਂਸਾਨੀ ਅਤੇ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਬਹੁਤ ਸਾਰੇ ਲੋਕਾਂ ਦੇ ਮੈਸੇਜ ਆਏ ਔਰ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਕੰਟੈਕਟ ਨਹੀਂ ਕਰ ਪਾਏ। ਕੁਝ ਚੁਨਿੰਦਾ ਜਿਹੜੇ ਸਰੋਤੇ ਸੀ ਉਹਨਾਂ ਨੂੰ ਫੋਨ ਮਿਲਾਇਆ ਅਤੇ ਉਹਨਾਂ ਦੀ ਪਸੰਦ ਦੀ ਗੀਤ ਚਲਾਈ, ਉਹਨਾਂ ਦੀਆਂ ਗੱਲਾਂ ਬਾਤਾਂ ਇਸ ਪ੍ਰੋਗਰਾਮ ਸ਼ਾਂਸਾਨੀ ਦੇ ਵਿੱਚ ਹੋਈਆਂ ਅਤੇ ਉਹਨਾਂ ਸਰੋਤਿਆਂ ਤੁਸੀਂ ਮੁਆਫ਼ੀ ਮੰਗਦੇ ਹਾਂ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਨਹੀਂ ਕਰ ਸਕੇ। ਪ੍ਰੋਗਰਾਮ ਅਗਲੇ ਬੁੱਧਵਾਰ ਵੀ ਹੋਏਗਾ, ਉਸ ਦੇ ਵਿੱਚ ਵੀ ਤੁਸੀਂ ਵਟਸਐਪ ਮੈਸੇਜ ਕਰਨਾ, ਸ਼ਾਇਦ ਤੁਹਾਡੀ ਵਾਰੀ ਲੱਗ

0: ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ NCERT ਦੁਆਰਾ ਪ੍ਰਯੋਜਿਤ ਪ੍ਰੋਗਰਾਮ ਉਮੰਗ। ਅੱਜ ਇਸ ਪ੍ਰੋਗਰਾਮ ਦੀ ਤੁਸੀਂ 1328ਵੀਂ ਕੜੀ ਸੁਣੀ। ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਕੜੀ ਤੇ 8:31 ਹੋਏ ਨੇ। ਹੁਣ ਪੇਸ਼ ਹੈ ਤੁਹਾਡੀਆਂ ਫੋਨ ਕਾਲਸ ਤੇ ਆਧਾਰਿਤ ਫਰਮਾਇਸ਼ੀ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਪੰਜ ਬਾਣੀਆਂ ਦੇ ਗੀਤ।
1: ਪੰਜ ਪਾਣੀਆਂ ਦੇ ਗੀਤ।
0: ਜੀ ਸਰੋਤਿਓ, ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਲੈ ਕੇ ਤਮਾਮ ਸਰੋਤਿਆਂ ਦੇ ਨਾਲ ਮੈਂ ਤੁਹਾਡਾ ਰੇਡੀਓ ਦੋਸਤ ਜਗਤਾਰ। ਕਬੂਲ ਕਰੋ ਜੀ, ਨਮਸਕਾਰ। ਅਤੇ ਪ੍ਰੋਗਰਾਮ ਪੰਜ ਪਾਣੀ ਦੇ ਗੀਤ ਵਿੱਚ ਤੁਸੀਂ ਸਟੂਡੀਓ ਦਾ ਨੰਬਰ 0164-242-3031 ਨੰਬਰ ਡਾਇਲ ਕਰਨਾ ਆਪਣੀ ਪਸੰਦ ਦਾ ਕੋਈ ਵੀ ਪੰਜਾਬੀ ਗੀਤ ਸੁਣਦੇ ਲਈ। ਸੋ ਜੀ, ਪਹਿਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਨਾਲ ਕਰਦੇ ਹਾਂ ਗੱਲ ਅਤੇ ਪੁੱਛਦੇ ਉਹਨਾਂ ਦੀ ਪਸੰਦ ਦਾ ਗੀਤ। ਹੈਲੋ।
2: ਹਾਂਜੀ ਸਰ ਜੀ, ਗੁੱਡ ਈਵਨਿੰਗ, ਸਤਿ ਸ਼੍ਰੀ ਅਕਾਲ ਸਰ
0: ਜੀ। ਸਤਿ ਸ਼੍ਰੀ ਅਕਾਲ, ਨਮਸਕਾਰ। ਪ੍ਰੋਗਰਾਮ ਪੰਜ ਪਾਣੀ ਦੇ ਗੀਤ ਵਿੱਚ ਤੁਹਾਡਾ ਸਵਾਗਤ।
2: ਧੰਨਵਾਦ ਸਰ ਜੀ।
0: ਜੀ
2: ਹਾਂਜੀ, ਗੰਗਾ ਰਾਮ ਹੋ ਰਿਹਾ ਪੁੱਛੋ ਮੰਡੀ ਤੋਂ।
0: ਗੰਗਾ ਰਾਮ ਪੁੱਛੋ ਮੰਡੀ ਤੋਂ?
2: ਹਾਂਜੀ ਸਰ, ਲਵੀ ਸਰ ਕੋਲ
0: ਜੀ। ਕਿਹੜਾ ਗੀਤ ਸੁਣਾਈਏ ਤੁਹਾਨੂੰ?
2: ਅਸੀਸ ਮੀਰ ਸੌਂ ਦਾ ਮਾਸ
0: ਗੀਤ।
2: 3 ਮਿੰਟਾਂ ਸੌਂ ਦਾ ਸਰ, ਉਹ ਸੁਣਾ ਦਿਓ।
0: ਹਲੋ ਜੀ, ਆ ਗਿਆ ਤੁਹਾਡੇ ਰੇਡੀਓ ਸੈੱਟ ਤੇ ਗੀਤ। ਸ਼ੁਕਰੀਆ,
2: ਧੰਨਵਾਦ ਧੰਨਵਾਦ।

0: जी प्रोग्राम पंचपाणी दे गीत आकाशवाणी एफएम बठिंडा एफएम बैंड 101.1 MHz ते। हेलो
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ?
1: ਹਰਭਜਨ ਸਿੰਘ, ਜਗਾਈ ਤੋਂ ਜ਼ਿਲ੍ਹਾ ਫਰੀਦਕੋਟ ਜੀ।
0: ਹਰਭਜਨ ਜੀ, ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਹਾਜ਼ਰ ਹੋਏ ਹੋ?
1: ਪਰਮਜੀਤ ਧੁਰ ਦੇ ਸਵਰ ਲਤਾ ਦੇ ਭਾਬੀ ਸਾਗ ਨੂੰ ਨਾ ਜਾਈ।
0: ਲਓ ਜੀ, ਇਹ ਗੀਤ

0: ਕੀ ਤੁਸੀਂ ਆਪਣੇ ਵਿਦਿਅਕ ਅਦਾਰੇ ਵਿੱਚ ਚੱਲ ਰਹੇ ਕੋਰਸਾਂ ਅਤੇ ਡਿਗਰੀਆਂ ਬਾਰੇ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੇ ਨਾਲ। ਸਾਡਾ ਸੰਪਰਕ ਨੰਬਰ ਹੈ 78 379 63 306। ਈਮੇਲ ਆਈਡੀ ਹੈ aarfm.bti@gmail.com। ਨੰਬਰ ਇੱਕ ਵਾਰ ਫੇਰ ਨੋਟ ਕਰ ਸਕਦੇ ਹੋ 78 379 63 306।
1: ਇਸ ਦੇ ਨਾਲ ਹੀ ਪ੍ਰੋਗਰਾਮ ਪੰਜ ਪਾਣੀ ਦੇ ਗੀਤ ਦਾ ਵੇਲਾ ਇੱਥੇ ਮੁੱਕਦਾ ਹੈ। ਆਪਣੇ ਰੇਡੀਓ ਦੋਸਤ ਜਗਤਾਰ ਨੂੰ ਦਿਓ ਆਗਿਆ, ਨਮਸਕਾਰ।

ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ 8:44 ਤੇ 44 ਸਕਿੰਟ, ਠੀਕ 8:45 ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ ਤੁਸੀਂ ਸੁਣੋਗੇ, ਠੀਕ 9 ਵਜੇ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਨਿਊਜ਼ 9 ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

ਕੋਣੇ ਤੁਸੀਂ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਸੁਣ ਰਹੇ ਸੀ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ 'ਤੇ 11:15 ਹੋਏ ਨੇ। ਇਸ ਦੇ ਨਾਲ ਹੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:55 'ਤੇ ਆਕਾਸ਼ਵਾਣੀ ਬਠਿੰਡਾ ਆਪਣੀ ਪ੍ਰਸਾਰਣ ਸਭਾ ਲੈ ਕੇ ਫਿਰ ਤੋਂ ਤੁਹਾਡੇ ਨਾਲ ਹੋਏਗਾ। ਤਦ ਤੱਕ ਲਈ ਦਿਆ ਗਿਆ ਜੈ ਹਿੰਦ।